0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿ ਗੁਰਦੇਵ ਜੀ ਦੀ ਵਡਿਆਈ ਹਜ਼ੂਰ ਦਾ ਇੱਕ ਮਹਾਨ ਗੁਣ ਹੈ। ਗੁਰਬਾਣੀ ਵਿੱਚ ਆਇਆ ਹੈ, ਔਗੁਣ ਕੋਗਣ ਵਿੱਚ ਸਾਰੇ। ਅਤੇ ਭਾਈ ਗੁਰਦਾਸ ਜੀ ਨੇ ਵੀ ਇਹੀ ਗੱਲ ਆਖੀ, ਸਤਿਗੁਰ ਗੁਣੀ ਨਿਧਾਨ ਹੈ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਸਤਿਗੁਰ ਗੁਣਾਂ ਦਾ ਖਜ਼ਾਨਾ ਹੈ। ਪਰ ਉਸ ਖਜ਼ਾਨੇ ਵਿੱਚ ਇੱਕ ਮਹਾਨ ਗੁਣ ਬਹੁਤ ਵੱਡਾ ਹੈ, ਜਿਹੜਾ ਦੁਨੀਆਂ ਦੀ ਕਿਸੇ ਵਿਅਕਤੀ ਦੇ ਹਿੱਸੇ ਵਿੱਚ ਨਹੀਂ ਆਇਆ। ਦੋ ਚਾਰ ਮਿੰਟ ਤੁਹਾਡੀ ਇਕਾਂਤ ਚਾਹੁੰਦਾ। ਮੈਂ ਜਦੋਂ ਆਪਣੇ ਅੰਦਰ ਛਾਤੀ ਮਾਰਦਾ ਹਾਂ ਤਾਂ ਮੈਂ ਵੇਖਦਾ ਹਾਂ ਕਿ ਸਫਾਏ ਔਗਣਾਂ ਦੇ ਮੇਰੇ ਅੰਦਰ ਕੁਛ ਵੀ ਨਹੀਂ। ਕਦੀ ਤੁਸੀਂ ਵੀ ਛਾਤੀ ਚਾ ਮਾਰਿਆ ਸਰ? ਤੇ ਜੇ ਸਾਰੇ ਗੁਣਾਂ ਔਗਣਾਂ ਦੀ ਉਹਨੇ ਪੜਚੋਲ ਕਰਨੀ ਹੈ ਫਿਰ ਸਾਰੀ ਸਾਂਸ ਪੈਣੀ। ਲੈਜਰ ਦੇ ਵਿੱਚ ਬੈਲੈਂਸ ਉਦੋਂ ਹੀ ਨਿਕਲਦਾ ਹੈ ਕਿ ਡੈਬਿਟ ਕੁਛ ਰਕਮ ਜ਼ਿਆਦਾ ਹੋਵੇ, ਕ੍ਰੈਡਿਟ ਜ਼ਿਆਦਾ ਹੋਵੇ, ਡੈਬਿਟ ਘੱਟ ਹੋਵੇ, ਬੈਲੈਂਸ ਨਿਕਲ ਆਉਂਦਾ। ਅਤੇ ਜਿੱਥੇ ਮੇਰੇ ਹੀ ਔਗਣ ਹੋਣ, ਗੁਣ ਹੋਵੇ ਕੋਈ ਨਾ, ਅਤੇ ਉੱਥੇ ਬੈਲੈਂਸ ਹੀ ਨਿਕਲ। ਹਜ਼ੂਰ ਨੇ ਇਸੇ ਵਾਸਤੇ ਆਖਿਆ, ਕਿਰਪਾ ਕਰੋ ਗਿਣ ਕੇ ਦੱਸੇ ਮੇਰਾ ਗੁਣ ਔਗੁਣ ਨਾ ਵਿਚਾਰੋ। ਕੋਈ ਜੇ ਤੁਸੀਂ ਵਿਚਾਰ ਕੀਤੀ ਤਾਂ ਫਿਰ ਮੇਰੀ ਕੋਈ ਥਾਂ। ਭਾਈ ਗੁਰਦਾਸ ਜੀ ਕਹਿੰਦੇ ਹਨ, ਸਤਿਗੁਰ ਗੁਣੀ ਨਿਧਾਨ ਹੈ। ਕਿਹੜਾ ਵੱਡਾ ਗੁਣ ਹੈ ਭਾਈ ਸਾਹਿਬ ਗੁਰਦੇਵ ਜੀ? ਆਉਂਦੇ ਨੇ ਗੁਣ ਕਰ ਬਖਸ਼ੇ ਔਗੁਣੇ ਆ ਰਹੇ। ਇਹ ਵੱਡਾ ਗੁਣ ਹੈ। ਜੇ ਕੋਈ ਔਗੁਣ ਹਾਰਾ ਹਜ਼ੂਰ ਦੀ ਦਰਗਾਹ ਵਿੱਚ ਆ ਵੀ ਜਾਂਦਾ ਹੈ, ਹਜ਼ੂਰ ਨਫ਼ਰਤ ਨਹੀਂ ਕਰਦੇ, ਔਖਾ ਨਹੀਂ ਬੋਲਦੇ, ਮਿੱਠ ਬੋਲਦੇ, ਸਦਾ ਮਿੱਠਾ ਹੀ ਬੋਲਦੇ ਹਨ ਅਤੇ ਉਹਨਾਂ ਨੂੰ ਗੁਰਮੁਖਾਂ ਦੀ ਸੰਗਤ ਵਿੱਚ ਮਿਲਾ ਲੈਂਦੇ ਹਨ। ਭਾਈ ਗੁਰਦਾਸ ਜੀ ਨੇ ਇੱਕ ਥਾਂ 'ਤੇ ਬੜਾ ਗਜ਼ਲ ਕੀਤਾ ਹੈ, ਮੈਂ ਇੱਕ ਬੇਨਤੀ ਕਰਾਂ ਤੁਹਾਡੀ ਸੇਵਾ ਵਿੱਚ, ਹਮੇਸ਼ਾ ਹੀ ਕਰਦਾ ਹੁੰਦਾ। ਇਹ ਇਤਨਾ ਵੱਡਾ ਮਹਾਨ ਜਹਾਜ਼ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਾਡੇ ਕੋਲ ਜਿਹੜੀ ਦੇਣ ਹੈ, ਇਹ ਪੜ੍ਹਨ ਵਾਸਤੇ ਹੈ, ਵਿਚਾਰਨ ਵਾਸਤੇ ਹੈ। ਯਤਨ ਕੀ ਕਿਆ ਕਰੋ, ਸਮਾਂ ਕਰਿਆ ਕਰੋ, ਇਹਨੂੰ ਪੜ੍ਹਨ ਵਾਸਤੇ, ਇਹਨੂੰ ਵਿਚਾਰਨ ਵਾਸਤੇ। ਇਹ ਬਹੁਤ ਮਹਾਨ ਸਾਗਰ ਹੈ, ਲੋੜ ਹੈ ਇਹਦੇ ਵਿੱਚ ਟੁੱਬੇ ਲਾਉਣ। ਅਤੇ ਜਿਹੜਾ ਸਮੁੰਦਰ ਵਿੱਚ ਟੁੱਬੇ ਲਾਵੇਗਾ ਮੋਤੀ ਉਹਨੂੰ ਹੀ ਮਿਲਣਗੇ। ਇਸ ਮਹਾਨ ਸਾਗਰ ਵਿੱਚ ਟੁੱਬੇ ਲਾਉਣ ਵਾਲਾ ਜੀ ਜਦੋਂ ਸੋਹਣੇ ਸੁੰਦਰ ਮੋਤੀ ਗ੍ਰਹਿਣ ਕਰ ਲੈਂਦਾ, ਉਹਦੀ ਜ਼ਿੰਦਗੀ ਬਦਲ ਜਾਂਦੀ ਹੈ। ਅਤੇ ਭਾਈ ਸਾਹਿਬ ਜੀ ਬੜੇ ਉਦਾਸ ਹਨ, ਅੱਜ ਬੜੇ ਧਿਆਨ ਨਾਲ ਦੱਸ ਰਹੇ। ਸਿੱਖ ਪੁੱਛਦਾ, ਭਾਈ ਸਾਹਿਬ ਜੀ ਉਦਾਸ ਕਿਉਂ ਹੋ? ਆਖਣ ਲੱਗੇ, ਅੱਜ ਗੁਰਦੇਵ ਜੀ ਦੀ ਇੱਕ ਤਾਰੀਖ ਸੁਣੀ ਹੈ, ਇਸ ਵਾਸਤੇ ਉਦਾਸ ਹੋ ਗਏ। ਅਜੀਬ ਗੱਲ ਹੈ, ਸਤਿਗੁਰ ਜੀ ਦੀ ਤਾਰੀਖ ਸੁਣੀ ਹੈ ਤੇ ਖੁਸ਼ੀ ਦੀ ਗੱਲ ਹੈ, ਉਦਾਸ ਹੋਣ ਵਾਲੀ ਗੱਲ ਕੋਈ ਨਹੀਂ। ਆਖਣ ਲੱਗੇ, ਨਹੀਂ ਤੈਨੂੰ ਨਹੀਂ ਪਤਾ, ਇਹ ਗੱਲ ਹੀ ਇਹੋ ਜਿਹੀ ਹੈ ਕਿ ਮੈਂ ਉਦਾਸ ਹੋ ਗਈ। ਐਸੀ ਕਿਹੜੀ ਗੱਲ ਹੈ ਜਿਸ ਕਰਕੇ ਤੁਸੀਂ ਉਦਾਸ ਹੋਏ? ਆਖਣ ਲੱਗੇ, ਅੱਜ ਮੈਂ ਸੁਣਿਆ ਕਿ ਸਤਿਗੁਰ ਭਗਤ ਵਛੜ ਹੈ, ਆਪਣੇ ਭਗਤਾਂ ਨਾਲ ਪਿਆਰ ਕਰਦਾ, ਆਪਣੇ ਸਿਰਕਾਂ ਨਾਲ ਪਿਆਰ ਕਰਦਾ, ਆਪਣੇ ਪਿਆਰਿਆਂ ਨੂੰ ਆਪਣੇ ਕੋਲ ਆ ਕੇ ਬਿਠਾਉਂਦਾ, ਤੇ ਮੈਂ ਇਸ ਵਾਸਤੇ ਉਦਾਸ ਹੋ ਗਿਆ। ਭਾਈ ਸਾਹਿਬ ਜੀ, ਇਹਦੇ ਉਦਾਸੀ ਵਾਲੀ ਕਿਹੜੀ ਗੱਲ ਹੈ ਕਿ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ? ਇਹ ਤਾਂ ਬੜਾ ਵੱਡਾ ਮਹਾਨ ਗੁਣ ਹੈ ਉਹਦਾ। ਆਖਣ ਲੱਗੇ, ਇਹ ਗੱਲ ਨਹੀਂ, ਮੇਰੇ ਮਨ ਵਿੱਚ ਵਿਚਾਰ ਕਰਦਾ ਹੋਏ ਜੇ ਇਹ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ ਤੇ ਮੇਰੇ ਵਰਗੇ ਗੁਨਾਹਗਾਰ ਫਿਰ ਕਿੱਥੇ ਜਾਣਗੇ? ਇਸੇ ਵਾਸਤੇ ਮੈਂ ਉਦਾਸ ਹੋਇਆ। ਭਗਤ ਵਛਣ ਸੁਣ, ਜਦੋਂ ਮੈਂ ਸੁਣਿਆ ਕਿ ਗੁਰੂ ਭਗਤ ਵਛਣ ਹੈ, ਆਪਣੇ ਭਗਤਾਂ ਨਾਲ ਪਿਆਰ ਕਰਦਾ ਹੈ, ਭਗਤ ਵਛਣ ਸੁਣ, ਹੋਦ ਹੂੰ ਨਿਰਾਸ ਹਿਰਦੇ, ਪਰ ਫਿਰ ਮੈਂ ਪ੍ਰਸੰਨਤਾ ਹੋ ਗਈ, ਫਿਰ ਮੈਨੂੰ ਖੁਸ਼ੀ ਵੀ ਹੋ ਗਈ। ਇੱਕ ਹੋਰ ਗੱਲ ਸੁਣੀ, ਅਗਲੀ ਤੁੱਕ ਚ ਕਰਵਾਉਂਦੇ ਹੋਰ ਕਿਹੜੀ ਗੱਲ ਸੁਣੀ? ਆਖਣ ਲੱਗੇ, ਜਿੱਥੇ ਸੁਣਿਆ ਭਗਤ ਵਛੜ ਹੈ, ਉੱਥੇ ਨਾਲ ਮੈਂ ਇਹ ਵੀ ਸੁਣਿਆ ਕਿ ਪਤਤ ਪਾਵਨ ਵੀ ਹੈ। ਇਸ ਵਾਸਤੇ ਮੈਨੂੰ ਤਰਵਾਸ ਮਿਲ ਗਈ ਹੈ, ਮੇਰੇ ਮਨ ਅੰਦਰ ਕੁਝ ਸ਼ਾਂਤੀ ਆ ਗਈ ਹੈ,
ਕਿ ਜੇ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ ਤਾਂ ਉੱਥੇ ਭਗਤਾਂ ਨੂੰ ਵੀ ਆਪਣੇ ਚਰਨਾਂ ਵਿੱਚ ਜ਼ਰੂਰ ਥਾਂ ਦਿੰਦਾ ਹੈ, ਅਤੇ ਹੁਣ ਮੈਨੂੰ ਕੋਈ ਡਰ ਨਹੀਂ। ਭਗਤ ਵਚਨ ਸੁਣ, ਹੋ ਤੂੰ ਨਿਰਾਸ਼ ਹਿਰਦੇ, ਪਰ ਪਤਿਤ ਪਾਵਨ ਸੁਣ ਆਸਾ ਹੁਦਾਰ ਹੋ। ਹੁਣ ਮੇਰੇ ਮਨ ਵਿੱਚ ਆਸ ਵੱਧ ਗਈ ਹੈ ਕਿ ਮੈਨੂੰ ਵੀ ਇਹਦੇ ਚਰਨਾਂ ਵਿੱਚ ਥਾਂ ਮਿਲ ਜਾਏ। ਪਤਿਤ ਪਾਵਨ ਸੁਣ ਆਸਾ ਉਧਾਰ ਹੋ। ਭਾਈ ਸਾਹਿਬ ਜੀ ਅਗਲੀ ਤੁਕ ਫਿਰ ਉਹ ਆਸੀ ਪਤਿਤ ਕਰਦੇ ਨੇ, ਕਹਿੰਦੇ ਨੇ ਅੱਜ ਇੱਕ ਹੋਰ ਗੱਲ ਸੁਣੀ। ਕੀ ਸੁਣਿਆ? ਕਹਿੰਦੇ ਨੇ ਮੈਂ ਸੁਣਿਆ ਕਿ ਗੁਰੂ ਅੰਤਰਯਾਮੀ ਵੀ ਹੈ, ਤੇ ਮੈਂ ਤਾਂ ਹੋਰ ਡਰ ਗਿਆ। ਪਾਤਸ਼ਾਹ ਜੀ ਇਹਦੀ ਡਰਨ ਵਾਲੀ ਤੇਰੀ ਗੱਲ। ਕਹਿਣ ਲੱਗੇ ਜੇ ਗੁਰੂ ਅੰਤਰਯਾਮੀ ਹੈ ਤੇ ਫਿਰ ਮੈਂ ਆਪਣਾ ਕਿਹੜਾ ਮੂੰਹ ਲੈ ਕੇ ਚਰਨਾਂ ਵਿੱਚ ਜਾਵਾਂਗਾ? ਮੇਰੇ ਔਗਣਾਂ ਨੂੰ ਉਹ ਜਾਣਦਾ ਹੈ, ਉਹ ਅੰਤਰਯਾਮੀ ਹੈ। ਮੇਰੀਆਂ ਕਰਤੂਤਾਂ ਨੂੰ ਉਹ ਜਾਣਦਾ ਹੈ ਕਿ ਅੰਤਰਯਾਮੀ ਹੈ, ਫਿਰ ਮੈਂ ਉਹਦੇ ਦਰਬਾਰ 'ਚ ਕਿਵੇਂ ਜਾਵਾਂਗਾ? ਗਜ਼ਲ ਕੀਤਾ ਪਾਤਸ਼ਾਹ ਜੀ। ਅੰਗਨੇ ਅੰਤਰਯਾਮੀ ਸੁਣ, ਤੰਪਤ ਹੂੰ ਅੰਤਰਗਤ, ਮੇਰਾ ਅੰਦਰ ਕੰਬ ਗਿਆ ਕਿ ਮੈਂ ਜੇ ਹਜ਼ੂਰ ਦੀ ਦਰਗਾਹ ਵਿੱਚ ਗਿਆ ਤੇ ਮੇਰੇ ਔਗਣ ਦੇ ਮੇਰੇ ਮਾਲਕ ਨੂੰ ਪਤਾ ਲੱਗ ਜਾਣੀ ਇਹ ਅੰਤਰਯਾਮੀ ਜੋ ਹੋਇਆ। ਅੰਤਰਯਾਮੀ ਸੁਣ, ਤੰਪਤ ਹੂੰ ਅੰਤਰਗਤ, ਪਰ ਅਗਲੀ ਗੱਲ ਇੱਕ ਹੋਰ ਸੁਣੀ ਹੈ ਤੇ ਮੇਰੇ ਮਨ ਨੂੰ ਖੁਸ਼ੀ ਹੋ ਗਈ। ਉਹ ਕਿਹੜੀ? ਕਿ ਦਇਆ ਕੇ ਦਇਆ ਸੁਣ ਪੈ ਧਰਮ ਕਾਰ। ਜਿੱਥੇ ਉਹ ਅੰਤਰਯਾਮੀ ਹੈ ਉੱਥੇ ਦਿਆਲੂ ਵੀ ਹੈ, ਉੱਥੇ ਕਿਰਪਾਲੂ ਵੀ ਹੈ। ਇਹ ਔਗੁਣ ਬਖਸ਼ ਦਿੰਦਾ ਹੈ, ਔਗੁਣ ਸਤਾਜ਼ਾ ਨਹੀਂ। ਇਸ ਵਾਸਤੇ ਉਹ ਵੀ ਭੈ ਜੋ ਮੇਰੇ ਅੰਦਰ ਪੈਦਾ ਹੋਇਆ ਸੀ ਉਹ ਵੀ ਤਲ ਗਿਆ। ਦਇਆ ਕੇ ਦਇਆ ਸੁਣ ਭੈ ਧਰਮ ਤਾਰ। ਅੱਗੇ ਜਾ ਕੇ ਭਾਈ ਸਾਹਿਬ ਜੀ ਕਹਿੰਦੇ ਕਿ ਮੈਂ ਤਾਂ ਸਿੰਗਲ ਹਾਂ, ਸਿੰਗਲ ਦਾ ਦਰਖਤ ਕਿਸੇ ਕੰਮ ਨਹੀਂ ਆਉਂਦਾ। ਜੇ ਤੁਹਾਨੂੰ ਨਹੀਂ ਪਤਾ ਫਿਰ ਆਸਾਂ ਦੀ ਵਾਰ ਦਾ ਕੀਰਤਨ ਤੁਸੀਂ ਬੜੇ ਸੁਣਦੇ ਹੀ ਹੋ, ਪਾਠ ਕਰਦੇ ਵੀ ਹੋ। ਸਿੰਗਲ ਰੁੱਖ ਸਰਾਏਗਾ, ਅਤ ਦੀਰਘ ਅਤ ਮੁੱਚ, ਪਰ ਜਦੋਂ ਪੰਛੀ ਆਉਂਦੇ ਹਨ ਇਹ ਆਸ ਰੱਖ ਕੇ ਕਿ ਸ਼ਾਇਦ ਇੱਥੋਂ ਸਾਨੂੰ ਵੀ ਚੰਗਾ ਖਾਣਾ ਮਿਲ ਜਾਏ। ਅਤੇ ਧੰਨ ਗੁਰੂ ਨਾਨਕ ਜੀ ਕਹਿੰਦੇ ਨੇ ਉਹ ਜੇ ਆਵੇਂ ਆਸ ਕਰ ਜਾਏ ਮੇਰਾ ਸੇ ਚਿੱਤ, ਕਿਉਂ ਕਿ ਫਲ ਛਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ। ਪਰ ਭਾਈ ਸਾਹਿਬ ਕਹਿੰਦੇ ਨੇ ਖੁਸ਼ਕਿਸਮਤੀ ਮੇਰੀ ਕਿ ਅਗਰ ਮੈਂ ਸਿੰਗਲ ਸਾਂ ਤੇ ਮੈਨੂੰ ਗੁਰੂ ਚੰਦਨ ਮਿਲ ਗਿਆ। ਚੰਦਨ ਦੇ ਵਿੱਚ ਇੱਕ ਤਾਰੀਫ ਹੈ ਕਿ ਚੰਦਨ ਦੇ ਨਾਲ ਕੋਈ ਵੀ ਦਰਖਤ ਉੱਗ ਪਵੇ ਇੱਕ ਬਾਂਸ ਨੂੰ ਛੱਡ ਕੇ ਬਾਕੀ ਸਾਰੇ ਉਹ ਚੰਦਨ ਦੀ ਖੁਸ਼ਬੂ ਗ੍ਰਹਿਣ ਕਰ ਲੈਂਦੇ। ਕਬੀਰ ਨੇ ਕਿਹਾ ਕਬੀਰ ਚੰਦਨ ਕਾ ਬਿਰਹਾ ਬਲਾ, ਬੇੜਿਓਂ ਧਾਗ ਪਲਾਸ, ਕੋਈ ਵੀ ਚੰਦਨ ਹੋਏ ਬਸੇ ਜੋ ਚੰਦਨ ਕਾ। ਅਤੇ ਭਾਈ ਸਾਹਿਬ ਜੀ ਕਹਿੰਦੇ ਨੇ ਮੈਂ ਗੁਰੂ ਰੂਪੀ ਚੰਦਨ ਦੀ ਥਾਂ ਇੱਥਾਂ ਆ ਕੇ ਬੈਠ ਗਏ, ਉਹ ਚੰਦਨ ਦੀ ਖੁਸ਼ਬੂ ਮੇਰੇ ਅੰਦਰ ਵੀ ਦਾਖਲ ਹੋ ਗਈ, ਮੈਂ ਸਤਿਗੁਰ ਦੇ ਨੇੜੇ ਹੋਰ ਹੋ ਗਿਆ। ਭਗਤ ਨਾਮਦੇਵ ਨੇ ਵੀ ਇਹ ਗੱਲ ਆਖੀ ਹੈ, ਆਖਣ ਲੱਗੇ ਉਹ ਭਗਵਾਨ ਤੁਮ ਚੰਦਨ ਹਮ ਅਰਿੰਦ ਵਾਪਰੇ, ਪਰ ਮੇਰੇ ਚੰਗੇ ਬਾਗ ਮੇਰੀ ਖੁਸ਼ਕਿਸਮਤੀ ਸੰਗ ਤੁਮਹਾਰੇ ਵਾਸਾ, ਨੀਚ ਰੁਖ ਤੇ ਊਚ ਗਏ ਹੈ ਦੰਦ ਸੁਗੰਧ ਨਿਵਾਸਾ, ਜਿਸ ਗਲੀ ਵਿੱਚੋਂ ਗੁਰ ਸਿੱਖ ਲੰਘ ਜਾਏ ਜਿਹਦਾ ਜੀਵਨ ਚੰਗਾ ਹੋਵੇ, ਜਿਹਦੇ ਅੰਦਰੋਂ ਗੁਰੂ ਨਾਨਕ ਦੀ ਖੁਸ਼ਬੂ ਆਵੇ। ਫਿਰ ਪ੍ਰਤੀਤ ਕਰੋ ਕਿ ਧੰਨ ਗੁਰੂ ਨਾਨਕ ਰੂਪੀ ਚੰਨਣ ਬਿਰਛ ਹੇਠਾਂ ਜ਼ਰੂਰ ਬੈਠ ਕੇ ਆਇਆ ਹੈ, ਇਹਨੇ ਗੁਰੂ ਨਾਨਕ ਰੂਪੀ ਚੰਨਣ ਦੀ ਸੰਗਤ ਕੀਤੀ ਹੈ, ਜਿਸ ਸੰਗਤ ਦਾ ਸੜਕਾ ਇਹਦੇ ਅੰਦਰ ਗੁਰੂ ਨਾਨਕ ਦੀ ਸੁਗੰਧ ਆ ਰਹੀ ਹੈ, ਗੁਰਮਤਿ ਸੁਗੰਧ ਆ ਰਹੀ ਹੈ। ਜੇ ਗੁਰਮਤਿ ਸੁਗੰਧ ਨਹੀਂ ਆਈ ਫਿਰ ਮਹਿਸੂਸ ਕਰਕੇ ਹਾਲੀ ਸੰਗਤ ਨੇ ਕੀਤੀ, ਸਾਰੀ ਸੰਗਤ ਨੇ। ਤਾਂ ਹਜ਼ੂਰ ਜੀ ਕਹਿੰਦੇ ਨੇ ਪਿਆਰਿਓ, ਜਿਸ ਮਾਰਗ ਦੇ ਕਦਮਾਂ ਵਿੱਚ ਬੈਠੇ, ਜਿਸ ਸਤਿਗੁਰ ਦੇ ਚਰਨਾਂ ਵਿੱਚ ਬੈਠੇ, ਇਹਦਾ ਗੁਣ ਹੀ ਇੱਕ ਬੜਾ ਮਹਾਨ ਹੈ। ਜੇ ਔਗਣ ਕਰਕੇ ਆਈਏ ਨਫ਼ਰਤ ਨਹੀਂ ਕਰਦਾ, ਵੇਸਵਾ ਦੇ ਦਰਵਾਜ਼ੇ 'ਤੇ ਵੀ ਜਾ ਕੇ ਸਿੱਖ ਖੜਾ ਹੋ ਜਾਏ ਇਹ ਨਫ਼ਰਤ ਨਹੀਂ ਕਰਦਾ।
ਇਹ ਪਿਆਰ ਦੇ ਨਾਲ ਸਮਝਾਉਂਦਾ ਹੈ, ਆਖਦਾ ਸ਼ਗਲੋਂ ਸੂਰਤ ਸਿੱਖ ਲੱਗਣਾ ਹੈ। ਇਹ ਅੰਮ੍ਰਿਤ ਵੇਲੇ ਤਾਂ ਸਿੱਖ ਸੁਖਮਨੀ ਕਰਦਾ ਚੰਗਾ ਲੱਗਦਾ, ਆਸਾਂ ਦੀ ਆਵਾਜ਼ ਚਾਹੁੰਦਾ ਚੰਗਾ ਲੱਗਦਾ, ਤੇ ਤੂੰ ਰੇਸ ਵਾਲੇ ਤੇ ਬਾਹਰ ਦੇ। ਕਬੀਰ ਜੀ ਨੇ ਆਖਿਆ, ਕਬੀਰ ਸਤਿਗੁਰ ਫੂਰ ਨੇ ਵਾਹਿਆ ਮਾਨ ਗੋਡੇ, ਇੱਕੋ ਫੀਰ ਮਾਰਿਆ ਕਰਗੀਆਂ ਵਾਲੇ ਨੇ। ਐਸੀ ਤਾਂ ਪਹਿਰੇਦਾਰ ਦੇ ਰੂਪ ਵਿੱਚ, ਐਸੀ ਤਾਂ ਚੌਕੀਦਾਰ ਦੇ ਰੂਪ ਵਿੱਚ ਕਰਵਾਦਾ ਕੀਤਾ ਹੋਇਆ ਸੀ। ਤੇਰਾ ਨਾਂ ਕੀ ਹੈ? ਮੇਰਾ ਨਾਂ ਜੋਗਾ। ਬੱਚੂ ਜੇ ਤੇਰੇ ਤੂੰ ਤੇਰਾ ਨਾਂ ਜੋਗਾ ਤੇ ਕਿਹਦੇ ਯੋਗ ਹੈ? ਹਜ਼ੂਰ ਮੈਂ ਤੁਹਾਡੇ ਯੋਗ ਹਾਂ, ਜੇ ਤੂੰ ਮੇਰੇ ਯੋਗ ਹਾਂ ਤਾਂ ਫਿਰ ਮੈਂ ਨਹੀਂ ਤੇਰੇ ਯੋਗ। ਵਾਦਾ ਨੇ ਤਾਂ ਹੁੰਦੀ ਖਾਤਰ ਮੇਰੇ ਹਜ਼ੂਰ ਨੇ ਅਗੁਣ ਨਹੀਂ ਜਿਤਾ ਰਿਹਾ, ਤੂੰ ਗੁਰਸਿੱਖ ਹੋ ਕੇ ਵੇਖਵਾ ਦੇ ਦਰਵਾਜ਼ੇ ਉੱਤੇ। ਨਹੀਂ, ਇੱਕ ਬਚਨ ਦੇ ਨਾਲ ਹੀ ਯੋਗਾ ਨੂੰ ਗਾਇਰ ਕਰ ਦਿੱਤਾ, ਪਛਤਾਵਾ ਲੈ ਕੇ ਅਨੰਤ ਦੀ ਧਰਤੀ ਵਾਲੇ ਪਾਸੇ ਖੁੱਲ ਪਿਆ ਤੇ ਕਲੀਆਂ ਦੇ ਚਰਨਾਂ ਨੂੰ ਜਾ ਕੇ ਖਾਇਆ। ਅੱਜ ਅਸੀਂ ਵੀ ਇਹਦੀ ਅਰਦਾਸ ਕਰਾਂਗੇ। ਉਹ ਮੇਰੇ ਨਾਲ ਇੱਕ ਤੂੰ ਮਿਠਬੋਲ ਰਿਹਾ ਹੈ, ਤੂੰ ਅਵਗਣ ਨਹੀਂ ਚਿਤਾ ਰਿਹਾ, ਬਖਸ਼ ਕਰ, ਰਹਿਮਤ ਕਰ, ਸਾਡੀ ਝੋਰੀ ਵਿੱਚ ਇਹ ਦਾਤ ਪਾ ਦੇ। ਭਾਈ ਨੰਦ ਲਾਲ ਨੇ ਵੀ ਤੈਨੂੰ ਕਿਸੇ ਜ਼ਮਾਨੇ ਵਿੱਚ ਆਖਿਆ ਸੀ, ਕਲੀਆਂ ਵਾਲੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਨੇ ਆਖਿਆ ਸੀ, ਗਲ ਗੁਣਾ ਗਾ ਰਹੇ ਨੇ, ਅਗਰ ਮੈਂ ਗੁਨਾਹਗਾਰ ਹਾਂ ਹੱਥ ਬਖਸ਼ਿੰਦਾ ਤੂੰ ਤਾਂ ਬਖਸ਼ਣਹਾਰ ਹੈ। ਮੇਰਾ ਸੁਭਾਅ ਹੈ ਔਗਣ ਕਰਨਾ, ਮੇਰਾ ਸੁਭਾਅ ਹੈ ਹਮਰੋ ਸੁਹਾਓ। ਸੁਣੇ ਪਾਤਸ਼ਾਹ ਕਹਿੰਦੇ, ਹਮਰੋ ਸੁਹਾਓ, ਮੇਰਾ ਸੁਭਾਅ ਬਣ ਗਿਆ ਸਦਾ ਸਦ ਭੂਲਣ, ਸਦਾਈ ਭੁੱਲਾਂ ਕਰਨੀਆਂ, ਤਬ ਤੁਮ ਰੋਬੇ ਤਤ ਭੁਲਣ। ਤੇਰਾ ਦਿਲ ਹੈ ਪੱਤਾਂ ਦਾ ਉਦਕਾਰ ਕਰਨਾ, ਤੂੰ ਮੇਰੇ ਔਗਣਾਂ ਵੱਲ ਨਾ ਵੇਖ, ਆਪਣੇ ਦਿਲ ਜ਼ਬਾਨ ਦੀ ਰਾਜ ਰੱਖ। ਤੇਰਾ ਅਦਰ ਜਿਹਾ ਉਧਾਰ ਕਰਨਾ, ਆਪਣੇ ਅੰਦਰ ਦਬਾਣ ਦੀ ਲਾਜ ਰੱਖ। ਤੋ ਸਤਿਗੁਰ ਜੀ ਕਹਿੰਦੇ ਨੇ, ਸੌਦਾ ਬੋਲ ਨਾ ਜਾਣੇ, ਜਾਣਦਾ ਹੀ ਨਹੀਂ, ਆਉਂਦਾ ਹੀ ਨਹੀਂ। ਤੁਸੀਂ ਤਾਂ ਸਭ ਦੀ ਡੂੰਘਾਈ ਵਿੱਚ ਜਾਓ। ਮਿੱਠ ਬੋਲਦਾ ਜੀ ਹਰ ਸੱਜਣ ਸਵਾਮੀ ਮੋਹਰਾ, ਹਉ ਸੰਭਲ ਥੱਕੀ ਜੀ, ਇਸ ਅੱਖਰ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰ। ਸਾਡੇ ਪੰਜਾਬ ਵਿੱਚ ਆਮ ਕਹਾਵਤ ਹੈ, ਕੋਈ ਮਿੱਠ ਮਾਰੇ ਤੇ ਆਮ ਇਹਨੇ ਖਬਰੇ ਕਿਸੇ ਯਾਦ ਕੀਤਾ, ਕਿਸੇ ਸੰਭਾਲ ਕੀਤੀ, ਕਿਸੇ ਮੈਨੂੰ ਚੇਤੇ ਕੀਤਾ। ਉਹ ਸੰਭਾਲ ਲਫ਼ਜ਼ ਚੇਤੇ ਕਰਨ ਦਾ ਹੈ। ਤਾਂ ਰੋਜ਼ ਕਹਿੰਦੇ ਨੇ, ਹਉ ਸੰਭਲ ਥੱਕੀ ਜੀ, ਮੈਂ ਸੰਭਾਲ ਸੰਭਾਲ ਕੇ ਥੱਕ ਗਈ, ਯਾਦ ਕਰ ਕਰਕੇ ਥੱਕ ਗਈ, ਕਿਧਰੇ ਇੱਕ ਵਾਰੀ ਤਾਂ ਮੈਨੂੰ ਪਤਾ ਲੱਗੇ ਕੋਈ ਇੱਕ ਵੀ ਜਗ੍ਹਾ ਤੇ ਇਹ ਕੌੜਾ ਬੋਲਿਆ ਹੋਵੇ, ਪਰ ਮੇਰੀ ਯਾਦ ਚ ਹਜੇ ਤੱਕ ਮੈਨੂੰ ਕੋਈ ਨਹੀਂ ਆਇਆ। ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਮੱਕੇ ਦੇ ਲੋਕਾਂ ਨੇ ਲੱਭੋਂ ਫੜ ਕੇ ਖਿੱਚਿਆ, ਇਹ ਕੌੜਾ ਨਹੀਂ ਬੋਲਿਆ, ਇਹ ਮਿੱਠਾ ਬੋਲਿਆ। ਮਿੱਠ ਬੋਲਦਾ ਜੋ ਹੋਇਆ, ਅਸੀਂ ਅੱਜ ਮਿੱਠ ਬੋਲੇ ਦੇ ਕਰਮਾਂ ਵਿੱਚ ਬੈਠੇ ਹੋਏ ਹਾਂ, ਅਤੇ ਫਿਰ ਸਿੱਖ ਲਈਏ ਇਹ ਗੁਣ, ਅਸੀਂ ਵੀ ਸਿੱਖ ਲਈਏ। ਤਾਂ ਮਿੱਠ ਬੋਲਦਾ ਜੀ ਹਰ ਸੱਜਣ ਸੁਆਮੀ ਮੋਹਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕਿਉਂ ਨਹੀਂ ਬੋਲਦਾ? ਅਗਲੀ ਤੋਂ ਜਵਾਬ ਹੈ, ਕੌੜਾ ਬੋਲਣਾ ਜਾਣੇ ਜਾਣਦਾ ਹੀ ਨਹੀਂ, ਕੌੜਾ ਬੋਲਣਾ ਆਉਂਦਾ ਹੀ ਨਹੀਂ ਸੀ, ਕੌੜਾ ਬੋਲਣਾ ਜਾਣੇ। ਤੂੰ ਤਾਂ ਭਗਵਾਨ ਹੈ, ਇਹ ਬੜਾ ਵੱਡਾ ਗੁਣ ਔਗਣ ਕੋਈ ਨਾ ਚਾਹੇ। ਉਹ ਮੇਰੇ ਨਾਲ ਵਿੱਚ ਤੂੰ ਹੱਥ ਲਿਖੇ ਔਗਣ ਕੋਈ ਨਾ ਚਾਹੇ। ਅੱਜ ਅਸੀਂ ਵੀ ਤੇਰੇ ਚਰਨਾਂ ਵਿੱਚ ਅਰਦਾਸ ਪਾਉਂਦੇ ਹਾਂ, ਤੇਰੇ ਚਰਨਾਂ ਵਿੱਚ ਯੋਗ ਦੀ ਕਰਦੇ ਹਾਂ। ਤਾਂ ਗੁਨਾਹਗਾਰ, ਕਿਤਨਾ ਹੱਕ ਵੀ ਨਹੀਂ ਸਾਡਾ, ਅਸੀਂ ਆ ਸਕੀਏ ਤੈਨੂੰ, ਕਿਆ ਮੂਲ ਹੈ ਕਹਿੰਦੇ, ਕਿਆ ਮੂਲ ਹੈ ਬੋਲੋ ਅਰਦਾਸ, ਮੈਂ ਕਿਹੜਾ ਮੂੰਹ ਲੈ ਕੇ ਤੇਰੀ ਦਰਗਾਹ ਵਿੱਚ ਅਰਦਾਸ ਪਾਵਾਂ, ਮੈਂ ਤਾਂ ਅਰਦਾਸ ਕਰਨ ਜੋਗਾ ਵੀ ਹੈ। ਕਿਆ ਮੂਲ ਹੈ ਬੋਲੋ ਅਰਦਾਸ, ਪਾਪ ਕੌਣ ਦੇ ਸਾਖੀ ਪਾਸ, ਮੈਂ ਕਿਵੇਂ ਦਰਗਾਹ ਵਿੱਚ ਤੇਰੇ ਚਰਨਾਂ ਜਾ ਕੇ ਅਰਦਾਸ ਕਰਾਂ। ਪਰ ਮਸਲ ਹੈ ਕਿ ਔਗਣ ਕੋਲ ਨਾ ਚਿਤਾਰੇ ਉਸ ਦਾਜ਼ਾਂ, ਇਸ ਵਾਸਤੇ ਮੇਰੇ ਔਗਣ ਵੀ ਨਾ ਚਿਤਾਏ, ਮੇਰੀਆਂ ਭੁੱਲਾਂ ਵੀ ਨਾ ਚਿਤਾਈਆਂ, ਮੇਰੀਆਂ ਭੁੱਲਾਂ ਨੂੰ ਵਿਸਾਰ ਕੇ, ਮੇਰੇ ਔਗਣਾਂ ਨੂੰ ਵਿਸਾਰ ਕੇ, ਪਤਨ ਪਾਵਨ ਤੇਰਾ ਬਿਰਧ ਹੈ, ਆਪਣੇ ਬਿਰਧ ਬਾਣੀ ਦੀ ਲਾਜ ਰੱਖ, ਹਮਰੋ ਸਹਾਓ, ਸਾਡਾ ਸੁਭਾਅ ਬਣ ਗਿਆ ਵੇ, ਹਮਰੋ ਸਹਾਓ, ਸਦਾ ਸਦ ਪੂਰਨ ਤਰ ਤੁਮਰੋ ਬਿਰਧ ਸਤਿ ਖਾਏ ਚਾਏ ਜੋ। ਉਹ ਇੱਕ ਵਾਰੀ ਦੇ ਪੁੱਛ ਖਾਏ ਆ ਔਗਣ ਕੌਣ।

0: ਘਟ ਘਟ ਵਾਸੀ ਸਰਬ ਨਿਰਵਾਸੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Lord. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਣ ਹਾਰੇ। ਕੀਤੇ ਤੇਰੇ ਰਾਗ ਪਰੀ ਸੰਕ ਹੀ ਆਏ, ਕੀਤੇ ਤੇਰੇ ਗਾਵਣ ਹਾਰੇ। ਗਾਵਣ ਤੁਦਨ ਪਵਣ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਦਨ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ।

ਸੋਪੁਰਖੰਡ ਰੰਜਨ ਹਰਿ ਪੁਰਖੰਡ ਰੰਜਨ ਹਰਿ ਅਗਮਾ ਅਗਮ ਅਪਾਰ ਸਭ ਤਿਆਵਹਿ ਤੁਧ ਜੀ ਹਰਿ ਸੱਚੇ ਸਿਰਜਣਹਾਰ।

ਕਰਨਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ

ਦੂਜਾ ਬਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬ

ਤਾਹੀਂ ਹਮਾਰਾ ਜਬਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਂ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਮ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਹਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨਿਲ ਅਨਾਦਿ ਅਸੰਭ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਕਮ ਕਹਿ ਅਰਦਾਸ, ਜੀਓ ਪਿੰਡ ਸਾਹਿਬ ਤੇਰੀ ਰਾਸ। ਤੁਮ ਮਾਤ ਪਿਤਾ ਹਰਿ ਮਹਿਮਾਨ ਫਤਿਹ ਜੀ।

Thank you.

हार बिसरत सदा खुआरी तां कौ धोखा कहां ब्यापै जा कौ ओट तुहारी राव बिन सिमरन जो जीवन बलना सर्प जैसे अर जारी नव खंडन कौ राज कमावै अंत चले गोहारी गुण निधान गुण दिन ही गाए जाको कृपा धारी सो सुखिया धन उस जन्मा नानक तिस बलिहारी गुण निधान गुण तिन ही गाए जाको कृपा धारी सो सुखिया धन उस जन्मा नानक तिस बलिहारी वाहिगुरु जी का खालसा वाहिगुरु जी की फतेह। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗੋ ਜੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਗਾਵੇ ਵਿਚਾਰੋ ਜਿਤ ਕਰ ਗਾਵੋ ਸੋਹਿਲਾ ਸਿਵਨ ਸਜਣਹਾਰੋ ਤੁਮ ਗਾਵੋ ਮਿਰ ਮਿਰ ਭੋਕਾ ਸੋਹਿਲਾ ਹੋ ਵਾਰ ਜਿਤ ਸੋਹਿਲਾ ਸਦਾ ਸੁਖ ਹੋਏ ਰਾਵ ਨਿਤ ਨਿਤ ਜੀੜੇ ਸੰਭਾਲੀਆਂ ਨੂੰ ਦੇਖਾ ਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾ ਧੀ ਕਬੁਲ ਸਮਾਰ ਸੰਬਤ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਸਿਸਟੜੀਆਂ ਜਾਂ ਹੋਵੇ ਸਹਿ ਸੁਮੇਲ ਘਰ ਘਰ ਹੋ ਪਹੁੰਚਾ ਸਦੇ ਨਤ ਪਵਾਨੋ ਸਦਨ ਹਾਰਾ ਸਿਮਰੀਆ ਨਾਨਕ ਸੇ ਦੀ ਹਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਾਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇ ਕੋ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਬੜਾਈ ਤੋਏ ਰਾਉ ਬਿਸ ਵਿੱਚ ਅਸਿਆਂ ਘੜੀਆਂ ਪਹਿਰਾ ਸਿੱਤੀ ਵਾਰੀ ਮਹਾਂ ਸੂਰਜ ਏਕੋ ਰੁਤਨੇ ਕੋ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪ ਗਵਨੇ ਤਾਰਿਕਾ ਮਡੋਲ ਜਨਕ ਮੋਤੀ ਧੂਪ ਮਾਲਿਆਂ ਲੋ ਪਵਨ ਚਵਰੋ ਪਰੇ ਸਗਲ ਬਨ ਰਾਏ ਬੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਦਾ ਸ਼ਬਦ ਵਾ ਜੰਤ ਤੇਰੀ ਰਹਾਉ ਸਹਿ ਸਭ ਨੈਣ ਨਨ ਨੈਣ ਹੈ ਤੋਏ ਤੋ ਸਹਿਸ ਮੂਰਤ ਨਨਾਇਕ ਹੋਈ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨੋ ਸਹਿਸ ਤਵ ਗੰਧ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕੌਲ ਮਕਰੰਦ ਲੋ ਵਿਚ ਮਨੋ ਅਨਦਰਮ ਹੋਇਆ ਇਤਿਹਾਸਾ ਕਿਰਪਾ ਜਲ ਦੇ ਨਾਨਕ ਸਾਰਿਨ ਕਉ ਹੋਏ ਜਾਤੇ ਤੇਰਾ ਨਾਹਿ ਵਾਸਾਰਾ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਲ ਸਾਧੂ ਖੰਡਲ ਖੰਡਾਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਨੇ ਵੋ ਮੰਡਲ ਮੰਡਾਹੀ ਕਰ ਸਾਧੂ ਅੰਜਲੀ ਪੁੰਨ ਵੱਡਾਹੀ ਕਰ ਡੰਡਾਉਤ ਪੁੰਨ ਵੱਡਾਹੀ ਰਹਾਓ ਸਾਕਤਾਰ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਟੰਡਾਹੀ ਜਿਉਂ ਜਿਉਂ ਚਲ ਹੈ ਜੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨ ਮਰਨ ਪਉ ਖੰਡਾਹੀ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤੈਣ ਕੀ ਵੇਲਾ ਜਾਂ ਖਾੜ ਚਲੋ ਹਰ ਲਾ ਆ ਜਾਏ ਬਸਨ ਸੁਹੇਲਾ ਆਉਦ ਕਟੈ ਦਿਨ ਸਰਹਿਣਾਰੀ ਮਾਨ ਗੁਰਮਿਲ ਕਾ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆ ਵੇ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਏ ਸੂਈ ਬਿਹਾਜੋ ਹਰ ਗੁਰ ਤੇ ਮਨ ਵਸੇਰਾ ਨਿਜ ਕਰਮਿਲ ਪਾਵ ਸੁਖੈ ਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗ ਮੋਕ ਕਰ ਸੰਤਨ ਕੀ ਤੂਰੇ
ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਹ ਕਉ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਦਿਆ ਜੈ ਅਰਦਾਸ ਹਮਾਰੀ ਜੀਓ ਪਿੰਡ ਸਾਹਿਬ ਤੇਰਾ ਵਾਹਿਗੁਰੂ

ਚੜਾਵੇ ਚੜ੍ਹਦੀਆਂ ਨੇ, ਤੁਹਾਡੀ ਬੁੱਲ ਭਰੀ ਜਾਂਦੀ ਹੈ, ਵੇਖਾਂਗੇ ਕਿਵੇਂ ਸੰਗਤਾਂ ਆਉਂਦੀਆਂ ਹਨ। ਆਮੈਨ। ਤੇ ਮੇਰੇ ਗੁਰੂ ਕਹਿਣਗੇ ਭਾਈ ਸਰਦਾਰ ਸੱਚੀ ਗੱਲ ਹੈ, ਝੂਠ ਨਹੀਂ ਇਹਦੇ ਵਿੱਚ। ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਕੂਪਰ ਹਾਂ, ਮੈਨੂੰ ਕੌਣ ਜਾਣਦਾ? ਤੁਸੀਂ ਕੀਰਤਨ ਕਰਦੇ ਹੋ ਤੇ ਸੰਗਤਾਂ ਆਉਂਦੀਆਂ ਹਨ, ਆਓ ਫਿਰ ਕੀਰਤਨ ਸੁਣਾਓ। ਥੋੜ੍ਹੀ ਜਿਹੀ ਹੋਰ ਹਾਂ ਮੈਂ ਅੰਦਰ ਵਧੀ, ਤੁਸੀਂ ਕੀਰਤਨ ਨਹੀਂ ਕਰਾਂਗੇ, ਦੇਖਾਂਗੇ ਕੌਣ ਹੁੰਦਾ ਤੁਹਾਡੇ ਦਰਬਾਰ। ਦੂਜੀ ਗੱਲ ਤੇ ਮੇਰੇ ਹਜ਼ੂਰ ਨੇ ਥੱਕੇ ਆ ਭਾਈ ਸਤਾਏ ਦੀ ਗੱਲ ਠੀਕ ਹੈ, ਤੁਸੀਂ ਕੀਰਤਨ ਕਰਦੇ ਹੋ ਨਾ, ਸੰਗਤਾਂ ਤਾਂ ਹੀ ਆਉਂਦੀਆਂ ਨੇ, ਸੰਗਤਾਂ ਦਾ ਤੁਹਾਡਾ ਕੀਰਤਨ ਸੁਣਨ ਵਾਸਤੇ ਹੀ ਆਉਂਦੀਆਂ ਨੇ, ਆਓ ਫਿਰ ਕੀਰਤਨ ਸੁਣੋ। ਥੋੜ੍ਹੀ ਜਿਹੀ ਹੋਰ ਹੋਮੈਂ ਵੱਧ ਗਈ, ਆਖਣ ਲੱਗੇ ਸਾਡੇ ਬਜ਼ੁਰਗ ਮਰਦਾਨਾ ਦੇ ਗੁਰੂ ਨਾਨਕ ਨਾਲ ਨਾ ਰਹਿੰਦੇ ਤੇ ਮਰਦਾਨੇ ਨੂੰ ਜਾਣ, ਗੁਰੂ ਨਾਨਕ ਨਾਲ ਗੁਰੂ ਨਾਨਕ ਨੂੰ ਕਿਵੇਂ ਜਾਣ? ਮੇਰੇ ਹਜ਼ੂਰ ਦੇ ਅੱਖਾਂ ਵਿੱਚ ਜਲ ਆ ਗਈ, ਭਾਈ ਗੁਰਦਾਸ ਆਓ ਚਲੀ। ਹੁਣ ਇਹਨਾਂ ਨੂੰ ਕੁਝ ਨਹੀਂ ਕਹਿਣਾ, ਇਹ ਫਿੱਟ ਗਏ ਹਨ, ਪੰਜਵੇਂ ਪਾਤਸ਼ਾਹ ਦੀ ਰਸਨਾ ਤੋਂ ਸੁਤੇ ਸਿੱਧ ਬਚਨ ਨਿਕਲ ਗਏ ਆ। ਭਾਈ ਗੁਰਦਾਸ ਇਹਨਾਂ ਨੂੰ ਹੁਣ ਕੁਝ ਨਾ ਕਹੋ, ਇਹ ਫਿੱਟ ਗਏ ਨੇ, ਮੈਨੂੰ ਜੋ ਮਰਜ਼ੀ ਕਹਿ ਲੈਂਦੇ ਪਰ ਮੈਂ ਗੁਰੂ ਨਾਨਕ ਦੀ ਨਿੰਦਾ ਕਦੀ ਨਹੀਂ ਸੁਣਦਾ। ਭਾਈ ਸਾਹਿਬ ਗੁਰਦਾਸ ਜੀ ਨੂੰ ਲੈ ਕੇ, ਭਾਈ ਗੁਰਦਾਸ ਸਾਹਿਬ ਨੂੰ ਲੈ ਕੇ ਪੰਜਵੇਂ ਪਾਤਸ਼ਾਹ ਦਰਬਾਰ ਪਹੁੰਚੇ ਔਰ ਮੇਰੇ ਗਰੀਬ ਨੂੰ ਆਜ ਨੇ ਸਿੱਖਾਂ ਨੂੰ ਸਾਜ਼ ਫੜਾਏ। ਮੈਂ ਤਾਂ ਕਈ ਨਹੀਂ ਕਹਿੰਦਾ ਸਤਾ ਬਲਵੰਤ ਤੇਰਾ ਭਲਾ ਹੋਵੇ, ਤੁਸੀਂ ਰੁਸੇ ਹੋ ਤੇ ਕੀਰਤਨ ਸਾਨੂੰ ਪ੍ਰਾਪਤ ਹੋਇਆ, ਤੁਸੀਂ ਨਾ ਰੁਸਤੇ ਖਬਰੇ ਸਿੱਖਾਂ ਨੂੰ ਕੀਰਤਨ ਮਿਲਦਾ ਜਾਂ ਨਾ ਮਿਲਦਾ, ਜਿਹਨਾਂ ਮਾਰੀ ਪ੍ਰਤੀ ਵਿੱਚ ਜਾਂਦੀ ਗਈ ਸਰੀਰ ਔਖਾ ਹੋ ਗਿਆ, ਬੈਠ ਨਹੀਂ ਸਕਦੇ, ਲੇਟ ਨਹੀਂ ਸਕਦੇ, ਉੱਠ ਨਹੀਂ ਸਕਦੇ, ਕੋਈ ਜ਼ਿੰਦਗੀ ਦਾ ਸਵਾਦ ਨਹੀਂ, ਬਹੁਤ ਔਖੇ ਔਰ ਸਰੀਰ ਅੰਦਰ ਬੈਠ ਕੇ ਦੋਵੇਂ ਭਰਾ ਰੱਜ ਕੇ ਰੋ ਵੀ ਲੱਗ ਪੈਣ ਕਿ ਅਸੀਂ ਇਹ ਠੀਕ ਕੀਤਾ, ਹੁਣ ਰਾਹ ਕਿਹੜਾ ਮਿਲੇ ਕਿ ਪੰਜਵੇਂ ਪਾਤਸ਼ਾਹ ਸਾਨੂੰ ਬਖਸ਼ਣ ਤੇ ਅਸੀਂ ਫਿਰ ਮੁੜ ਕੇ ਉਹਨਾਂ ਦੇ ਚਰਨਾਂ ਨੂੰ ਪਹੁੰਚੇ। ਰਾਹ ਕੋਈ ਨਾ, ਬੜਾ ਯਤਨ ਕੀਤਾ, ਬੜੀ ਕੋਸ਼ਿਸ਼ ਕੀਤੀ, ਆਖਿਰ ਆਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸੁਨੇਹਾ ਭੇਜਿਆ, ਭਾਈ ਸਾਹਿਬ ਉਹਨਾਂ ਨੂੰ ਬੇਨਤੀ ਕਰੋ ਕਿ ਸਤਾ ਤੇ ਬਲਵੰਤ ਤੁਹਾਨੂੰ ਯਾਦ ਕਰਦੇ ਆ। ਆਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਭਾਈ ਸਤਾ ਬਲਵੰਤ ਦੇ ਘਰ ਪਹੁੰਚੇ ਤੇ ਉਹਨਾਂ ਦੇ ਸਰੀਰਾਂ ਦੀ ਹਾਲਤ ਵੇਖ ਕੇ ਭਾਈ ਸਾਹਿਬ ਦੰਗ ਰਹਿ ਗਏ, ਸਾਰਾ ਸਰੀਰ ਕੁਸ਼ਤੀ, ਕੋਈ ਸਰੀਰ ਦੇ ਉੱਤੇ ਐਸੀ ਥਾਂ ਨਹੀਂ ਸੀ ਜਿੱਥੇ ਕੋਲ ਦਾ ਜ਼ਖਮ ਨਾ ਹੋਵੇ, ਰੋ ਪੈ ਤੋਂ ਬਲ ਮਾਰ। ਭਾਈ ਗੁਰਦਾਸ ਦੇ ਚਰਨਾਂ ਤੇ ਚੌਫਲ ਪੈ, ਭਾਈ ਸਾਹਿਬ ਹੱਥ ਜੋੜ ਕੇ ਬੇਨਤੀ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਤੁਹਾਡੀ ਬੜੀ ਕਦਰ ਹੈ, ਮਾਲਕ ਤੁਹਾਨੂੰ ਸ਼੍ਰੋਮਣੀ ਸਿੱਖਾਂ ਵਿੱਚ ਗਿਣਦੇ ਹਨ ਔਰ ਤੁਹਾਡੀ ਗੱਲ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜੇ ਪਹੁੰਚ ਜਾਏ ਤੇ ਮੇਰੇ ਗਰੀਬ ਨਿਵਾਜ ਟਾਲਦੇ ਕਿ ਨਹੀਂ, ਤਰਸ ਕਰੋ ਸਾਡੇ ਤੇ, ਹਜ਼ੂਰ ਪੰਜਵੇਂ ਪਾਤਸ਼ਾਹ ਦੇ ਕਦਮਾਂ ਵਿੱਚ ਸਾਨੂੰ ਬਖਸ਼ਵਾ ਦੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਣ ਲੱਗੇ, ਗਰੀਬ ਨਿਵਾਜ ਦੇ ਕਦਮਾਂ ਵਿੱਚ ਬੇਨਤੀ ਕਰਾਂਗਾ, ਅਰਜ਼ ਕਰਾਂਗਾ, ਜੇ ਕਬੂਲ ਹੋ ਗਈ ਅੰਤਰਯਾਮੀ ਧੰਨ ਅਰਜਨ ਦੇ ਪਾਤਸ਼ਾਹ। ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਸੋਚ ਰਹੇ ਹਨ ਕਿ ਭਾਈ ਸਤੇ ਤੇ ਬਲਵੰਤ ਦਾ ਸੁਨੇਹਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ 'ਚ ਕਦੋਂ ਤੇ ਕਿਸ ਵੇਲੇ ਪਹੁੰਚਾਵਾਂ। ਭਾਈ ਸਾਹਿਬ ਜਦ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ, ਧਿਆਨ ਰੱਖਣਾ, ਦਰਬਾਰ ਲੱਗੇ ਹੈ, ਸੰਗਤਾਂ ਬੈਠੀਆਂ ਹਨ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬੇਨਤੀ ਕਰਨ ਤੋਂ ਪਹਿਲਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਗਤਾਂ ਵਿੱਚ ਐਲਾਨ ਕਰਤਾ, ਭਾਈ ਜਿਹੜਾ ਕੋਈ ਸਤਹ ਤੇ ਬਲਵੰਤ ਦੀ ਤਰਫਦਾਰੀ ਲੈ ਕੇ ਆਵੇਗਾ
ਉਹਦਾ ਮੂੰਹ ਕਾਲਾ ਕਰਕੇ ਤੇ ਖੋਟੇ ਤੇ ਚਾੜਾਂਗੇ, ਉਹ ਗੁਰੂ ਨਾਨਕ ਦੇ ਸਿੱਖ ਹਨ, ਬਖਸ਼ਣ ਯੋਗ ਨਹੀਂ। ਪਾਤਸ਼ਾਹ ਦੀ ਦਾਈ ਹੈ ਨਾ ਪਿਆਰ, ਇਹ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਬੇਨਤੀ ਕਰ ਸਕਦਾ। ਉਹ ਸਮਝ ਗਏ ਕਿ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਿਆ ਹਜ਼ੂਰ ਨਹੀਂ ਸੁਣ ਸਕਦੇ, ਔਰ ਭਾਈ ਸਤੇ ਤੇ ਬਲਵੰਤ ਨੂੰ ਕਦੀ ਬਖਸ਼ਣਗੇ। ਕਿਸੇ ਮਨੁੱਖ ਦੀ ਨਿੰਦਾ ਮਾੜੀ ਹੈ, ਇਹ ਗੁਰੂ ਦੀ ਨਿੰਦਾ। ਹਜ਼ੂਰ ਜੀ ਕਹਿੰਦੇ ਨੇ, ਨਿੰਦਕ ਤਾਂ ਮੁੱਖ ਕਾਲਾ ਹੋ। ਦਰਗਾਹ ਦੇ ਵਿੱਚ ਨਿੰਦਕ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ ਜੋ ਇੱਕ ਸਧਾਰਨ ਇਨਸਾਨ ਦੀ ਨਿੰਦਾ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਸ਼ਬਦ ਆਇਆ, ਤੁਸੀਂ ਕਈ ਵਾਰੀ ਸੁਣੇ, ਸੰਸਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਘਰ ਆਇਆ, ਇਹ ਸਾਰੇ ਸ਼ਬਦ ਦੇ ਚਾਰ ਸਾਰੀਆਂ ਸਾਖੀਆਂ ਹਨ, ਸਾਰਾ ਇਤਿਹਾਸ। ਇੱਕ ਅਗਲੀ ਤੁੱਤ ਹੈ, ਅਜੇ ਸਰੋਵੇ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਅਜੇ ਰਾਜਾ ਆਪਣੇ ਸਬਰ ਚ ਖੜੇ ਹੈ, ਆਂਦੇ ਨੇ ਘੋੜਿਆਂ ਨੂੰ ਦੇਖ ਦੇਖ ਕੇ ਖੁਸ਼ ਹੋ ਰਹੇ ਆ, ਪ੍ਰਸੰਨ ਹੋ ਰਹੇ ਆ, ਤੇ ਸਾਧੂ ਆਏ, ਮਹਾਂਪੁਰਸ਼ ਆਏ। ਅਲਖ ਜਗਾਈ, ਪਿੱਛੇ ਲੈਣ ਵਾਸਤੇ ਕਾਸਾ ਅੱਗੇ ਕੀਤਾ। ਅਜੇ ਰਾਜੇ ਨੂੰ ਮਜ਼ਾਕ ਸੁਝਿਆ, ਉਹਦੇ ਕਾਸੇ ਵੀ ਦਾਨ ਪਾਉਣ ਦੀ ਥਾਂ ਤੇ ਘੋੜੇ ਦੇ ਵਿੱਚ ਚੁੱਕੇ ਭੁੱਖ ਭਰ ਕੇ ਖਾ ਲਿਆ। ਇਹ ਮਹਾਂਪੁਰਸ਼ਾਂ ਦੀ ਰਸਨਾ ਤੋਂ ਸੋਚੇ ਸੇ ਬੱਚੇ ਨਿਕਲਿਆ, ਰਾਜੇ ਨੂੰ ਤੇਰਾ ਦਿੱਤਾ ਹੋਇਆ ਦਾਨ ਵਧੇ ਕੇ ਥੱਲੇ। ਆਪਣੀ ਕੁੜੀਆਂ ਦੇ ਬਾਹਰ ਅੱਗੇ ਪਾ ਦਿੱਤੀ ਲਿਧ, ਭਗਤੀ ਵਿੱਚ ਮਗਨ, ਲਿਧ ਵਧਣੀ ਸ਼ੁਰੂ ਹੋ ਗਈ, ਕੁੜੀਆਂ ਦੇ ਬਾਹਰ ਢੇਰਾਂ ਢੇਰ ਬਣ ਗਏ। ਕਾਫੀ ਸਮਾਂ ਲੰਘ ਗਿਆ, ਅਜੇ ਰਾਜਾ ਘੋੜੇ ਤੇ ਬੈਠਾ ਹੋਇਆ, ਨਾਲ ਸਾਥੀ ਹਨ, ਅਹਿਲਕਾਰ ਹਨ, ਵਜ਼ੀਰ ਬੁਦਰਾ ਹਨ। ਮਹਾਂਪੁਰਸ਼ਾਂ ਦੀ ਕੁਟੀਆ ਕੋਲ ਲੰਘਿਆ ਤੇ ਆਖਣ ਲੱਗਾ, ਮਹਾਂਪੁਰਸ਼ਾਂ ਆਉਂਦੇ ਨੇ, ਕੁਟੀਆ ਬੜੀ ਖੂਬਸੂਰਤ ਹੈ, ਪਰ ਆਲੇ ਦੁਆਲੇ ਲਿਧ ਦੇ ਢੇਰ ਲੱਗੇ ਨੇ, ਕਾਰਨ ਕੀ? ਸੇਵਕ ਨੂੰ ਭੇਜਿਆ, ਮਹਾਂਪੁਰਸ਼ ਆਏ, ਮਹਾਰਾਜ ਤੁਹਾਡੀ ਕੁਟੀਆ ਦੇ ਆਲੇ ਦੁਆਲੇ ਬਲੀ ਲਿਧ ਦੇ ਢੇਰ ਲੱਗੇ ਨੇ, ਜੇ ਹੁਕਮ ਕਰੋ ਤੇ ਆਪਣੇ ਸੇਵਕ ਭੇਜ ਕੇ ਚੁਕਵਾ ਦੇ। ਤੇ ਕਹਿਣ ਲੱਗੇ, ਰਾਜਨ ਨਹੀਂ, ਇਹ ਚੁਕਾਣੀ ਨਹੀਂ, ਕਿਸੇ ਦੀ ਇਮਾਨਤ ਹੈ। ਹੈਰਾਨ ਹੋ ਗਏ, ਲਿਧ ਕਿਸੇ ਦੀ ਇਮਾਨਤ ਹੈ? ਕਹਿਣ ਕੇ, ਹਾਂ ਰਾਜਨ, ਇਹ ਕਿਸੇ ਨੇ ਮੈਨੂੰ ਦਾਨ ਦਿੱਤਾ ਸੀ, ਮੈਂ ਪਿੱਛਿਆ ਮੰਗਣ ਵਾਸਤੇ ਗਿਆ ਸੀ, ਪਿੱਛਿਆ ਮੇਰੇ ਕਾਸੇ ਵਿੱਚ ਪਾਉਣ ਦੀ ਥਾਂ ਤੇ ਲਿਧ ਦਾ ਬੁੱਕ ਪਾ ਦਿੱਤਾ ਗਿਆ ਸੀ। ਸਹਿਜ ਸੁਭਾਅ ਮੇਰੀ ਰਸਨਾ ਤੋਂ ਬਚਨ ਨਿਕਲ ਗਿਆ, ਰਾਜਨ ਤੇਰਾ ਦਾਨ ਵਧੇ ਤੇ ਫੁੱਲੇ, ਇਸ ਵਾਸਤੇ ਦੂਣੀ ਚੌਣੀ ਅਠਾਉਣੀ ਹੋ ਗਈ, ਯਾਦ ਆ ਗਿਆ। ਆਖਣ ਕਹੋ, ਮੈਂ ਹੀ ਬਦਨਸੀਬ ਹਾਂ ਜਿਸਨੇ ਤੁਹਾਨੂੰ ਮਜ਼ਾਕ ਕੀਤਾ ਹੈ। ਰਾਜਨ, ਇਹ ਲਿਧ ਤੇਰਾ ਦਿੱਤਾ ਹੋਇਆ ਦਾਨ ਹੈ, ਇਹ ਵੱਧ ਚੁੱਕੀ ਹੋਈ, ਮਹਾਰਾਜ ਦਾ ਹਾਲ ਕੀ ਹੋਵੇਗਾ? ਕਹਿਣ ਲੱਗੇ, ਰਾਜਨ, ਇਹ ਲਿਧ ਤੈਨੂੰ ਖਾਣੀ ਪਏਗੀ। ਹਜ਼ੂਰ ਜੀ ਨੇ ਗੁਰਬਾਣੀ 'ਚ ਥਾਂ 'ਤੇ ਉਹ ਲਿਖਿਆ, ਪਰ ਨਿੰਦਾ ਪਰ ਮਲ ਮੁੱਖ ਸੁੱਧੀ, ਪਰਾਈ ਨਿੰਦਾ ਕਰਨਾ ਪਰਾਏ ਮੈਲੇ ਖਾਣ ਦੇ ਬਰਾਬਰ ਹੈ। ਤੇ ਮੈਲਾ ਕੌਣ ਖਾਂਦਾ? ਸੂਰ, ਮਨੁੱਖ ਦੀ ਖੁਰਾਕ ਨਹੀਂ। ਮੈਂ ਇਸ ਵਾਸਤੇ ਬਾਰ ਬਾਰ ਅਰਜ਼ ਕਰਨਾ ਹੁੰਦਾ, ਗੁਰਬਾਣੀ ਪੜ੍ਹਿਆ ਕਰੋ, ਵਿਚਾਰਿਆ ਕਰੋ, ਜ਼ਿੰਦਗੀ ਬਣ ਜਾਏ। ਕਹਿ ਪਿਆ ਚਰਨਾ 'ਤੇ ਬਖਸ਼ਿਸ਼ ਕਰੋ, ਇਹ ਤਾਂ ਬੜੀ ਔਖੀ ਗੱਲ ਹੈ, ਕੁਝ ਉਪਾਅ ਦੱਸੋ। ਮਹਾਂਪੁਰਸ਼ ਕਹਿਣ ਲੱਗੇ, ਦੁਨੀਆਂ ਦੇ ਇਨਸਾਨਾਂ ਕੋਲੋਂ ਆਪਣੀ ਨਿੰਦਾ ਕਰਵਾ, ਇਹ ਲਿਧ ਤੱਕ ਜਾਏਗੀ। ਸੱਚ ਦੱਸੋ, ਆਪਣੇ ਅਜੇ ਰਾਜੇ ਦੇ ਦਰਬਾਰ ਵਿੱਚ ਇੱਕ ਬ੍ਰਾਹਮਣ ਕਥਾ ਕਰਦਾ ਸੀ, ਜਿਹਦੀ ਨੌਜਵਾਨ ਬੱਚੀ ਮੁਟਿਆ, ਉਸ ਸੁੰਦਰ ਬੱਚੀ ਦੀ ਬਾਂਹ ਫੜ ਕੇ ਰਾਜਨ ਆਪਣੇ ਮਹੱਲਾ ਵਿੱਚ ਲੈ ਗਿਆ, ਲੋਕਾਂ ਦੇ ਸਾਹਮਣੇ, ਸਿਪਾਹੀਆਂ ਦੇ ਸਾਹਮਣੇ, ਆਪਣੇ ਅਹਿਲਕਾਰਾਂ ਦੇ ਸਾਹਮਣੇ। ਵੈਸੇ ਇਤਿਹਾਸਕਾਰਾਂ ਲਿਖੀ ਹੈ ਕਿ ਜਿਤਨੇ ਚਿਰ ਵੀ ਉਹ ਮਹੱਲ ਵਿੱਚ ਰਹੀ ਹੈ, ਰਾਜਨ ਨੇ ਉਸਨੂੰ ਆਪਣੀ ਬੱਚੀਆਂ ਤੇ ਪੁੱਤਰੀਆਂ ਵਰਗਾ ਸਲੂਕ ਦਿੱਤਾ। ਦੁਨੀਆਂ ਜਿਨ੍ਹਾਂ ਨੇ ਵੇਖਿਆ ਸੀ ਉਹਨਾਂ ਨੇ ਨਿੰਦਾ ਸ਼ੁਰੂ ਕਰ ਦਿੱਤੀ ਕਿ ਰਾਜਨ ਵਿਚਾਰੀ ਹੋ ਗਏ। ਉਹ ਜਿਉਂ ਜਿਉਂ ਸੰਸਾਰ ਨਿੰਦਾ ਕਰਦਾ ਹੈ ਤਿਉਂ ਤਿਉਂ ਲਿਧ ਕਰਦੀ ਜਾਂਦੀ ਹੈ। ਪਰ ਉਹਨੇ ਕਿਹਾ ਕਿ ਜਿਤਨੀ ਰਾਜਨ ਨੇ ਦਾਨ ਹੀ ਦਿੱਤੀ ਸੀ, ਜਾ ਕੇ ਪਹੁੰਚਿਆ ਮਹਾਂਪੁਰਸ਼ਾਂ ਕੋਲ। ਮਹਾਂਪੁਰਸ਼ਾਂ ਨੇ ਕਿਹਾ, ਰਾਜਨ, ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਤੇਰੀ ਨਿੰਦਾ ਕੀਤੀ, ਤੇਰਾ ਵਧਿਆ ਦਾਨ ਲਿਧ ਉਹ ਖਾ ਗਏ।
ਜਿੰਨੀ ਤੂੰ ਦਿੱਤੀ ਸੀ ਇਹ ਬਾਕੀ ਰਹਿ ਗਈ, ਇਹ ਤੈਨੂੰ ਜ਼ਰੂਰ ਖਾਣੀ ਪੈਣੀ। ਤੋ ਇਤਿਹਾਸਕਾਰਾਂ ਲਿਖਿਆ ਸਾਖੀ ਪ੍ਰਮਾਣ ਵਾਲਿਆਂ ਨੇ ਕਿ ਅਜੇ ਰਾਜਾ ਨੇ ਕੋਲੇ ਤੇ ਲਿਆਂਦੀ, ਆਪਣੇ ਸੇਵਕਾਂ ਨੂੰ ਦਿੱਤੀ, ਉਹਨਾਂ ਨੇ ਸੁਕਾਈ, ਸਾਫ਼ ਕੀਤੀ, ਪੀਸੀ, ਪਾਊਡਰ ਬਣਾਇਆ। ਜਦੋਂ ਖਾਂਦਾ ਖਾਣਾ ਖਾਣ ਵਾਸਤੇ ਵੀ ਕੋਲ ਬੈਠੇ ਚੁਟਕੀ ਚੁਟਕੀ ਸਾਰਿਆਂ ਖਾਣਿਆਂ 'ਚ ਪਾ ਲੈਂਦਾ। ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਅਜੇ ਸਰੋਵੇ ਭੇਖਿਆ ਪਾਏ, ਐਸੀ ਦਰਗਾਹ ਮਿਲੇ ਸਜਾਏ। ਜੇ ਪੀਰ ਪਿੱਛਿਆ ਜਦੋਂ ਆਪਣੇ ਆਪ ਨੂੰ ਖਾਣੀ ਪਈ, ਅੱਖਾਂ 'ਚ ਪਾਣੀ ਲੈ ਤੁਰਿਆ, ਤਾਂ ਇਹ ਨਿੰਦਕ ਦਾ ਹਾਲ ਹੈ। ਇਹ ਗੁਰੂ ਨਾਨਕ ਦੇ ਨਿੰਦਕ ਹੁਣ ਨਹੀਂ ਬਖਸ਼ੇ ਜਾਣ, ਔਖੇ ਬਣੇ ਇਹਨੇ ਇਸ ਬਿਮਾਰੀ ਤੋਂ ਛੁਟਕਾਰਾ ਮਿਲਿਆ। ਪਾਸ਼ਾ ਪਹੁੰਚੇ, ਆਖਣਗੇ ਪਾਸ਼ਾ ਸਾਹਿਬ, ਭਾਈ ਬਲਵੰਡ, ਤੁਹਾਡੀ ਬੇਨਤੀ ਪੰਜਵੇਂ ਪਾਤਸ਼ਾਹ ਦੇ ਕਦਮਾਂ ਵਿੱਚ ਪਹੁੰਚਾਉਣ ਵਾਸਤੇ ਗਿਆ ਸਾਂ, ਪਰ ਮੇਰੇ ਮਾਲਕ ਉਹ ਹਾਲੀ ਤੁਹਾਨੂੰ ਬਖਸ਼ਣ ਨਹੀਂ ਲੱਗੇ। ਕਿਉਂ? ਮੇਰੇ ਜਾਣ ਤੋਂ ਪਹਿਲੇ ਹੀ ਸੰਗਤ 'ਚ ਉਹਨਾਂ ਨੇ ਕਹਿ ਦਿੱਤਾ ਵੀ ਜਿਹੜਾ ਸੱਤੇ 'ਤੇ ਬਲਵੰਡ ਦੀ ਸਿਫਾਰਿਸ਼ ਲੈ ਕੇ ਆਵੇਗਾ, ਉਹਨੂੰ ਖੋਤੇ 'ਤੇ ਚਾੜਾਂਗੇ, ਉਹਦਾ ਮੂੰਹ ਕਾਲਾ ਕਰਾਂਗੇ। ਉਹ ਫਿਰ ਆਖਣਗੇ ਭਾਈ ਸਾਹਿਬ, ਫਿਰ ਅਸੀਂ ਇਸ ਤਰ੍ਹਾਂ ਹੀ ਕੋਲੀ ਬਣ ਕੇ ਉੱਚੀ ਬਣ ਕੇ ਜ਼ਿੰਦਗੀ ਕੱਢਦੇ ਹਾਂ। ਅਤੇ ਭਾਈ ਸਾਹਿਬ ਜੀ ਨੂੰ ਇੱਕ ਵਿਆਹ ਸੁੱਜੀ, ਕਹਿਣਗੇ ਮੇਰਾ ਹੀ ਹੈ ਨਹੀਂ ਪੈਂਦਾ ਕਿ ਮੈਂ ਪੰਜਵੇਂ ਪਾਤਸ਼ਾਹ ਦੇ ਚਰਨਾਂ ਦੀ ਬੇਨਤੀ ਕਰਾਂ। ਲਾਹੌਰ ਦੇ ਵਿੱਚ ਹਜ਼ੂਰ ਦਾ ਇੱਕ ਬੜਾ ਅਨੰਦ ਸਿਰ ਪਹਿਲਾਂ ਦਾ ਪਰਉਪਕਾਰੀ ਕਰਕੇ ਮਸ਼ਹੂਰ ਹੈ, ਉਹਦੇ ਚਰਨਾਂ ਜਾ ਕੇ ਬੇਨਤੀ ਕਰੋ, ਹੋ ਸਕਦਾ ਉਹ ਕੋਈ ਹੱਲ ਹੋਰ ਲੱਭ ਲੈ। ਆਪਣੇ ਦੋਵੇਂ ਭਰਾ ਅੰਮ੍ਰਿਤਸਰ ਤੋਂ ਤੁਰ ਪਏ, ਬੜੀ ਮੁਸ਼ਕਿਲ ਨਾਲ ਆਪਣੇ ਕੁਸ਼ਤੀ ਤੇ ਕੋਈ ਸਰੀਰਾਂ ਨੂੰ ਘਸੀਟਦੇ ਲਾਹੌਰ ਜਾ ਕੇ ਪਹੁੰਚੇ। ਭਾਈ ਸਾਹਿਬ ਦੇ ਗ੍ਰਹਿ ਪਹੁੰਚੇ, ਕੁੰਡਾ ਖੁੱਲਿਆ, ਭਾਈ ਸਾਹਿਬ ਪਹਿਲਾਂ ਤਾਂ ਜੀ ਬਾਹਰ ਆਏ ਤੇ ਪੁੱਛਦੇ ਨੇ ਤੁਸੀਂ ਕੌਣ ਹੋ। ਜਦੋਂ ਇਤਨੇ ਲਫ਼ਜ਼ ਹੀ ਸੁਣੇ ਕਿ ਤੁਸੀਂ ਕੌਣ ਹੋ, ਤੇ ਦੋਵਾਂ ਦੀਆਂ ਚੀਕਾਂ ਨਿਕਲ ਗਈਆਂ। ਭਾਈ ਸਾਹਿਬ ਤੁਸੀਂ ਸਾਨੂੰ ਪਛਾਤਾ ਨਹੀਂ? ਕਹਿੰਦੇ ਗਏ ਨਹੀਂ, ਸਰੀਰ ਬੜੇ ਭਿਆਨਕ ਹੋਏ, ਚਿਹਰਾ ਕੁਛ ਨਾਲ ਭਰਿਆ ਹੋਇਆ। ਭਾਈ ਸਾਹਿਬ ਕਹਿੰਦੇ ਮੈਂ ਨਹੀਂ ਪਛਾਤਾ। ਤੇ ਭਾਈ ਸੱਤਾ ਕਹਿਣ ਲੱਗਾ, ਮਹਾਰਾਜ ਮੈਂ ਭਾਈ ਸੱਤਾ, ਇਹ ਮੇਰਾ ਭਰਾ ਭਾਈ ਬਲਵੰਡ ਹੈ, ਅਸੀਂ ਪੰਜਵੇਂ ਪਾਤਸ਼ਾਹ ਦੇ ਦਰਗਾਹ ਵਿੱਚ ਕੀਰਤਨ ਕਰਦੇ ਹਾਂ, ਤੁਸੀਂ ਕਈ ਵਾਰੀ ਕੀਰਤਨ ਸੁਣ ਕੇ ਆਏ ਹੋ। ਆਖਣਗੇ ਭਾਈ ਸੱਤਾ, ਭਾਈ ਬਲਵੰਡ ਉਹ ਕੀਰਤਨੀਏ ਗੁਰੂ ਕੇ ਤੇ ਇਹ ਹਾਲ। ਆਖਣਗੇ ਕੀਰਤਨੀਏ ਨੂੰ ਇਹ ਜੀ ਹਾਲਤ ਨਹੀਂ ਮਿਲ ਸਕਦੀ, ਪਰ ਆਪਣੀ ਕਰਤੂਤ ਦਾ ਸਦਕਾ ਇਸ ਹਾਲਤ ਤੇ ਜਾ ਕੇ ਪਹੁੰਚੇ। ਆਪਣੀ ਇੱਛਾ ਸੁਣਾਈ, ਨਾਲ ਹੀ ਭਾਈ ਲਤਾ ਜੀ ਨੂੰ ਇਹ ਵੀ ਕਹਿ ਦਿੱਤਾ ਕਿ ਪੰਜਵੇਂ ਪਾਤਸ਼ਾਹ ਜੀ ਨੇ ਇਹ ਗੱਲ ਵੀ ਸੰਗਤ ਨੂੰ ਆਖੀ ਹੈ ਕਿ ਜਿਹੜਾ ਭਾਈ ਲਤਾ ਹੈ ਭਾਈ ਸੱਤੇ ਅਤੇ ਭਾਈ ਬਲਵੰਡ ਦੀ ਸਿਫਾਰਿਸ਼ ਲੈ ਕੇ ਆਵੇਗਾ, ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਚਾੜਾਂਗੇ। ਤੋ ਭਾਈ ਸਾਹਿਬ ਭਾਈ ਲਤਾ ਜੀ ਜੇ ਕਦੋਂ ਇਹ ਗੱਲ ਸੁਣੀ ਕਿ ਆਸ ਪਏ ਆਖਣ ਲੱਗੇ ਮੌਜ ਬਣ ਗਈ ਹੈ, ਬੜਾ ਸੌਦਾ ਸਸਤਾ, ਫਿਕਰ ਨਾ ਕਰੇ ਬੈਠ। ਕਹਿੰਦੇ ਨੇ ਭਾਈ ਸਾਹਿਬ ਜੀ ਨੇ ਬੜੇ ਪਿਆਰ ਵਿੱਚ ਉਹਨਾਂ ਦੋਵਾਂ ਭਰਾਵਾਂ ਦੇ ਸਰੀਰ ਜਲ ਦੇ ਨਾਲ ਸਾਫ਼ ਕੀਤੇ, ਗੰਦੇ ਪੀਕ ਕੇ ਖੂਨ ਦੇ ਲਿਬੜੇ ਕੱਪੜੇ ਉਤਾਰ ਕੇ ਅੰਦਰੋਂ ਹੋਰ ਜੋੜੇ ਕੱਢ ਕੇ ਉਹਨਾਂ ਨੂੰ ਪਹਿਨਾਏ, ਲੰਗਰ ਤਿਆਰ ਕੀਤਾ, ਪ੍ਰਸ਼ਾਦ ਤਿਆਰ ਕੀਤਾ। ਅਤੇ ਭਾਈ ਲਤਾ ਜੀ ਕੋਲ ਬਹਿ ਗਏ, ਹੱਥਾਂ 'ਤੇ ਜ਼ਖਮ ਸਨ ਉਹਨਾਂ ਨੇ, ਅਤੇ ਭਾਈ ਸਾਹਿਬ ਜੀ ਆਪਣੇ ਹੱਥਾਂ ਨਾਲ ਵਾਰੀ ਵਾਰੀ ਦੋਵਾਂ ਭਰਾਵਾਂ ਦੀ ਥਾਲੀ ਵਿੱਚੋਂ ਗਿਰਾਈਆਂ ਭੰਨ ਭੰਨ ਕੇ ਉਹਨਾਂ ਦੇ ਮੂੰਹ 'ਚ ਪਾ ਰਹੇ, ਬੜੇ ਪਿਆਰ ਅਤੇ ਸਿਦਕ ਨਾਲ ਪ੍ਰਸ਼ਾਦ ਛਕਾਇਆ। ਆਖਣ ਲੱਗੇ ਤੁਸੀਂ ਆਰਾਮ ਕਰੋ ਅਤੇ ਮੈਂ ਹੁਣੇ ਹੁੰਦਾ। ਭਾਈ ਸਾਹਿਬ ਲਤਾ ਜੀ ਕਹਿੰਦੇ ਮੈਂ ਹੁਣੇ ਹੁੰਦਾ ਅਤੇ ਬਾਹਰ ਤੁਰ ਗਏ। ਥੋੜ੍ਹੇ ਜਿਹੇ ਸਮੇਂ ਬਾਅਦ ਵਾਪਸ ਆਏ ਅਤੇ ਵੇਖਿਆ ਭਾਈ ਸਾਹਿਬ ਦੇ ਹੱਥ 'ਤੇ ਰੱਸੀ ਹੈ ਅਤੇ ਖੋਤੇ ਦੇ ਗਲੇ 'ਤੇ ਰੱਸੀ ਬੱਧੀ ਹੈ ਅਤੇ ਭਾਈ ਸਾਹਿਬ ਲਈ ਆਉਂਦੇ। ਭਾਈ ਸੱਤਾ ਭਾਈ ਬਲਵੰਤ ਪੁੱਛਦੇ ਨੇ ਭਾਈ ਸਾਹਿਬ ਇਹ ਕੀ? ਆਖਣਗੇ ਪੰਜਵੇਂ ਪਾਤਸ਼ਾਹ ਜੀ ਨੂੰ ਉੱਥੇ ਲੱਭਣਾ ਪਏਗਾ, ਸਰਦਾਰ ਦੇ ਹਜ਼ੂਰ ਨੇ ਮੁਕਰਰ ਕੀਤੀ ਇਹ ਤੁਹਾਨੂੰ ਬਖਸ਼ਵਾਉਣ ਦੀ, ਅਤੇ ਮੈਂ ਸੋਚਿਆ ਕਿ ਮੇਰੇ ਮਾਲਕ ਨੂੰ ਖੇਚਲ ਨਾ ਹੋਵੇ ਜੋ ਉਹਨਾਂ ਨੇ ਤੁਹਾਡੇ ਬਖਸ਼ਵਾਉਣ ਦੀ ਸਰਦਾਰ ਮੁਕਰਰ ਕੀਤੀ ਹੈ, ਮੈਂ ਉਹਦਾ ਪ੍ਰਬੰਧ ਪਹਿਲੇ ਹੀ ਕਰਕੇ ਹਜ਼ੂਰ ਦੇ ਚਰਨਾਂ 'ਚ ਪਹੁੰਚਾਂਗਾ।
ਪਾਤਸ਼ਾਹ ਤੇ ਬਲਵੰਤ ਭਾਈ ਲਤਾ ਜੀ ਦੇ ਕਦਮਾਂ 'ਚ ਆ ਰਹੇ ਨੇ। ਐਸਾ ਲਿਖਣਾ ਪਾਓ ਸਾਹ ਆਖਣ ਲੱਗੇ ਤੁਸੀਂ ਗੁਰੂ ਦੀ ਕੀਰਤਨੀ ਮਾਲਕ ਦੇ ਦਰਬਾਰ ਦਾ ਕੀਰਤਨ ਕਰਨ ਵਾਲੇ, ਜੇ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ ਲੈਣ, ਤੁਸੀਂ ਫਿਰ ਹਜ਼ੂਰ ਦੀ ਦਰਗਾਹ ਦੇ ਕੀਰਤਨ ਸੁਣਾਓ। ਸਿਰਫ ਮੇਰਾ ਮੂੰਹ ਕਾਲਾ ਕਰਨ ਦੀ ਖਾਤਰ, ਖੋਤੇ ਤੇ ਕਰਨ ਦੀ ਖਾਤਰ, ਅਗਰ ਇਹ ਕੁਝ ਹੱਲ ਹੁੰਦਾ ਤੇ ਮੈਨੂੰ ਖੁਸ਼ੀ ਹੈ। ਮੈਨੂੰ ਪਾਤਸ਼ਾਹ ਪਹਿਲਾਂ ਤਾਂ ਜੀ ਤੁਰ ਪਏ, ਪਾਤਸ਼ਾਹ ਤੇ ਬਲਵੰਤ ਬੜੇ ਔਖੇ ਔਖੇ ਹੌਲੀ ਹੌਲੀ ਨਾਲ ਤੁਰੀ ਆਉਂਦੇ। ਕਾਫੀ ਦਿਨਾਂ ਤੋਂ ਬਾਅਦ ਜਦੋਂ ਅੰਮ੍ਰਿਤਸਰ ਪਹੁੰਚੇ, ਕੋਈ ਸਨ ਬਿਮਾਰ ਸਨ, ਬੜੀ ਮੁਸ਼ਕਿਲ ਨਾਲ ਥੋੜੇ ਕਦਮ ਚੱਲਦੇ ਸਨ, ਫਿਰ ਥੋੜਾ ਜਿਹਾ ਸਾਹ ਲੈਂਦੇ ਸਨ, ਫਿਰ ਤੁਰਦੇ ਸਨ। ਪਾਤਸ਼ਾਹ ਜੀ ਵੀ ਨਾਲ ਦੇਖੋ ਤਾਂ ਵੀ ਨਾਲ ਲਿਆ, ਕੋਈ ਥੋੜੀਆਂ ਜਿਹੀਆਂ ਪੁਰਾਣੀਆਂ ਜੁੱਤੀਆਂ ਵੀ ਇਕੱਠੀਆਂ ਕਰ ਲਈਆਂ।

ਨੇੜੇ ਪਹੁੰਚੇ। ਭਾਈ ਸਾਹਿਬ ਪਹਿਲਤਾ ਜੀ, ਭਾਈ ਸਤਾ ਤੇ ਬਲਵੰਤ ਦੇ ਨਾਲ ਅੰਦਰ ਆਵਾਜ਼ ਸ਼ੋਰ ਦੀ ਪਹੁੰਚੀ ਤੇ ਬਨੇ ਪਾਤਸ਼ਾਹ ਨੇ ਆਖਿਆ ਸੀ, ਭਾਈ ਸਾਹਿਬ ਆਵਾਜ਼ ਸ਼ੋਰ ਕਰਦੇ ਰੌਲਾ ਕਰਦੇ। ਭਾਈ ਸਾਹਿਬ ਹੱਥ ਜੋੜ ਲਏ, ਆਖਣ ਲੱਗੇ ਮਾਲਕ ਵੇਖ ਕੇ ਆਉਣਾ, ਹੁਣੇ ਵਾਪਸ ਆਉਂ। ਤੇ ਭਾਈ ਗੁਰਦਾਸ ਜਦੋਂ ਬਾਹਰ ਪਹੁੰਚੇ ਤੇ ਬਹੁਤ ਸਾਰੇ ਲੋਕਾਂ ਦਾ ਇਕੱਠ ਤੇ ਦੂਰੋਂ ਵੇਖਿਆ, ਕੋਈ ਬੰਦਾ ਖੋਤੇ ਤੇ ਬੈਠਾ ਹੋਇਆ, ਮੂੰਹ ਦਾ ਕਾਲਾ ਤੇ ਕਾਫੀ ਲੋਕਾਂ ਦਾ ਜਮਗੱਠ ਹੈ, ਉਹ ਸ਼ੋਰ ਪਾ ਰਹੇ ਨੇ, ਮਜ਼ਾਕ ਕਰ ਰਹੇ ਨੇ, ਮਖੌਲਾਂ ਕਰ ਰਹੇ। ਥੋੜਾ ਥੋੜਾ ਭਾਈ ਸਾਹਿਬ ਦੇ ਗੁਰਦਾਸ ਜੀ ਦੇ ਮਨ ਚ ਵਿਚਾਰ ਆਏ ਕਿ ਸਤੇ ਤੇ ਬਲਵੰਤ ਨੂੰ ਇਹ ਗੱਲ ਆਖੀ ਸੀ, ਉਹਨਾਂ ਨੂੰ ਭਾਈ ਨਦੇ ਜੀ ਦੇ ਚਰਨਾਂ ਵਿੱਚ ਭੇਜਿਆ ਸੀ, ਕਿਤੇ ਕੋਈ ਨਾ ਹੋਣ। ਤੇ ਭਾਈ ਸਾਹਿਬ ਜਦੋਂ ਬਾਹਰ ਪਹੁੰਚੇ, ਭਾਈ ਸਾਹਿਬ ਨੇ ਪਛਾਣ ਲਿਆ, ਭਾਈ ਸਾਹਿਬ ਆਰਾਮ ਦੇ ਹੰਝੂ, ਪਿਆਰ ਦੇ ਹੰਝੂ ਫੇਰਦੇ ਦੌੜਦੇ ਤੇ ਪੈਦੇ ਪਨਵੇਂ ਪਾਤਸ਼ਾਹ ਦੇ ਕਰਮਾਂ ਚ ਆ ਕੇ ਪਹੁੰਚੇ। ਆਖਣ ਲੱਗੇ ਮਾਲਕ, ਭਾਈ ਨਦਾ ਪਰਵਤਾਰੀ ਲਾਹੌਰ ਮਾਇਆ, ਭਾਈ ਸਾਹਿਬ ਭਾਈ ਨਦਾ ਹੈ, ਰੌਲਾ ਕਰ ਸ਼ੋਰ ਕਰ। ਭਾਈ ਨਦਾ ਜੀ ਅੱਗੇ ਵੀ ਕਦੀ ਨਹੀਂ ਆਏ, ਅੱਜ ਸ਼ੋਰ ਕਿਉਂ? ਭਾਈ ਸਾਹਿਬ ਕਹਿਣ ਲੱਗੇ ਮਹਾਰਾਜ, ਭਾਈ ਸਤਾ ਤੇ ਬਲਵੰਡ ਵੀ ਨਾਲ ਨੇ, ਭਾਈ ਸਤਾ ਤੇ ਬਲਵੰਡ ਵੀ ਨਾਲ ਨੇ। ਤੇ ਭਾਈ ਨਦਾ ਜੀ ਨੂੰ ਖੋਟੇ ਦੇ ਚੱਲ ਕੇ ਮੂੰਹ ਕਾਲਾ ਕਰਨ ਦੀ ਲੋੜ ਸੀ? ਤੇ ਭਾਈ ਸਾਹਿਬ ਜੀ ਆਪ ਨੇ ਹਜ਼ੂਰ ਨੇ ਹੁਕਮ ਕੀਤਾ ਸੀ, ਗਰੀਬ ਨਵਾਜ ਆਪ ਜੀ ਨੇ ਆ ਗਿਆ ਬਖਸ਼ੀ ਸਿੰਘ, ਜਿਹੜਾ ਸਤੇ ਤੇ ਬਲਵੰਡ ਦੀ ਸਿਫਾਰਿਸ਼ ਲੈ ਕੇ ਆਵੇਗਾ ਉਹਦਾ ਮੂੰਹ ਕਾਲਾ ਕਰਕੇ ਖੋਟੇ ਤੇ ਚਾੜਾਂਗਾ। ਤੇ ਭਾਈ ਸਾਹਿਬ ਭਾਈ ਲਤਾ ਜੀ ਹਜ਼ੂਰ ਦੀ ਬਖਸ਼ੀ ਹੋਈ ਸਜ਼ਾ ਨੂੰ ਪਹਿਲਾਂ ਹੀ ਪ੍ਰਵਾਨ ਕਰਕੇ ਆ ਗਏ ਹੋਏ ਨੇ, ਤੇ ਭਾਈ ਸਤਾ ਤੇ ਬਲਵੰਡ ਦੋਵੇਂ ਨਾਲ ਮੇਰੇ ਹਜ਼ੂਰ ਖੜੇ ਸਿਵਾਸਨ ਤੋਂ ਉੱਠੇ, ਬਹੁਤ ਆਈ ਬਾਹਰ ਆ ਕੇ ਪਹੁੰਚੇ, ਜਿੱਥੇ ਭਾਈ ਲਤਾ ਪਰਵਤਾਰੀ ਖੜਾ ਸੀ, ਭਾਈ ਸਤਾ ਤੇ ਬਲਵੰਡ ਖੁਦ ਖੜੇ ਸਨ, ਹੱਥ ਜੋੜ ਲਏ, ਖੋਤੇ ਤੋਂ ਥੱਲੇ ਉਤਰੇ ਆ। ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਨੂੰ ਨਮਸਕਾਰ ਕੀਤੀ, ਭਾਈ ਸਦਾ ਤੇ ਬਲਵੰਡ ਨੂੰ ਇਸ਼ਾਰਾ ਕੀਤਾ, ਤੁਸੀਂ ਵੀ ਮੱਥਾ ਟੇਕੋ, ਹਜ਼ੂਰ ਦੇ ਚਰਨਾਂ ਦੀ ਧੂੜੀ ਮਸਤਕ ਤੇ ਲਾਓ। ਤੇ ਗਰੀਬ ਨਵਾਜ ਦੇ ਕਦਮਾਂ ਵਿੱਚ ਹੱਥ ਜੋੜ ਕੇ ਭਾਈ ਲਤਾ ਪਰਵਤਾਰੀ ਗੱਲ ਭਲਾ ਪਾ ਕੇ ਆਖਣ ਲੱਗੀ, ਪਾਤਸ਼ਾਹ ਤੇਰੀ ਦਿੱਤੀ ਸਜ਼ਾ ਮੈਂ ਭੁਗਤ ਲਈ ਹੋਈ ਹੈ, ਹੁਣ ਬਖਸ਼ਿਸ਼ ਕਰੋ, ਰਹਿਮਤ ਕਰੋ ਤੇ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜੋ। ਗਰੀਬ ਨਵਾਜ ਤੁਹਾਨੂੰ ਅਰਜਨ ਦੇ ਪਾਤਸ਼ਾਹ ਨੇ ਕਿ ਅਸੀਂ ਭਾਈ ਲਤਾ ਇਹ ਬਖਸ਼ਣ ਦੇ ਯੋਗ ਨਹੀਂ ਹਾਂ, ਇਹਨਾਂ ਨੇ ਗੁਰੂ ਨਾਨਕ ਦੀ ਨਿੰਦਾ ਕੀਤੀ। ਪਾਤਸ਼ਾਹ ਜੀ ਗੁਨਾਹਗਾਰ ਆਪਣਾ ਤੇ ਭਰੇ, ਇਸ ਵਿੱਚ ਕੋਈ ਸ਼ੱਕ, ਪਰ ਤੁਹਾਡੇ ਚਰਨਾਂ 'ਚ ਪਹੁੰਚੇ ਨੇ, ਇਹਨਾਂ ਨੂੰ ਬਖਸ਼ ਲਓ। ਮੇਰੇ ਗਰੀਬ ਨਵਾਜ ਤੁਹਾਨੂੰ ਅਰਜਨ ਦੇ ਪਾਤਸ਼ਾਹ ਨੇ ਭਾਈ ਲਤਾ ਜੀ ਨੂੰ ਆਪਣੀ ਜੱਫੀ 'ਚ ਲੈ ਲਿਆ, ਪਿਆਰ ਕੀਤਾ ਤੇ ਭਾਈ ਸਤਾ ਤੇ ਬਲਵੰਤ ਵੱਲ ਬੜੀ ਭਰੀ ਨਿਗਾਹ ਨਾਲ ਦੇਖਿਆ, ਉਹਨਾਂ ਦੇ ਸਰੀਰ ਕੁਛ ਤਲ ਭਰੇ ਹੋਏ ਸਨ। ਤੇ ਭਾਈ ਲਤਾ ਜੀ ਕਹਿਣ ਲੱਗੇ, ਗਰੀਬ ਨਵਾਜ ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ, ਤੁਠ ਪੋ। ਤੇ ਤੰਗੂ ਅਰਜਨ ਦੇ ਪਾਤਸ਼ਾਹ ਜੀ ਆਖਣ ਲੱਗੇ, ਚੰਗਾ ਭਾਈ ਜੀ, ਜਿਸ ਜ਼ਬਾਨ ਦੇ ਨਾਲ ਇਹਨਾਂ ਨੇ ਗੁਰੂ ਨਾਨਕ ਦੀ ਨਿੰਦਾ ਕੀਤੀ, ਜਿਸ ਰਸਨਾ ਨਾਲ ਇਹਨਾਂ ਨੇ ਆਖਿਆ ਗੁਰੂ ਨਾਨਕ ਦੇ ਬਾਰੇ ਵਿੱਚ ਬੜੇ ਹਲਕੇ ਲਫ਼ਜ਼, ਅੱਜ ਉਸੇ ਰਤਨਾਂ ਨਾਲ ਗੁਮਾਨ ਦੀ ਉਸਤ ਕਰਨਗੇ, ਜਿਉਂ ਜਿਉਂ ਉਸਤ ਕਰਦੇ ਜਾਣਗੇ ਤਿਉਂ ਤਿਉਂ ਉਹਨਾਂ ਦੇ ਸਰੀਰ ਰਾਜੀ ਹੁੰਦੇ ਜਾਣ। ਭਾਈ ਸਤਾ ਤੇ ਬਲਵੰਡ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਉਸਤ ਕੀਤੀ, ਰਾਮ ਕਲੀ ਦੀ ਵਾਰ ਭਾਈ ਸਤੇ ਤੇ ਭਾਈ ਬਲਵੰਡ ਦੀ ਲਿਖੀ, ਨਾ ਕਰਤਾ ਕਾਦਰ ਕਰੇ, ਇਹ ਸਾਰੀ ਪੜ੍ਹੋ, ਬੜਾ ਸਵਾਦ ਹੈ। ਗੁਰੂ ਨਾਨਕ ਦੇਵ ਜੀ ਉਸਤ, ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਉਸਤਤ ਲੈਣੇ ਦੀ ਫਿਰ ਆਈ ਹੈ, ਨਾਨਕਾ ਦੁਰ ਖੱਟੀ, ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤਤ, ਤਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤ, ਤਾਂ ਧੰਨ ਰਾਮਦਾਸ ਨੂੰ ਜਿਨਸਰੀ ਆਤੇ ਨੇ ਸਵਾਰਿਆ, ਪੰਜਵੇਂ ਪਾਤਸ਼ਾਹ ਦੀ ਉਸਤਤ, ਚਾਰੇ ਜਾਗੇ ਚੌਜੁਗੀ ਪੰਚਾਇਣ ਆਪੇ ਹੋਵਾ। ਜਦੋਂ ਸਰਸਨਾ ਦੁਆਰਾ ਭਾਈ ਸਤੇ ਤੇ ਬਲਵੰਡ ਨੇ ਉਸਤਤ ਕੀਤੀ, ਜਿਉਂ ਜਿਉਂ ਉਸਤਤ ਕਰਦੇ ਜਾਂਦੇ ਨੇ ਤਿਉਂ ਤਿਉਂ ਸਰੀਰਕ ਰੋਗ ਰਾਜੀ ਹੋਈ ਜਾਂਦਾ, ਸਰੀਰ ਮਰੂਆ ਹੋ ਗਿਆ। ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ, ਔਰ ਉਹ ਬਾਣੀ ਜੋ ਭਾਈ ਸਦਾ ਤੇ ਬਲਵੰਡ ਨੇ ਹਜ਼ੂਰ ਦੀ ਦਰਗਾਹ ਵਿੱਚ ਉਸ ਵੇਲੇ ਉਚਾਰਨ ਕੀਤੀ ਹੈ, ਉਸ ਬਾਣੀ ਨੂੰ ਤੰਗੁਰਦਨ ਸਾਹਿਬ ਪਾਤਸ਼ਾਹ ਨੇ, ਤੰਗੁਰਦਨ ਦੇ ਪਾਤਸ਼ਾਹ ਨੇ ਸਾਹਿਬ ਸਿੰਘ ਸਾਹਿਬ ਪਾਤਸ਼ਾਹ ਵਿੱਚ ਸੰਕਤ ਕੀਤਾ ਹੈ, ਔਰ ਮੇਰੇ ਮਾਲਕ ਪੰਜਵੇਂ ਪਾਤਸ਼ਾਹ ਨੇ ਇਹ ਵਰ ਬਖਸ਼ਿਆ ਕਿ ਜੋ ਕੋਈ ਸਕਿਮ ਦੀ ਜ਼ਲਵਾਲਾ ਚਮੜੇ ਦੀ ਬਿਮਾਰੀ ਵੱਲ 40 ਦਿਨ ਮੁਤਵਾਤਰ ਵਿਸ਼ਵਾਸ ਤੇ ਯਕੀਨ ਰੱਖ ਕੇ ਰਾਮ ਕਲੀ ਦੀ ਵਾਰ ਦਾ ਪਾਠ ਕਰੇਗਾ, ਉਹਦੀ ਸਰੀਰਕ ਚਮੜੇ ਦੀ ਬਿਮਾਰੀ ਰਾਜੀ ਹੋ ਜਾਏਗਾ। ਹਜ਼ੂਰ ਦੀ ਕਿਰਪਾ 'ਚ ਬੈਠੇ ਆਪਾਂ ਵੀ ਅਰਦਾਸ ਕਰਨੀ ਹੈ, ਪਾਤਸ਼ਾਹ ਵੀ ਰਾਮ ਕਰਦੇ।

ਸਤਿਹ ਤੇ ਬਲਵੰਤ ਦੇ ਕੋਲ ਰਾਜੀ ਕਰਨ ਵਾਲੇ ਆ, ਸਾਡੇ ਮਨਾਂ ਦੇ ਕੋਲ ਰਾਜੀ ਕਰਨ। ਸਤਿਹ ਤੇ ਬਲਵੰਤ ਦੇ ਗੁਨਾਹ ਬਖਸ਼ਣ ਵਾਲੇ ਆ, ਅਸੀਂ ਗੁਨਾਹਗਾਰ ਹਾਂ, ਸਾਨੂੰ ਵੀ ਆਪਣੇ ਚਰਨਾਂ ਵਿੱਚ ਲੈ। ਅਸੀਂ ਤੇਰੀ ਦਰਗਾਹ ਵਿੱਚ ਆਏ ਹਾਂ, ਅਸੀਂ ਵੀ ਆਪਣੇ ਗੁਨਾਹ ਕਬੂਲ ਕਰਦੇ ਹਾਂ। ਮਿਹਰ ਕਰ, ਬਖਸ਼ਿਸ਼ ਕਰ, ਜੇ ਤੂੰ ਬਖਸ਼ ਲਿਆ ਤੇ ਸਾਨੂੰ ਵਿਸ਼ਵਾਸ ਤੇ ਯਕੀਨ ਹੈ ਕਿ ਦਰਗਾਹ ਵਿੱਚ ਵੀ ਬਖਸ਼ੇ ਜਾਵਾਂਗੇ, ਜੇ ਤੂੰ ਨਾ ਬਖਸ਼ਿਆ ਤੇ ਦਰਗਾਹ ਵਿੱਚ ਵੀ ਸਾਨੂੰ ਛੁਟਕਾਰਾ ਮਿਲੇ। ਔਰ ਸਾਰੇ ਰਸਾਂ ਤੇ ਸਾਰੇ ਜੁੜ ਕੇ ਆਖੋ ਜੋ ਹਜ਼ੂਰ ਬਚਨ ਉਚਾਰਨ ਕਰ ਰਹੇ ਨੇ, ਆਪਾਂ ਵੀ ਮਾਲਕ ਦੀ ਦਰਗਾਹ ਵਿੱਚ ਹਾਜ਼ਰੀ ਕਰੀਏ।

ਸਤਿਗੁਰੂ ਕੀਰਤਨ ਦੇ ਮੈਂ ਅਰਦਾਸ ਕਰਾਈਆ ਮੇਰੇ ਸਤਿਗੁਰੂ ਦੇ ਰਾਮ ਤੋਂ ਸਪਤਮੀ ਮਾਧਿਅਮ ਦੇਖੇ ਮਾਮੀਆਂ ਦਾ ਪਰਮੇਸ਼ੁਰ ਸੰਸਾਰੀ ਹੋ ਸਦਾ ਚੱਲਿਆ ਪਰਾਸ਼ੁਰ ਚਾਰਜ ਫਤਿਹ ਵਿਦੋਸ਼ ਵਾਹਿਗੁਰੂ ਜੀ ਕਾ ਖਾਲਸਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਸਲੋਕ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਕੁੰਡਿਆ ਸਰਾਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀ ਘੱਟ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋਚਣ ਦਾ ਉਗਵੈ ਸੂਰੇ ਚੜੇ ਹਜ਼ਾਰ ਤੇ ਚੰਨ ਹੁੰਦੀਆਂ ਗੁਰਬਿੰਦ ਘੋੜੇ ਅੰਦਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਛੁੱਟੇ ਤਿਲ ਬੁਆੜ ਜਾਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੁਨਾ ਪੁਲੀਏ
1: ਪੁਲੀਏ ਤਨ ਵਿੱਚ ਸੁਆ ਪੌੜੀ ਆਪੀ ਨੇ ਆਪਾ।

0: ਸਿਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੋਂ ਲਿਆ ਕੇ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੀ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ। ਵੱਡੀ ਵਡਿਆਈ ਜਾ ਵੱਡਾ ਨਾਂ, ਵੱਡੀ ਵਡਿਆਈ ਜਾ ਸੱਚ ਨਿਆਓ, ਵੱਡੀ ਵਡਿਆਈ ਜਾ ਨਹਿ ਚਲਸਾ, ਵੱਡੀ ਵਡਿਆਈ ਜਾਣਿਆ ਲਾਓ, ਵੱਡੀ ਵਡਿਆਈ ਦੂਜੇ ਸਭਾਓ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰਨਾ ਕਥਨੀ ਜਾਏ
1: ਕੀਤਾ ਕਰਣਾ ਸਰਬ ਜਾਏ। ਮਨਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ, ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਬਿਨਾ, ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿਚਨ ਵਾਸ, ਇਹ ਵੀ ਆਖਣਾ ਜਾਪ ਜੇ ਕਿ ਸਿਆਣੇ ਰਾਸ, ਨਾਨਕ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ।

0: ਬੜੀ ਨਾਨਕ ਜੀ ਉਪਾਏ ਚੈ ਲਿਖ ਨਾਵੇ ਧਰਮ ਬਹਾਲਿਆ ਉੱਥੇ ਸੱਚੀ ਸੱਚ ਨੇ ਬੜੇ ਚੁਣ ਵਾ ਕੱਲੇ ਜੀ ਜਮਾਲਿਆ ਆਓ ਨਾ ਪਾਇਨ ਕੂੜਿਆ ਰਮੋ ਕਾਲ ਦੂਜਕ ਚਾਲਿਆ ਤੇਰੇ ਨਾਂ ਰਤੀ ਸੀ ਜਨ ਗਏ ਹਾਰ ਜੈ ਸਿੱਖ ਗਣਵਾਲਿਆ ਲਿਖਨਾ ਮੈਂ
1: ਧਰਮ ਬਹਾਲਿਆ ਲਿਖਨਾ ਮੈਂ ਧਰਮ ਬਹਾਲਿਆ।

0: ਭੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਤੇਰੇ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੀ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪੁਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਜਾਜੂਰ ਵੇਖ ਵਿਡਾਣ ਰਹਿਆ ਵਿਸਮਾਦ
1: ਨਾਨਕ ਬਜਣ ਪੂਰੇ ਭਾਗ ਮਹਲਾ ਪਹਿਲਾ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਪੌ ਸਤਾਰ ਕੁਦਰਤ ਪਾਤਾਲੀ ਅਕਾਸੀ ਕੁਦਰਤ ਸਰਬ ਕਾਰ ਕੁਦਰਤ ਬੇਪ੍ਰਾਣ ਕਤੇਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਚੰਤੀ ਰੰਗੀ ਕੁਦਰਤ ਦੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਵਮਾਨ ਕੁਦਰਤ ਪੌਣ ਪਾਣੀ ਬਸੰਤਰ ਕੁਦਰਤ ਧਰਤੀ ਖਾ

0: ਲੋਕ ਮਹੱਲਾ ਪਹਿਲਾ ਭੈ ਵਿੱਚ ਪਾਉਣ ਰਹੇ ਸਦਵਾ ਉਹ ਭੈ ਵਿੱਚ ਚਲੇ ਲੱਖ ਦਰਿਆ ਉਹ ਭੈ ਵਿੱਚ ਅਗਨ ਕੱਢੇ ਬੇਦਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਚਿੰਦ ਫਿਰੇ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਚੰਦ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੁ ਕਰੋੜੀ ਚੋ ਚਲਤਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਣੇ ਆਕਾਸ਼ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ
1: ਨਿਰਭਉ ਨਿਰੰਕਾਰ ਸਚ ਏਕ ਮਹਲਾ ਪਹਿਲਾ ਨਾਨਕ ਨੇ

ਗਾਵੇ ਰਾਜੇ ਰਾਣੀਆਂ ਬੋਲੇ ਹਸਪਤਾਲ ਲੱਖ ਕਿਆਂ ਕੇ ਮੁੰਦਰੇ ਲੱਖ ਕਿਆਂ ਕੇ ਹਾਰ ਜੇਤਨ ਪਾਈਏ ਨਾਨਕਾ ਚੇਤਨ ਹੋ ਵਿਚਾਰ ਜਾਨ ਗੱਲੀ ਟੁੰਡੀਏ ਕਥਨਾ ਕੜਾ ਸਾਰ ਕਰ ਮਿਲੇ ਤਾਂ ਪਾਈਏ ਉਹ

ਕਰੇਗੀ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹੋ ਜੀਓ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ।

0: ਲੋਕ ਮਹੱਲਾ ਪਹਿਲਾ ਕੜੀਆਂ ਸਭੇ ਗੁਪੀਆਂ ਪਹਿਰ ਕਰਨ ਗੋਪਾਲ ਗਹਿਣੇ ਪਾਉਣ ਪਾਣੀ ਦਾ ਸੰਤਰ ਚੰਦ ਸੂਰਜ ਅਵਤਾਰ ਅਗਲੀ ਧਰਤੀ ਮਾਲ ਧਨ ਬਰਤਨ ਸਰਵ ਜੰਜਾਲ ਨਾਨਕ ਮੂਸੇ ਗਿਆਨ ਦੀ ਹੋਣੀ
1: ਖਾਏ ਗਿਆ ਜਮਕਾਲ ਮਹੱਲਾ ਪਹਿਲਾ ਬਾਨ ਚਿਲਿਨ ਚਿਨਗਰ ਪੈਰ ਹਲਾਇਨ ਫੇਰਨ ਸਿਰ ਉਡ ਰਾਵਾ ਚਾਟੇ ਪਾਏ ਦੇਖੇ ਲੋਹ ਸੇਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਂ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਨਾਮ ਜਾ ਕਾਟਿਆ ਸਗ

ਸੰਸਾਰ ਕੋਲੂ ਚਰਖਾ ਚੱਕੀ ਚੱਕ ਫਲ ਵਾਰੋਲੇ ਬਹੁਤ ਅਨੰਤ ਨਾਟੂ ਮਾਂ ਦਾਣੀਆਂ ਨੰਗਾ ਪੰਛੀ ਪਾਉਂਦੀਆਂ ਮੈਂ ਨਸਾ ਸੂਏ ਚਾਕ ਪਵਾਈਏ ਜੰਤ ਨਾਨਕ ਪਾਉਂਦਿਆਂ ਗੰਤ ਅਨੰਤ ਬੰਧਨ ਬੰਦ ਪਵਾਏ ਸੋਏ ਕਹੇ ਕਿਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸੁਰੋਏ ਉਡ ਨਾ ਜਾਏ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਬਿਨਾ ਮਨ ਪਾਓ ਪੌੜੀ ਨਾਉ ਤੇਰਾ ਨਿਰੰਕਾਰ ਨਾ ਲਈਏ ਨਰਕ ਨਾ ਜਾਈਏ ਜੀਓ ਪਿੰਡ ਸਭ ਤੇ।

ਮੁਸਲਮਾਨਾ ਸਿੱਖ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹ ਸਲਾਰ ਦਾ ਸੰਗੂ ਵਪਾਰ ਕੀ ਸੁਣਾਵੇ ਅਰਚਾ ਪੂਜਾ ਦਰਬਾਸ ਬਹਿਕਾਰ ਜੋਗੀ ਸੁਣ ਤੇ ਆਵਣਗੇ ਤੇ

ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵੀ ਸਚਿਆਰ ਕੁੜਿਆਰ, ਹੋਂ ਵੀ ਪਾਪ ਹੁਣ ਵਿਚਾਰ, ਹੋਂ ਵਿੱਚ ਨਰਕ ਤੁਰ ਗਿਆ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜਾਂਦੀ ਉਪਾਇਆ।

0: ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਤੂੰ ਬਖਸ਼ਿਸ਼ੀ ਅਗਲਾ, ਨਿਤ ਦੇਵੇ ਚੜੇ ਸਵਾਇਆ। ਵਡਿਆਈ ਵੱਡਾ ਪਾਇਆ, ਵਡਿਆਈ ਵੱਡਾ ਪਾਇਆ।
1: ਲਾਲ ਝੂਠ ਵਿਖੇ ਬਿਆਦ ਇਆ ਦੇਹੀ ਮੇਂ ਬਾਦ, ਹਰ ਹਰ ਅੰਮ੍ਰਿਤ।

ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਏ ਖਾਸ, ਪੜੀਏ ਜਿੱਥੇ ਬਰਸ ਬਸ, ਪੜੀਏ ਜਿੱਥੇ ਮਾਸ, ਪੜੀਏ ਜਿੱਥੇ ਆਰਜਾ, ਪੜੀਏ ਜਿੱਥੇ ਸਾਸ। ਨਾਨਕ ਲਿਖਾ ਇੱਕ ਗੱਲ, ਹੋਰ ਹੋ ਮੈਂ ਚੱਖਣਾ ਝਾਕ ਮਹੱਲਾ ਪਹਿਲਾ। ਲਿਖ ਲਿਖ ਪੜਿਆ ਤੇਤਾ ਕੜਿਆ, ਬੋਤੀਤ ਭਵਿਆ ਤੇ ਤੋਲਵੇ।

0: ਬਹੁਤ ਦੁੱਖ ਭਾਇ ਪਾਇਆ ਦੂਜਾ ਭਾਇਆ ਬਸਤਰ ਨਾ ਪਹਿਰੇ ਐਨਕ ਕਹਿਰੇ ਮੋਹਣ ਬਿਜੂਤਾ ਕਿਉਂ ਜਾਗਿਆ ਗੁਰਬਿਨ ਸੁੱਤਾ ਪਾਗਿਓ ਪਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖੰਦੇ ਪਤ ਗਵਾਈ ਬਿਣ ਨਾ ਮੈਂ ਕਿਸ ਥਾਏ ਨਾ ਪਾਈ ਰਹਿ ਪਿਵਾਣੀ ਮੜੀ ਮਸਾਣੀ ਅੰਦ ਨਾ ਜਾਣੇ
1: ਫਿਰ ਪਛਤਾਣੇ ਸਤਿਗੁਰ ਪੇਕੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੁਪਾਏ ਆਸਨ ਦੇ ਤੇ ਤੈਨੇ ਕੇਵਲ ਹਉਮੈ।

ਨਾਨਕ ਕਰਮਾ ਵਾਹਰੇ ਦਰ ਧੋ ਨਾ ਲਹਿਣੀ ਧਾਮਦੇ ਇੱਕ ਮੂਲ ਨਾ ਬੁੱਝਣ ਆਪਣਾ ਅਣ ਹੁੰਦਾ ਆਪ ਗਣਾਇਂਦੇ ਹੋਂ ਟਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇਂਦੇ ਤਿੰਨ ਮੰਗਾਂ ਜੇ ਤੁਝੇ ਤੇ ਆਇਂਦੇ ਤਿੰਨ ਮੰਗਾਂ ਜੇ ਤੁਝੇ।

0: ਨਾਨਕ ਬਖਾਣੇ ਬੇਨਤੀ ਤੋਂ ਦਬਾਜ ਕੂੜੋ ਕੂੜ ਮਹੱਲਾ ਪਹਿਲਾ।
1: ਸੱਚ ਤਾਂ ਪਰ ਜਾਣੀਏ ਜਾਂ ਹਿਰਦੇ ਸੱਚਾ ਹੋਏ, ਕੂੜ ਕੀ ਮਨ ਉਤਰੇ ਤਨ ਕਰੇ ਅੱਛਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਕਰੇ ਪਿਆਰ, ਨਾ ਸੋ ਮਨ ਰਹਿਸੀਏ ਤਾਂ ਪਾਏ ਮੁਕਤ ਵਾਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਤਤ ਕਾਇਆ ਸਾਧ ਕੇ ਬੇਦੇ ਕਰਤਵਿਓ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਚੀਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੀ। ਸੱਚ

0: ਬੋਲੇ ਜੇ ਕਹੋਏ ਤਾਂ ਉਗਵੈ ਰੁਕੀ ਔਰਤ ਹੋਏ, ਨਾਨਕ ਪਾਏ ਬਾਰਾ ਕੋਰੇ ਅੰਨਾ ਸੋਏ। ਭੈ ਵਿੱਚ ਖੁੰਭ ਚੜਾਈਏ ਸਰਮ ਪਾਵ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ। ਮਹੱਲਾ ਪਹਿਲਾ ਲਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਆ ਸਿਕਦਾਰ ਕਾਮ ਨੇ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਅੰਧੀ ਰਹਿਤ ਗਿਆਨ ਵਿਹੂਣੀ ਭਾਹੇ ਭਰੇ ਮੁਰਦਾਰ, ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ, ਉੱਚੇ ਕੂਕੇ ਵਾਦਾ ਗਾਵੈ ਜੋਧਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁੰਜਤ ਸੰਜੈ ਕਰੇ ਪਿਆਰ, ਧਰਮੀ ਧਰਮ ਕਰੇ ਗਵਾਵੈ ਮੰਗੇ ਮੁਖ ਦੁਆਰ। ਜਤੀ ਸਦਾਵੈ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੈ। ਪਤ ਪਰਵਾਣਾ ਪਿੱਛੇ ਪਾਈਐ
1: ਨਾਨਕ ਧੋ ਲਿਆ।

ਪੌੜੀ ਤੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾਂ ਕਹਿ ਵਸ ਕਛ ਨਹੀਂ ਤੁਧ ਵੇਖੀ ਜਗਤ ਉਪਾਇਆ ਇੱਕ ਨਾਂ।

0: ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ, ਮੋਹ ਚਲੇ ਸੋ ਅੱਗੇ ਮਾਰੀਏ।
1: ਜਿਨ ਮਸਤਕ ਤੁਰ ਹਰ ਲਿਖੇ ਆ ਤਿਨ ਸਤਿਗੁਰ

ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੁਖਾਂਤਰ ਪਾਏ ਪੌੜੀ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਾਰਿਓ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲਿਆ।

0: ਉਤਾਰਿਆ ਕਰ ਕਿਰਪਾ ਪਾ,
1: ਹਰ ਉਤਾਰਿਆ ਕਬੀਰ ਮਾਨਸ ਜਨ ਗੁਲੰਬ ਹੈ, ਹੋਈ ਨਾ ਬਾਰੇ ਬਾਰ ਜੋ ਬਨ ਫਲ ਪਾ ਕੇ ਪੋਏ ਗਿਰੇ, ਬੋਰ ਨ ਲਾਗੇ ਡਾਰ। ਖਾਣਾ ਪੀਣਾ ਸੋਣਾ ਹੱਸਣਾ ਬਿਸਰ ਗਿਆ ਹੈ ਮਰਨਾ, ਹਸੁਮ ਸਾਰ ਸਵਾਰੀ ਕੀਨੀ ਤ੍ਰਿਗ ਜੀ ਬਿਨ ਨਹੀਂ ਰਹਿਣਾ, ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤੇ ਕਾਪੜ ਅੰਗ ਚੜਾਇਆ, ਤ੍ਰਿਗ ਕੁਟੰਬ ਸਹਿਤ ਤੋਂ ਜਿੱਥੋਂ ਖਸਮ ਨ ਪਾਇਆ, ਪੌੜੀ ਛੁੱਟੀ।

0: ਸਿਮਲ ਰੁੱਖ ਸਰਾਇ ਰਾਇਆ ਪੀਰ ਜਦ ਮੁੱਚ ਓ ਜਿਆ ਵਿਆਸ ਕਰ ਜਾਇ ਨਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਜੇ ਕੰਮ ਨਾ ਆਵੇ ਪਤ ਮਿਟਕ ਨੀ ਨਾਨਕਾ ਗੁਣ ਚੰਗੀਆਂ ਹੀ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਸਰ ਅਪਰਾਧੀ ਟੋਲੀਏ ਨਿਵੇ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਗੀਤ ਨਵਾਈਏ ਕਿਆ ਪੀਏ ਜੜ ਦੇ ਕੁਸੁਦੇ ਜਾਏ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਲ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲੀਲਾਟੰ ਦੋਏ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮ
1: ਕਰਮ ਕੋ ਨਾਨਕ ਨੇ ਚੋ ਧਿਆਵੇ ਬਿਨ ਸਤਿਗੁਰ ਪਾਠ।

0: Thank you for listening to CISK 6 Radio 94.3 FM Lake, British Columbia, Canada. You may contact our broadcast center by telephoning 250-392-3874.
1: आप जी ने गुरु महाराज जी हजूरी विच संगति तौर ते एक मन एक चित होके बाणी दा पाठ कीता है। सुखमनी सुख अमृत प्रभ नाम भगत जना के मन विच भावें मैं देखता हां कि धन धन श्री गुरु अर्जन देव जी महाराज ने शहीदी पुरब नूं समर्पित हर गुरु घर विच भावें संगत थोड़ी है ते भावें बहुती सुखनी साहब दे पाठां दीआं लड़ियां जारी हैं। जिथे असी पाठ पढ़ना है उथे ये भी ध्यान करना कि पाठ का उच्चारण शुद्ध से ठीक हो। मैं कई बार आश्चर्य होना कि कई प्रेमियों के फोन आते हैं जी लाख करोड़ी बंद ना पड़े कि बंधन पड़े इतने ही सारा पंथ उड़ जा पे। इदा मतलब सानू विचार तो बिना यह मुश्किल आदि रहनगी। पाठ है लाख करोड़ी बंद ना पर बंधन बन नहीं सकता क्योंकि बंद धदे औंकड़ है। जो उसनू औंकड़ ला के बोलेंगे बंधन बंधन कोई शब्द नहीं है। बंद का मतलब है रोक। ये जिहड़ी तृष्णा की नदी चलती है इस नूं लखां करोड़ां रुपए इकट्ठे हो जाण फिर भी रोक नहीं लगती। किधरे ते निर्णय होना जरूरी है। फिर पहली अस्पदी असी पढ़ते हैं 100 विचों 80-85% सिमरो सिमर सिमर सुख पाओ। नहीं जे ऊड़े नूं औंकड़ होवे ते फर्स्ट परसन जे हाहे नूं औंकड़ होवे ते सैकंड परसन। गुरु महाराज फरमांदे ने सिमरों मैं सिमरदा हां सिमर सिमर सुख पावो कल कलेश तन माहे मिटावो। कल कलेश ते जिहड़ा कलयुग विच आया उहनूं पैंदे ने बीमारी लगनी कोई ऐसी अचंभा नहीं पर उसका इलाज है। हूँ मैं ये दसन लग पवा तो टाइम बहुत लगे पर मेरा मतलब यह है कि लोड़ है कि जेड़ियां बाणियां असी रोज पढ़ रहे हैं नितनेम कर रहे हैं उन्होंने उच्चारण ते अर्थां की भी सानू सोझी होनी चाहिए। जदों असी संगती तौर पर पाठ करते हैं उदों किसी नूं टोकना रोकना समझाउणा बड़ा मुश्किल लगे क्योंकि लड़ी च रस बेरसी होती। पर इहदे वास्ते सानूं विशेष तौर ते इहो जिहियां क्लासां लाउणियां चाहीदियां ने। पर असीं क्लास नूं क्लास ही नहीं समझ। हुण प्रबंधकां ने उद्यम कीता है वी गुरु नानक पातशाह दे 550 साला पुरब ते गुरु नानक साहब जी के मुखारबिन तो उच्चारण की हुई बाणी जी असी विचार ही कर सकी। पर किन्ने थान ने किन्ने स्थान ने किनिया संगत ने जिड़िया इस पास जुड़ रही असी टाइम फ्री नहीं आते। हूँ जी पढ़ाई पढ़ी जाएगी वो फिर दोबारा कौन पढ़ावे। तो खैर मैं उलांभिया नहीं विश्वास करता। मेरा बचपन तो यह ढेर है भई जे किसी मकान नूं अग लग जाए ये ना आखो भी सारी दुनिया आवेगी तो बुझावांगे फिर तो नहीं बुझदी। तुसीं अपनी बाल्टी लैके लग जाओ जिन्नी क बुझे उन्नी बुझा दे। तो दास ने गुरु कृपा दे नाल ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਸਹਿਜ ਪਾਠ ਹੋਇਆ, ਬਹੁਤ ਸੰਗਤਾਂ ਨੇ ਲਾਹਾ ਲਿਆ ਅਤੇ ਲੈ ਰਹੀਆਂ। ਹੁਣ ਇਸੇ ਤਰ੍ਹਾਂ ਲੜੀਵਾਰ ਵਿਚਾਰ ਚੱਲ ਰਹੀ ਹੈ, ਜਿਹੜੀ ਕਿ 205 ਅੰਗ ਤੱਕ ਪਹੁੰਚ ਗਈ। ਮੈਂ ਤਾਂ ਹਰ ਜਗ੍ਹਾ ਇਹੀ ਬੇਨਤੀ ਕਰਦਾ ਸੰਗਤ ਵੀ ਮੇਰੇ ਲਈ ਅਰਦਾਸ ਕਰਦੇ, ਸੱਚੇ ਪਾਤਸ਼ਾਹ ਇਸ ਸੇਵਕ ਨੂੰ ਦੇਹ ਅਰੋਗਤਾ ਬਖਸ਼ੇ, ਤਾਂ ਜੋ ਕਾਰਜ ਰਿਕਾਰਡਡ ਹੋ ਰਿਹਾ ਉਹ ਰਹਿੰਦੀ ਦੁਨੀਆ ਤੀਕ ਸੰਗਤਾਂ ਨੂੰ ਸੁਣਨ ਦਾ ਵਿਚਾਰਨ ਦਾ ਮੌਕਾ ਬਣੇਗਾ। ਤੋ ਆਓ ਇਸੇ ਲੜੀ ਵਿੱਚ ਸਿੱਧ ਗੋਸ਼ਟ ਬਾਣੀ ਦਾ ਆਪਾਂ ਨੇ ਆਰੰਭ ਕੀਤਾ ਸੀ ਕਿ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਅਸੀਂ ਰਾਜ ਦੇ ਦੀਵਾਨ ਵਿੱਚ 16 ਪੌੜੀਆਂ ਤੱਕ ਪਹੁੰਚੇ। ਜਿਨ੍ਹਾਂ ਨੇ ਆਰੰਭ ਤੋਂ ਲੈ ਕੇ ਹੁਣ ਤੱਕ ਸੁਣਿਆ ਉਹਨਾਂ ਨੂੰ ਜ਼ਰੂਰ ਮਹਿਸੂਸ ਹੋਇਆ ਹੋਵੇਗਾ ਵੀ ਸਿੱਧਾਂ ਵੱਲੋਂ ਉਹ ਸਵਾਲ ਨੇ ਜਿਹੜੇ ਆਮ ਜਗਿਆਸੂਆਂ ਦੇ ਸਵਾਲ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਕਰਨ ਦਾ ਜਿਹੜਾ ਢੰਗ ਹੈ ਉਹ ਆਪਣੇ ਆਪਣੇ ਤਰੀਕਾ ਹੁੰਦਾ ਹਰ ਇੱਕ ਨੂੰ। ਤੋ ਉਸੇ ਲੜੀ ਵਿੱਚ ਹੁਣ ਅਸੀਂ ਅੱਗੇ ਚੱਲਾਂਗੇ। 17 ਨੰਬਰ ਪੌੜੀ ਵਿੱਚ ਸਿੱਧ ਸਵਾਲ ਕਰਦੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਬੜਾ ਅਹਿਮ ਸਵਾਲ ਹੈ। ਸਵਾਲ ਕਿਹਦੇ 'ਤੇ ਹੋ ਰਿਹਾ? ਗੁਰੂ ਨਾਨਕ ਪਾਤਸ਼ਾਹ ਕੌਣ ਕਰ ਰਹੇ ਨੇ? ਯੋਗੀ ਕਰ ਰਹੇ। ਹੇ ਨਾਨਕ ਇਹ ਦੱਸੋ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਤੁਸੀਂ ਘਰ ਪਰਿਵਾਰ ਛੱਡ ਕੇ ਇਹ ਉਦਾਸੀ ਧਾਰਨ ਕੀਤੀ ਹੈ, ਕਿਸ ਕਾਰਨ ਕਰਕੇ ਕੀਤੀ? ਦੇਖੋ ਨਾ, ਤੁਹਾਨੂੰ ਵੀ ਕੋਈ ਪੁੱਛ ਸਕਦਾ ਤੁਸੀਂ ਗੁਰਦੁਆਰੇ ਆਏ ਹੋ ਤੇ ਕਿਉਂ ਆਏ ਹੋ? ਜਿਹਨੂੰ ਇਹ ਪਤਾ ਨਹੀਂ ਮੈਂ ਕਿਉਂ ਆਇਆ, ਉਹ ਤਾਂ ਫਿਰ ਆਇਆ ਨਾ ਆਇਆ ਬਰਾਬਰ ਹੋ। ਇਹ ਸਵਾਲ ਹੈ ਸਿੱਧਾਂ ਦਾ। ਆਖਰ ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ, ਕਿਤਨਾ ਲੰਬਾ ਸਫ਼ਰ ਤੈਅ ਕੀਤਾ। ਉਹਨਾਂ ਦਿਨਾਂ ਵਿੱਚ ਜਦੋਂ ਕੋਈ ਆਵਾਜਾਈ ਦਾ ਸਾਧਨ ਨਹੀਂ ਸੀ, ਕਿਸੇ ਨੇ ਕਦੇ ਮਹਾਰਾਜ ਨੂੰ ਇਨਵੀਟੇਸ਼ਨ ਨਹੀਂ ਦਿੱਤਾ, ਕਿਸੇ ਨੇ ਸਵਾਗਤ ਆਗਤ ਭਗਤ ਨਹੀਂ ਕੀਤਾ। ਅਸੀਂ ਤਾਂ ਕਿਸੇ ਦੇ ਸੱਦੇ 'ਤੇ ਜਾਈਏ 100 ਗੱਲਾਂ ਸੋਚਦੇ ਹਾਂ ਜੀ, ਸਾਨੂੰ ਉੱਥੇ ਆਹ ਵੀ ਹੋਵੇ, ਆਹ ਵੀ ਹੋਵੇ, ਆਹ ਵੀ ਹੋਵੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਇੱਕੋ ਹੀ ਨਜ਼ਰੀਆ ਰੱਖਿਆ, ਬਾਬਾ ਦੇਖੇ ਧਿਆਨ ਧਰ, ਬਾਬਾ ਦੇਖੇ ਧਿਆਨ ਧਰ। ਜਲਦੀ ਸਭ ਪ੍ਰਿਥਵੀ ਦਿਸ ਆਈ, ਜਲਦੀ ਸਭ ਪ੍ਰਿਥਵੀ ਦਿਸ ਆਈ। ਸਾਰੀ ਸ੍ਰਿਸ਼ਟੀ ਸੜਦੀ ਨਜ਼ਰ ਆਈ, ਇਹ ਚੜਿਆ ਸੋਧਣ ਧਰਤ ਲੁਕਾਈ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਪਾਤਸ਼ਾਹ ਨੂੰ ਯੋਗੀ ਪੁੱਛਦੇ ਨੇ ਕਿਸ ਕਾਰਨ, ਤੁਹਾਡਾ ਕੀ ਮੰਤਵ ਹੈ? ਕਿਉਂਕਿ ਹਰ ਕਾਰਜ ਦਾ ਕੋਈ ਨਾ ਕੋਈ ਕਾਰਨ ਹੁੰਦਾ। ਗ੍ਰਹਿ ਤਜਿਓ ਉਦਾਸੀ, ਤੁਸੀਂ ਆਪਣਾ ਘਰ ਛੱਡਿਆ, ਪਰਿਵਾਰ ਛੱਡਿਆ। ਤਜਿਓ ਦਾ ਮਤਲਬ ਹੈ ਤਿਆਗਿਆ, ਅਤੇ ਉਦਾਸੀ ਧਾਰਨ ਕੀਤੀ ਹੈ। ਤੁਹਾਡਾ ਨਜ਼ਰੀਆ ਕੀ ਹੈ? ਕਿਉਂਕਿ ਯੋਗੀ ਲੋਕ ਆਪਣਾ ਤੇ ਨਜ਼ਰੀਆ ਬੜਾ ਮਹੱਤਵਪੂਰਨ ਸਮਝ। ਅਸੀਂ ਤੇ ਆਪਣੀ ਮੁਕਤੀ ਵਾਸਤੇ, ਆਪਣੀ ਕਲਿਆਣ ਵਾਸਤੇ ਘਰ ਛੱਡਿਆ, ਤੁਸੀਂ ਕਿਉਂ ਛੱਡ?

ਕਰਨ ਲਈ, ਕਿਹੜਾ ਵਪਾਰ ਕਰਨ ਲਈ ਵਣਜਾਰੇ ਬਣੇ? ਕਿਉਂ ਕਰ ਸਾਥ ਲੰਘਾਵੋ ਪਾਰੇ? ਕਿਉਂ ਕਰ, ਕਿਵੇਂ? ਜਿਹੜਾ ਤੁਹਾਡਾ ਸਾਥ ਹੈ, ਜਿਹੜੇ ਤੁਹਾਡੇ ਸਿੱਖ ਸੇਵਕ ਨੇ, ਜਿਹੜੀ ਤੁਹਾਡੀ ਉਮਤ ਹੈ, ਜਿਹੜੇ ਤੁਹਾਡੇ ਕਹਿਣੇ ਵਿੱਚ ਚੱਲਣ ਵਾਲੇ ਨੇ, ਉਹਨਾਂ ਨੂੰ ਕਿਵੇਂ ਪਾਰ ਕਰੋਗੇ? ਹੁਣ ਚਾਰ ਪੰਕਤੀਆਂ ਨੇ, ਬਿਨਾਂ ਵਿਚਾਰੇ ਤੋਂ ਤੁਸੀਂ ਪੜ੍ਹ ਲਓ, ਤੁਹਾਨੂੰ ਕੋਈ ਪਤਾ ਨਹੀਂ, ਮੈਨੂੰ ਕੋਈ ਪਤਾ ਨਹੀਂ ਇਹਦਾ ਮਤਲਬ ਕੀ। ਕਈ ਵਾਰ ਪੜ੍ਹਨਾ ਪਏਗਾ, ਕਈ ਵਾਰ ਵਿਚਾਰਨਾ ਪਏਗਾ, ਔਰ ਸਾਡੇ ਸਾਰੇ ਸਵਾਲਾਂ ਦੇ ਜਵਾਬ ਇੱਥੇ ਪਏ। ਕਰੋ ਰਸਨਾ ਪਵਿੱਤਰ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਮੈਂ ਜਲਦੀ ਨਹੀਂ ਕਰ ਰਿਹਾ, ਕਿਵੇਂ ਕਰਨਾ? ਤੁਸੀਂ ਹੁਣ ਸੁਣ ਲਿਆ, ਪੜ੍ਹ ਲਿਆ ਅਤੇ ਅਰਥ ਵੀ ਸਮਝੋ। ਹੁਣ ਜਦੋਂ ਤੁਸੀਂ ਪਾਠ ਕਰੋਗੇ, ਤੁਹਾਡੇ ਮਨ ਦੀ ਅਵਸਥਾ ਬਦਲ ਜਾਏ। ਬਸ ਇੱਥੋਂ ਹੀ ਅਸੀਂ ਪਛੜ ਗਏ ਹਾਂ ਕਿ ਪਾਠ ਤੇ ਬੜੇ ਹੋ ਰਹੇ ਨੇ, ਬੜੇ ਗੁਰੂ ਘਰ ਐਸੇ ਨੇ। ਮੈਂ ਜਾਣਦਾ ਕਿ ਜਿੱਥੇ ਪਾਠਾਂ ਦੀਆਂ ਲੜੀਆਂ ਸਦਾ ਹੀ ਚੱਲ ਰਹੀਆਂ, ਬੜੇ ਬੜੇ ਸਮਾਗਮ ਕੀਤੇ ਜਾ ਰਹੇ, ਮੈਂ ਪਾਠਾਂ ਦੇ ਖਿਲਾਫ ਨਹੀਂ, ਪਰ ਜਿਸ ਤਰੀਕੇ ਨਾਲ ਪਾਠ ਹੋ ਰਹੇ ਨੇ, ਕੋਈ ਨਾ ਸੁਣਨ ਵਾਲਾ ਨਾ ਸੁਣਾਉਣ ਵਾਲਾ, ਨਾ ਸਮਝਣ ਵਾਲਾ ਨਾ ਸਮਝਾਉਣ ਵਾਲਾ, ਫਿਰ ਤੇ ਪਾਠ ਇੱਕ ਤੋਤਾ ਰਟਨੀ ਬਣ ਗਈ। ਕਿਸੇ ਨੂੰ ਬੁਰੀ ਨਾ ਗੱਲ ਲੱਗੇ, ਜੋ ਮੈਂ ਕਹਿ ਰਿਹਾ ਮੇਰੀ ਭਾਵਨਾ ਨੂੰ ਸਮਝਿਆ ਜਾਏ। ਹੁਣ ਇਹ ਪੰਕਤੀਆਂ ਤੁਸੀਂ ਪੜ੍ਹ ਲਈਆਂ, ਸਿੱਧਾ ਨੇ ਸਵਾਲ ਕੀਤਾ, ਔਰ ਸਵਾਲ ਬੜੇ ਉਹਨਾਂ ਦੇ ਵਜ਼ਨਦਾਰ। ਤੁਸੀਂ ਕਿਉਂ ਕਰ ਛੱਡਿਆ, ਕਿਉਂ ਉਦਾਸੀ ਹੋਏ ਹੋ, ਕਿਉਂ ਤੁਸੀਂ ਇਹ ਭੇਖ ਧਾਰਨ ਕੀਤਾ, ਕਿਹੜਾ ਤੁਸੀਂ ਸੌਦਾ ਖਰੀਦਣ ਦੇ ਵਪਾਰੀ ਹੋ? ਹੁਣ ਗੁਰੂ ਨਾਨਕ ਪਾਤਸ਼ਾਹ ਜਵਾਬ ਦਿੰਦੇ, ਕਹਿੰਦੇ ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿਤਾ ਹੀ ਭੇਖ ਨਿਵਾਸੀ, ਸਾਚ ਵਖਰ ਕੇ ਹਮ ਬਣ ਜਾ ਰੇ, ਨਾਨਕ ਗੁਰਮੁਖ ਉਤਰਸ ਪਾਰੇ। ਪਾਤਸ਼ਾਹ ਨੇ ਫਰਮਾਇਆ, ਮੈਂ ਇਹ ਉਦਾਸੀ ਇਸ ਲਈ ਧਾਰਨ ਕੀਤੀ ਹੈ ਕਿ ਗੁਰਮੁਖਾਂ ਨੂੰ ਲੱਭਦਾ ਫਿਰ। ਦੇਖੋ, ਘਰੋਂ ਜਾਣਾ ਹੋਵੇ, ਆਪਾਂ ਇਹੋ ਜਿਹੇ ਬਸਤਰ ਪਾਉਂਦੇ ਹਾਂ ਜਿਹੜੇ ਰਾਹ 'ਚ ਮੈਲੇ ਨਾ ਹੋਣ। ਗੱਡੀ 'ਤੇ ਸਫ਼ਰ ਕਰਨਾ ਹੋਵੇ, ਦੋ ਦਿਨ ਲੱਗ ਜਾਣ, ਚਾਰ ਦਿਨ ਲੱਗ ਜਾਣ, ਅਸੀਂ ਚਾਹੁੰਦੇ ਵੀ ਇਹੋ ਜਿਹੇ ਕੱਪੜੇ ਪਾਈਏ ਜਿਹਨਾਂ ਨੂੰ ਰੋਜ਼ ਧੋਣ ਦੀ ਜ਼ਰੂਰਤ ਨਾ ਪਵੇ। ਕੋਈ ਕਾਲੇ ਪਾ ਲੈਂਦਾ, ਕੋਈ ਪੀਲੇ ਪਾ ਲੈਂਦਾ, ਕੋਈ ਨੀਲੇ ਪਾ ਲੈਂਦਾ। ਆਖਿਆ, ਮੇਰਾ ਇਹ ਉਦਾਸੀ ਧਾਰਨ ਕਰਨ ਦਾ ਮਤਲਬ ਗੁਰਮੁਖਾਂ ਨੂੰ ਲੱਭਣਾ, ਵੀ ਗੁਰਮੁਖ ਕਿੱਥੇ ਕਿੱਥੇ ਹੈ, ਜਿਨ੍ਹਾਂ ਦਾ ਮੂੰਹ ਪਰਮੇਸ਼ਵਰ ਵੱਲ ਹੈ ਉਹ ਕਿੱਥੇ ਕਿੱਥੇ ਹੈ। ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਉਹਨਾਂ ਗੁਰਮੁਖਾਂ ਦੇ ਦਰਸ਼ਨ ਕਰਨ ਵਾਸਤੇ ਮੈਂ ਇਹ ਭੇਖ ਪਾਇਆ ਹੈ, ਇਹ ਬਸਤਰ ਪਹਿਨੇ ਹਾਂ, ਕਿਉਂਕਿ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਦੂਜੀ ਤੀਜੀ ਮੁਲਾਕਾਤ ਹੋਈ ਨਾ ਅਟਲ ਬਟਾਲੇ, ਕਿਉਂਕਿ ਮਹਾਰਾਜ ਆ ਕੇ ਕਰਤਾਰਪੁਰ ਟਿਕ ਗਏ ਚਾਰ ਉਦਾਸੀਆਂ ਤੋਂ ਬਾਅਦ, ਫਿਰ ਬਹੁਤ ਲੰਮਾ ਸਮਾਂ ਕਰਤਾਰਪੁਰ ਟਿਕ ਗਏ, ਆਪਣੀ ਕਿਰਤਕਾਰ ਖੇਤੀਬਾੜੀ ਕਰਦੇ ਰਹੇ। ਅਤੇ ਜਦੋਂ ਮਹਾਰਾਜ ਨੇ ਸੁਣਿਆ ਕਿ ਸੁਣ ਮੇਲਾ ਸ਼ਿਵਰਾਤ ਦਾ, ਪੜ੍ਹੋ ਭਾਈ ਗੁਰਦਾਸ ਜੀ ਕਹਿੰਦੇ ਸੁਣ ਮੇਲਾ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਲੱਗਾ

ਸ਼ਿਵਰਾਤ ਦੇ ਮੇਲੇ ਉੱਤੇ ਸਾਰੇ ਜੋਗੀ ਇਕੱਠੇ ਹੁੰਦੇ ਨੇ। ਤੁਹਾਡੇ ਵਿੱਚੋਂ ਕੋਈ ਗਿਆ ਜਾਂ ਨਹੀਂ ਬਟਾਲੇ? ਮੈਂ ਤੇ ਗਿਆ, ਮੈਂ ਉਹ ਥਾਂ ਤੇ ਵੀ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਉੱਥੇ ਬੈਠੇ। ਫਿਰ ਉੱਥੇ ਸਿੱਧਾਂ ਨੇ ਸਵਾਲ ਕੀਤਾ ਸੀ ਵੀ ਹੁਣ ਤੁਸੀਂ ਉਹ ਉਦਾਸੀ ਵਾਲੇ ਕੱਪੜੇ ਪਾ ਕੇ ਗ੍ਰਸਤੀਆਂ ਵਾਲੇ ਕਿਉਂ ਪਾ ਲਏ? ਇਹ ਸਵਾਲ ਜਵਾਬ ਉਹਨਾਂ ਦੇ ਹੋਏ ਜਿਹੜੇ ਸਿੱਧ ਗੋਸ਼ਟ ਬਾਣੀ ਵਿੱਚ ਅੰਕਰ। ਤੋ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਜੋਗੀਓ ਗੁਰਮੁਖ ਖੋਜਤ ਪਏ ਉਦਾਸੀ, ਗੁਰਮੁਖ ਖੋਜਤ ਪਏ ਉਦਾਸੀ। ਬੀਬੀਆਂ ਦੀ ਸੰਗਤ ਤੇ ਬਰਾਬਰ ਹੀ ਹੈ ਸਿੰਘਾਂ ਦੇ, ਪਰ ਬੋਲਦੇ ਨਹੀਂ। ਜੇ ਤੁਸੀਂ ਬੋਲੋਗੇ ਜਿਵੇਂ ਸਬਕ ਯਾਦ ਕਰੀਦਾ ਨਾ, ਛੋਟੇ ਹੁੰਦਿਆਂ ਸਕੂਲ 'ਚ ਪਹਾੜੇ ਪੜ੍ਹੀਦੇ ਹਨ ਅਤੇ ਮਾਸਟਰ ਜੀ ਦੋ ਗਰੁੱਪ ਬਣਾ ਦਿੰਦੇ, ਉਹ ਫਿਰ ਬੜੀ ਛੇਤੀ ਯਾਦ ਹੋ ਜਾਂਦੇ ਸਨ। ਮੇਰਾ ਤੁਹਾਨੂੰ ਸੁਣਾਉ, ਮੈਂ ਵੀ ਸੁਣਾਈ ਜਾ ਸਕਦਾ, ਪਰ ਮੈਂ ਪੜ੍ਹਨ ਲਈ ਸਹੀ ਕਹਿੰਦਾ ਕਿ ਤੁਹਾਨੂੰ ਚੰਗੀ ਤਰ੍ਹਾਂ ਹਿਰਦੇ ਵਿੱਚ ਲਿਖਿਆ ਜਾਵੇ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਸਿੱਧੋ ਮੈਂ ਤੇ ਗੁਰਮੁਖਾਂ ਨੂੰ ਲੱਭਣ ਵਾਸਤੇ ਤੁਰਿਆ ਸੀ। ਮੇਰਾ ਨਜ਼ਰੀਆ ਇਹ ਸੀ ਕਿ ਮੈਂ ਦੇਖਾਂ ਕਿ ਸੰਸਾਰ ਦੇ ਅੰਦਰ ਕਿੱਥੇ ਕਿੱਥੇ ਰੱਬ ਨੂੰ ਮੰਨਣ ਵਾਲੇ ਬੰਦੇ ਬੈਠੇ ਨੇ ਤੇ ਕਿੱਥੇ ਕਿੱਥੇ ਦੰਭੀ ਪਖੰਡੀ ਬੈਠੇ ਨੇ। ਗੁਰਮੁਖ ਖੋਜਤ ਪਏ ਉਦਾਸੀ, ਗੁਰਮੁਖ ਖੋਜਤ ਪਏ ਉਦਾਸੀ। ਦਰਸ਼ਨ ਕੈ ਤਾਈਂ ਪੇਖ ਨਿਵਾਸੀ, ਦਰਸ਼ਨ ਕੈ ਤਾਈਂ ਪੇਖ ਨਿਵਾਸੀ। ਗੁਰਮੁਖਾਂ ਦੇ ਦਰਸ਼ਨ ਕਰਨ ਵਾਸਤੇ ਮੈਂ ਇਹੋ ਜਿਹਾ ਪਹਿਰਾਵਾ ਪਹਿਨਿਆ ਸੀ। ਤੁਸੀਂ ਪੁੱਛਿਆ ਕਿ ਕਿਸ ਵਖਰ ਕੇ ਤੂੰ ਬਣ ਜਾ ਰਹੇ? ਬਈ ਸਾਡਾ ਤੇ ਵਣਜ ਸਾਚ ਵਖਰ ਕੇ ਹਮ ਬਣ ਜਾ ਰਹੇ, ਸਾਚ ਵਖਰ ਕੇ ਹਮ ਬਣ ਜਾ ਰਹੇ। ਹੈ ਅਸੀਂ ਸਾਰੇ ਬਣ ਜਾ ਰਹੇ ਹਾਂ, ਜੇ ਵਿਚਾਰ ਕੀਤੀ ਜਾਏ। ਮੈਂ ਵੀ ਤੁਸੀਂ ਵੀ ਸਾਰੇ ਹੀ ਵਪਾਰੀ ਹਾਂ। ਇੱਥੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ 'ਚ ਲਿਖਿਆ, ਪਿਆਰਿਓ ਵਣਜ ਕਰੋ ਵਣਜਾ ਰਿਹੋ, ਵਣਜ ਕਰੋ ਵਣਜਾ ਰਿਹੋ। ਵੱਖਰ ਲਿਓ ਸਮਾਨ, ਵੱਖਰ ਲਿਓ ਸਮਾਨ। ਜਿਵੇਂ ਆਪਾਂ ਬਾਜ਼ਾਰ ਜਾਂਦੇ ਹਾਂ, ਮਾਰਕੀਟ ਵੀ ਜਾਂਦੇ ਹਾਂ ਸੌਦਾ ਖਰੀਦਣ ਵਾਸਤੇ, ਕਿੰਨੀ ਪਰਖ ਪੜਚੋਲ ਕਰਦੇ, ਕਿਤਨੀ ਚੀਜ਼ ਨੂੰ ਉਲਟ ਪਲਟ ਕਰਕੇ ਵੇਖਦੇ ਹਾਂ ਵੀ ਇਹ ਠੀਕ ਵੀ ਹੈ ਕਿਤੇ, ਸਬਜ਼ੀ ਗਲੀ ਹੋਏ ਤੇ ਨਹੀਂ, ਸੇਬ ਗਲੇ ਹੋਏ ਤੇ ਨਹੀਂ। ਮਿੱਟੀ ਦਾ ਭਾਂਡਾ ਲੈਣ ਜਾਈਏ ਤੇ ਉਹ ਵੀ ਅਸੀਂ ਖੜਕਾ ਖੜਕਾ ਕੇ ਵੇਖਦੇ। ਬਾਬਾ ਨਾਨਕ ਜੀ ਕਹਿੰਦੇ ਨੇ, ਪਿਆਰਿਓ ਅਸੀਂ ਸਾਰੇ ਬਣਜਾਰੇ ਹਾਂ ਤੇ ਸਾਨੂੰ ਪਰਮਾਤਮਾ ਨੇ ਇਸ ਸੰਸਾਰ ਦੀ ਮੰਡੀ ਅੰਦਰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ ਹੈ। ਵਪਾਰ ਤੇ ਕਰੋ ਪਰ ਸੌਦਾ ਸੰਭਲ ਕੇ ਸੰਭਾਲ ਕੇ, ਗਲਤ ਚੀਜ਼ਾਂ ਨਾ ਇਕੱਠੀਆਂ ਕਰ ਲਿਆ ਜੇ। ਵਣਜ ਕਰੋ ਵਣਜਾ ਰਿਹੋ, ਵਣਜ ਕਰੋ ਵਣਜਾ ਰਿਹੋ। ਵੱਖਰ ਲੇਹੋ ਸੰਭਾਲ, ਵੱਖਰ ਲੇਹੋ ਸੰਭਾਲ। ਵੱਖਰ ਕਹਿੰਦੇ ਨੂੰ ਸੌਦੇ ਨੂੰ, ਜਿਹੜਾ ਸੌਦਾ ਲੈਣ ਲਈ ਆਏ ਆ, ਧਿਆਨ ਨਾਲ ਲਵੋ,
ਸੰਭਲ ਕੇ ਕਰੋ। ਫਿਰ ਨਾਲ ਹੀ ਅੱਗੇ ਦੱਸਦਾ ਤੈਸੀ ਵਸਤ ਵਿਸਾਈ ਹੈ, ਤੈਸੀ ਵਸਤ ਵਿਸਾਈ ਹੈ, ਜੈਸੀ

ਹੁਣ ਇਹ ਤਾਂ ਆਪਾਂ ਨੇ ਆਪਣੇ ਆਪਣੇ ਅੰਦਰ ਝੱਤ ਮਾਰਨੀ ਕਿ ਅਸੀਂ ਕੀ ਕੁਝ ਇਕੱਠਾ ਕਰ ਲਿਆ ਤੇ ਜੋ ਕੁਝ ਇਕੱਠਾ ਕਰ ਲਿਆ ਇਹਨੇ ਨਿਭਣਾ ਸਾਡੇ ਨਾਲ। ਇਹ ਇਕੱਠਾ ਕਰਨ ਵਾਸਤੇ ਕਿੰਨੀਆਂ ਠੱਗੀਆਂ, ਕਿੰਨੀਆਂ ਹੇਰਾ ਫੇਰੀਆਂ, ਕਿਤਨੇ ਝੂਠ ਸੱਚ ਪੜ ਕਿੰਨਾ ਕੁੱਟੀ। ਇਸ ਲਈ ਮਹਾਰਾਜ ਕਹਿੰਦੇ ਭਾਈ ਵਪਾਰੀ ਤੁਸੀਂ ਸਾਰੇ ਹੀ, ਪਰ ਅਸੀਂ ਕਿਹੜੇ ਸੌਦੇ ਦੇ ਵਪਾਰੀਆਂ ਧਿਆਨ ਰੱਖਣ ਤੇ ਉਹ ਵਸਤੂ ਵਸਾਹੋ, ਖਰੀਦੋ, ਇਕੱਠੀ ਕਰੋ ਜਿਹੜੀ ਸਾਡੇ ਨਾਲ ਨਿਭੇ। ਕਿਉਂ? ਅੱਗੇ ਸ਼ਾਹ ਸੁਜਾਨ ਹੈ, ਅੱਗੇ ਸ਼ਾਹ ਸੁਜਾਨ ਹੈ, ਇਹਨੂੰ ਕਈ ਪ੍ਰੇਮੀ ਸ਼ਾਹੋ ਬੋਲਦੇ ਨੇ, ਸ਼ਾਹੋ ਨਹੀਂ। ਕਿਵੇਂ ਕਰਨਾ? ਇਹ ਜਿਹੜਾ ਸ਼ਾਹ ਦੇ ਹਾਏ ਨੂੰ ਔਂਕੜ ਹੈ, ਇਹ ਨਾਉਨ ਪਲਿੰਗ ਇੱਕ ਵਚਨ ਦਾ ਸੋਚ। ਪਿੰਡਾਂ ਵਿੱਚ ਆਮ ਤੌਰ 'ਤੇ ਜਿਹੜਾ ਹੱਟੀ ਵਾਲਾ ਹੁੰਦਾ ਦੁਕਾਨਦਾਰ, ਉਹਨੂੰ ਕੀ ਕਹਿੰਦੇ? ਸ਼ਾਹ ਜੀ, ਅਤੇ ਸ਼ਾਹੋ ਜੀ ਕਹਿੰਦੇ, ਉਹਨੂੰ ਸ਼ਾਹ ਜੀ ਕਹਿੰਦੇ। ਇਸੇ ਤਰ੍ਹਾਂ ਵਾਹਿਗੁਰੂ ਅਕਾਲ ਪੁਰਖ ਵੀ ਸ਼ਾਹ ਹੈ, ਜਿਸ ਨੇ ਸਾਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ। ਜਿਵੇਂ ਬੈਂਕਾਂ ਵਾਲੇ ਲੋਨ ਦਿੰਦੇ ਨੇ, ਅੰਗਰੇਜ਼ੀ ਵਿੱਚ ਕੋਈ ਫਾਈਨੈਂਸਰ ਕਹਿ ਲਵੇ, ਕੋਈ ਸ਼ਾਹੂਕਾਰ ਕਹਿ ਲਵੇ, ਗੱਲ ਤਾਂ ਇੱਕੋ ਹੀ ਹੈ। ਆਖਿਆ ਉਹ ਵਾਹਿਗੁਰੂ ਪਰਮਾਤਮਾ ਬੜਾ ਸਿਆਣਾ ਹੈ, ਜਿਸ ਨੇ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਭੇਜਿਆ, ਅਤੇ ਜਦੋਂ ਅਸੀਂ ਵਾਪਸ ਜਾਣਾ ਫਿਰ ਉਹਨੇ ਪੁੱਛਣਾ ਬਈ ਕੀ ਕਰਕੇ ਆਇਓ? ਤੁਸੀਂ ਵੀ ਤਾਂ ਕਰਦੇ ਹੋ, ਆਪਣੇ ਬੱਚੇ ਨੂੰ 100 ਦਾ ਨੋਟ ਦੇ ਕੇ ਬਾਜ਼ਾਰ ਭੇਜੋ ਵੀ ਜਾ ਬੇਟਾ ਵਸਤੂ ਖਰੀਦ ਕੇ ਲਿਆ। ਉਹ ਚਲਾ ਗਿਆ ਤੁਹਾਡਾ ਹੁਕਮ ਮੰਨ ਕੇ, ਲੈ ਆਇਆ। ਤੁਸੀਂ ਫਿਰ ਕਹਿੰਦੇ ਦਿਖਾ ਵੀ ਕੀ ਲਿਆਏ, ਕੀ ਲਿਆਇਆ? ਮਹਿੰਗੀ ਤਾਂ ਨਹੀਂ ਲੈ ਆਇਆ, ਨਕਲੀ ਤਾਂ ਨਹੀਂ ਲੈ ਆਇਆ? ਪੁੱਛਦੇ ਹੋ ਕਿ ਨਹੀਂ ਪੁੱਛਦੇ? ਐਵੇਂ ਗੁਰੂ ਨਾਨਕ ਪਾਤਸ਼ਾਹ ਸਾਨੂੰ ਬਚਾਉਂਦੇ ਅਤੇ ਸਮਝਾਉਂਦੇ ਨੇ, ਭਾਈ ਵਪਾਰ ਤਾਂ ਕਰੋ ਪਰ ਸਾਵਧਾਨ ਹੋ ਕੇ ਕਰੋ, ਕਿਉਂਕਿ ਅੱਗੇ ਸ਼ਾਹ ਸੁਜਾਨ ਹੈ, ਅੱਗੇ ਸ਼ਾਹ ਸੁਜਾਨ ਹੈ। ਲੈਸੀ ਵਸਤ ਸੰਭਾਲ, ਲੈਸੀ ਵਸਤ ਸੰਭਾਲ, ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਜੋਗੀਓ, ਮੇਰੇ ਜੀਵਨ ਦਾ ਮਕਸਦ ਇਹ ਹੈ, ਮੈਂ ਆਪਣਾ ਘਰ ਪਰਿਵਾਰ ਗੁਰੂ ਸਾਹਿਬ ਦੇ ਮਹਿਲ ਮਾਤਾ ਸੁਲੱਖਣੀ ਜੀ ਸਨ, ਗੁਰੂ ਮਹਾਰਾਜ ਦੇ ਦੋ ਸਾਹਿਬਜ਼ਾਦੇ ਸਨ, ਬਾਬਾ ਲਖਮੀ ਦਾਸ ਸ੍ਰੀ ਚੰਦ ਮਾਤਾ ਪਿਤਾ ਸਨ, ਪਰਿਵਾਰ ਸੀ ਚੰਗਾ ਭਲਾ, ਮੋਦੀ ਖਾਨਾ ਵੀ ਚੱਲਦਾ ਸੀ, ਕੋਈ ਕਿਸੇ ਗੱਲ ਦੀ ਕਮੀ ਨਹੀਂ ਸੀ। ਪਰ ਆਖਿਆ ਮੈਂ ਸਭ ਕੁਝ ਛੱਡ ਕੇ ਇਸ ਲਈ ਆਇਆ, ਗੁਰਮੁਖ ਖੋਜਤ ਪਏ ਉਦਾਸੀ, ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਮੈਂ ਤੇ ਗੁਰਮੁਖਾਂ ਦੇ ਦਰਸ਼ਨ ਕਰਨ ਲਈ ਭੇਖ ਧਾਰਨ ਕੀਤਾ, ਮੈਂ ਕੋਈ ਗ੍ਰਸਤ ਛੱਡਿਆ ਨਹੀਂ, ਨਾ ਗੁਰੂ ਨਾਨਕ ਪਾਤਸ਼ਾਹ ਸਾਨੂੰ ਗ੍ਰਸਤ ਛੱਡਣ ਲਈ ਕਹਿੰਦੇ, ਬਿਲਕੁਲ ਨਹੀਂ। ਮੈਂ ਤੇ ਜਦੋਂ ਭੱਟ ਸਾਹਿਬਾਨ ਦੇ ਸਵੀਏ ਪੜ੍ਹਦਾ, ਉਹ ਕਹਿੰਦੇ ਨੇ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ, ਰਹੋ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁੱਖ ਹੋਏ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੈ ਨੋ ਪਰਚੋ ਲਾਇਓ, ਕਹਿਤੇ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਰਹਿਣੀ ਵੀ ਕੋਈ ਪੂਰਾ ਮੈਨੂੰ ਨਜ਼ਰ ਨਹੀਂ, ਹਰ ਨਾਮ ਛੋੜ ਦੂਜੇ ਲਗੇ, ਤਿੰਨ ਕੇ ਗੁਣ ਹੋ ਕਿਆ ਕਹੋ, ਗੁਰਦੇਈ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਵਰੋਂ।
ਕਹਿੰਦੇ ਮੈਨੂੰ ਤੇ ਗੁਰੂ ਦੇ ਦਰ ਤੇ ਆ ਕੇ ਉਹ ਸ਼ਾਂਤੀ ਮਿਲੀ ਹੈ, ਉਹ ਸਮਝ ਆਈ ਹੈ ਕਿ ਗ੍ਰਸਤ ਛੱਡਣ ਵਾਲੀ ਚੀਜ਼ ਨਹੀਂ, ਪਰ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਉਸ ਮਾਲਕ ਦੀ ਯਾਦ ਕਰਨੀ ਜ਼ਰੂਰੀ ਹੈ। ਇਸ ਲਈ ਗੁਰੂ ਪਾਤਸ਼ਾਹ ਨੇ ਕਿਹਾ ਸੋਵੀਓ

ਹੁਣ ਅਸੀਂ ਗੁਰੂ ਦੇ ਸਿੱਖ ਹਾਂ, ਜੇ ਸਾਡਾ ਗੁਰੂ ਸੱਚ ਦਾ ਵਪਾਰੀ ਤੇ ਅਸੀਂ ਫਿਰ ਕਾਹਦੇ ਵਪਾਰੀ ਬਣ। ਇਹੀ ਗੱਲ ਸਿੱਖਣ ਲਈ ਸਿੱਧ ਗੋਸ਼ਟ ਬਾਣੀ ਨੂੰ ਆਪਾਂ ਵਿਚਾਰ ਰਹੇ ਹਾਂ, ਪਰ ਅਸੀਂ ਬੜੀਆਂ ਦਲੀਲਾਂ ਦਿੰਦੇ ਉਹ ਜੀ ਕੀ ਕਰੀਏ, ਫਿਰ ਬੱਚੇ ਵੀ ਪਾਲਣੇ ਹੋਏ, ਜੇ ਕਿਸੇ ਨੂੰ ਆਖੋ ਜੀ ਆਉਣ ਫਿਰ ਗੁਰਦੁਆਰੇ ਰੋਟੀ ਖਾਇਆ ਕਰੀਏ ਜੀ, ਝੂਠ ਨਾ ਬੋਲੀਏ, ਆ ਨਾ ਕਰੀਏ ਮਿਲਾਵਟ ਨੂੰ, ਫਿਰ ਗੁਰਦੁਆਰੇ ਰੋਟੀ ਖਾਣ ਜਾਇਆ ਕਰੀਏ, ਕੁਝ ਤਾਂ ਕਰ। ਨਹੀਂ, ਆਪਾਂ ਗੁਰੂ ਕੀ ਬਾਣੀ ਦੁਆਰਾ ਸਮਝਣਾ, ਮਨ ਮੇਰੇ ਭੂਲੇ ਕਪਟ ਨ ਕੀਜੈ, ਮਨ ਮੇਰੇ ਭੂਲੇ ਕਪਟ ਨ ਕੀਜੈ। ਅੰਤ ਨ ਬੇਰਾ ਤੇਰੇ ਜੀ ਪੈਲੀ ਜੈ, ਅੰਤ ਨ ਬੇਰਾ ਤੇਰੇ ਜੀ ਪੈਲੀ ਜੈ। ਮੈਂ ਕੋਈ ਬਾਹਰੋਂ ਗੱਲ ਨਹੀਂ ਕਰ ਰਿਹਾ, ਜੋ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਮੈਂ ਤੇ ਉਹੀ ਕਮਾਉਂਦਾ ਤੇ ਉਹੀ ਸੁਣਾਉਂਦਾ। ਇਹ ਠੀਕ ਹੈ ਕਿ ਅਸੀਂ ਕਈ ਤਰੀਕਿਆਂ ਨਾਲ, ਮੈਂ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਜੀਵਨ ਲਿਖਣ ਤੋਂ ਪਹਿਲਾਂ ਖਰੜਾ ਵੀ ਪੜ੍ਹਿਆ, ਫਿਰ ਉਹਦੀ ਬਾਣੀ ਦੀ ਸੋਧ ਸਦਾਈ ਵੀ ਕੀਤੀ, ਤੇ ਉਹਦੇ ਪੜ੍ਹਦਿਆਂ ਪੜ੍ਹਦਿਆਂ ਉਹਦੇ 'ਚ ਇੱਕ ਲੇਖ ਪੜ੍ਹਿਆ। ਕਹਿੰਦੇ ਪਟਵਾਰੀ ਜੀ ਸਨ ਜਿਹੜੇ ਬਾਬਾ ਜੀ ਨਾਲ ਬਹੁਤ ਪ੍ਰੇਮ ਕਰਦੇ, ਬਾਬਾ ਜੀ ਵੀ ਬੜਾ ਪਿਆਰ ਕਰਦੇ ਨੇ ਹਰ ਇੱਕ ਨੂੰ। ਕਹਿੰਦੇ ਉਹ ਪਟਵਾਰੀ ਜੀ ਦੇ ਏਰੀਏ ਵਿੱਚ ਇੱਕ ਅਫਸਰ ਗੁਰੂ ਕਾ ਸਿੱਖ ਕਾਨੂੰ ਗੋ ਬਦਲ ਕੇ ਆ ਗਿਆ, ਕਾਨੂੰ ਗੋ ਸ਼ਾਇਦ ਪਟਵਾਰੀਆਂ ਤੋਂ ਵੱਡਾ ਹੁੰਦਾ, ਤੇ ਬਾਬਾ ਜੀ ਦੇ ਸ਼ਰਧਾਲੂ ਪਟਵਾਰੀ ਨੇ ਸਿੰਘ ਨੇ ਉਹਨੂੰ ਕਿਹਾ ਵੀ ਬਾਬਾ ਜੀ ਦੀ ਅਸੀਂ ਦਰਸ਼ਨ ਕਰਨ ਚੱਲੇ, ਉਹਨੂੰ ਵੀ ਨਾਲ ਲੈ। ਤੇ ਉਹਨੇ ਬੈਠ ਕੇ ਨਾ ਬੜੀ ਸਿਫਤ ਕੀਤੀ ਆਪਣੇ ਅਫਸਰ ਦੀ ਕਾਨੂੰਨ ਗੋਤ, ਕਹਿੰਦੀ ਇਹ ਬੜੇ ਹੀ ਇਮਾਨਦਾਰ, ਇੰਨੇ ਇਮਾਨਦਾਰ ਨੇ ਵੀ ਕਿਸੇ ਦੇ ਕਣ ਦਾ ਪਾਣੀ ਵੀ ਨਹੀਂ ਪੀਤਾ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਪਾਣੀ ਧਾਣੀ ਤਾਂ ਪੀਤਾ ਹੀ ਜਾਂਦਾ ਸੱਜਣਾ ਮਿੱਤਰਾਂ ਕੋਲੋਂ, ਲਹੂ ਨਹੀਂ ਪੀਣਾ ਚਾਹੀਦਾ। ਉਹ ਪਟਵਾਰੀ ਦੀ ਵੀ ਉਪਮੈਂ ਦੇ ਝੰਡ ਬਹਿ ਗਈ, ਤੇ ਕਾਨੂੰ ਗੋ ਵੀ ਅੰਦਰ ਅੰਦਰ ਸੋਚਿਆ ਵੀ ਕਿੱਥੇ ਆ ਫਸੇ। ਹੁਣ ਬਾਬਾ ਜੀ ਤੇ ਸਪਸ਼ਟ ਸਨ ਤੇ ਬੇਪਰਵਾਹ ਸਨ, ਉਹਨਾਂ ਨੇ ਖੜਕਾ ਦਿੱਤਾ ਬਈ ਦੇਖੋ ਪਾਣੀ ਧਾਣੀ ਤੇ ਪੀਤਾ ਹੀ ਆ, ਜਿਹਦੇ ਘਰ ਜਾਈਏ ਕੋਈ ਪਾਣੀ ਪੁੱਛੇ ਤੇ ਪੀ ਲਈਦਾ, ਪਿਆਸ ਲੱਗੇ ਉਹ ਪੀ ਲਈਦਾ, ਲਹੂ ਨਹੀਂ ਪੀਣਾ ਚਾਹੀਦਾ। ਕਈ ਦਿਨ ਤੋਂ ਪਟਵਾਰੀ ਤੇ ਕਾਨੂੰ ਗੋ ਬੜੇ ਕਲਪਦੇ ਰਹੇ, ਪਰ ਕੁਝ ਦੇਰ ਬਾਅਦ ਉਹਨਾਂ ਨੂੰ ਕੁਝ ਸਮਝ ਆਈ ਵੀ ਨਹੀਂ ਬਾਬਾ ਜੀ ਨੇ ਗੱਲ ਤੇ ਠੀਕ ਕਹੀ, ਫਿਰ ਗਏ ਤੇ ਆਪਣੀ ਸਫਾਈ ਪੇਸ਼ ਕਰਨ ਲੱਗੇ ਜੀ ਅਸੀਂ ਤੇ ਨਹੀਂ ਰਿਸ਼ਵਤ ਲੈਣੀ ਚਾਹੁੰਦੇ, ਪਰ ਉੱਪਰਲੇ ਬੜਾ ਤੰਗ ਕਰਦੇ, ਉੱਪਰਲੇ ਹਿੱਸਾ ਮੰਗਦੇ। ਬਾਬਾ ਜੀ ਫਿਰ ਕਹਿਣ ਲੱਗੇ ਭਾਈ ਗੱਲ ਸੁਣੋ, ਉੱਪਰਲਿਆਂ ਥੱਲਿਆਂ ਦੀ ਗੱਲ ਛੱਡੋ, ਗੱਲ ਤਾਂ ਇਹ ਵੀ ਹਿਸਾਬ ਤੇ ਤੁਹਾਨੂੰ ਦੇਣਾ ਪੈਣਾ। ਮਨ ਮੇਰੇ ਭੂਲੇ ਕਪਟ ਨ ਕੀਜੈ, ਮਨ ਮੇਰੇ ਭੂਲੇ ਕਪਟ ਨ ਕੀਜੈ। ਅੰਤ ਨ ਬੇਰਾ ਤੇਰੇ ਜੀ ਪੈਲੀਜੈ, ਅੰਤ ਨ ਬੇਰਾ ਤੇਰੇ ਜੀ ਪੈਲੀਜੈ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੈ ਸਵੇ ਨਾ। ਕਿਉਂ ਨਹੀਂ ਹੁਣੇ ਸ਼ੁਰੂ ਕਰਦੇ? ਗੁਰੂ ਨਾਨਕ ਪਾਤਸ਼ਾਹ ਨੇ ਜੋ ਪੂਰਨੇ ਪਾਏ ਨੇ, ਜੋ ਸਿੱਧਾਂ ਦੀ ਤਸੱਲੀ ਕਰਾਈ ਹੈ, ਉਹਦੇ ਤੋਂ ਅਸੀਂ ਸੇਧ ਲੈਣੀ, ਕਿਉਂਕਿ ਅਸੀਂ ਕਹਿੰਦੇ ਹਾਂ ਬਾਣੀ ਸਾਡਾ ਗੁਰੂ ਹੈ, ਅਤੇ ਬਾਣੀ ਗੁਰੂ ਦਾ ਮਤਲਬ ਤਾਂ ਫਿਰ ਬਾਣੀ ਤੋਂ ਸੇਧ ਲੈਣੀ। ਪਰ ਨਾਲ ਹੀ ਪਾਤਸ਼ਾਹ ਨੇ ਕਿਹਾ ਬਾਣੀ ਬਿਰਲੋ ਵਿਚਾਰ ਸੀ, ਬਾਣੀ ਬਿਰਲੋ ਵਿਚਾਰ ਸੀ, ਬਾਣੀ
ਜੇ ਕੋ ਗੁਰਮੁਖ ਹੋਏ

ਇਹ ਬਾਣੀ ਮਹਾਂਪੁਰਖ ਕੀ, ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ, ਨਿਜ ਘਰ ਵਾਸਾ ਹੋਏ, ਹੁਣ ਪਾਤਸ਼ਾਹ ਨੇ ਕਿਹਾ ਜਿਹੜਾ ਤੁਹਾਡਾ ਸਵਾਲ ਹੈ ਵੀ ਤੁਹਾਡੇ ਸਾਥੀ, ਸਾਥ ਦਾ ਮਤਲਬ ਹੁੰਦਾ ਜਿਹੜੇ ਤੁਹਾਡੇ ਨਾਲ ਤੁਰਨ ਵਾਲੇ ਨੇ, ਸੰਗੀ ਨੇ, ਤੁਹਾਡੇ ਗੁਰਸਿੱਖ ਅਖਵਾਉਂਦੇ ਨੇ, ਉਹ ਕਿਵੇਂ ਪਾਰ ਉਤਰਨਗੇ, ਉਹਨਾਂ ਨੂੰ ਕਿਵੇਂ ਪਾਰ ਲੰਘਾਓਗੇ। ਮਹਾਰਾਜ ਨੇ ਕਿਹਾ ਨਾਨਕ ਗੁਰਮੁਖ ਉਤਰਸ ਪਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਇੱਥੇ ਨਾਨਕ ਤੇ ਥੋੜਾ ਜਿਹਾ ਰੁਕਣਾ ਹੈ, ਜੰਬਕ ਨਾਨਕ ਗੁਰਮੁਖ ਨੇ, ਨਾਨਕ ਜੀ ਫਰਮਾਉਂਦੇ ਹਨ ਗੁਰਮੁਖ ਉਤਰਸ ਪਾਰੇ। ਗੁਰਮੁਖ ਕੌਣ? ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲਣ, ਜਿਹੜੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਣਗੇ, ਗੁਰੂ ਜੀ ਜੀਵਨ ਜਾਚ ਨੂੰ ਕਮਾਉਣਗੇ। ਅਸੀਂ ਹੁਜਤਾਂ ਕਰੀ ਜਾਂਦੇ, ਮੈਂ ਰਾਤ ਵੀ ਬੇਨਤੀ ਕੀਤੀ ਅੰਮ੍ਰਿਤ ਛਕ ਲਓ ਜੀ, ਹਾਲੀ ਜੀ ਸਾਡੇ ਖਾਣ ਪੀਣ ਦਾ ਟਾਈਮ ਹੈ, ਹਾਲੀ ਅਸੀਂ ਸੋਚ ਰਹੇ ਹਾਂ ਜੀ, ਐਂ ਉਹ ਮਾਰੀ ਜਾਂਦੇ। ਨਹੀਂ ਨਹੀਂ, ਜਦੋਂ ਤੀਕਰ ਗੁਰੂ ਕੇ ਬਚਨ ਨਹੀਂ ਮੰਨਾਂਗੇ, ਮਤ ਭੁਲੇਖੇ ਵਿੱਚ ਰਹੀਏ ਅਤੇ ਅਸੀਂ ਟਾਲ ਮਟੋਲ ਵੀ ਨਾ ਕਰੀਏ। ਬਾਬਾ ਜੀ ਕਹਿੰਦੇ ਨੇ ਹਮ ਆਦਮੀ ਹਾਂ ਇੱਕਦਮੀ, ਹਮ ਆਦਮੀ ਇੱਕਦਮੀ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਚਪਨ ਦੀਆਂ ਬੜੀਆਂ ਸਾਖੀਆਂ। ਮਹਾਰਾਜ ਪਲੰਗ ਉੱਤੇ ਚਾਦਰਾ ਲੈ ਕੇ ਲੇਟੇ ਹੋਏ ਨੇ, ਨਾ ਰੁਚੀ ਨਾਲ ਭੋਜਨ ਖਾਂਦੇ ਨੇ, ਪਤਾ ਨਹੀਂ ਕੀ ਫਿਕਰ ਹੈ, ਕਿਹੜੀ ਸੋਚ ਹੈ, ਨਾ ਬੱਚਿਆਂ ਨਾਲ ਖੇਡਣ ਜਾਂਦੇ ਨੇ, ਨਾ ਕੋਈ ਹੋਰ ਕਾਰ ਕਰ। ਮਾਤਾ ਤ੍ਰਿਪਤਾ ਜੀ ਬੜੇ ਦੁਖੀ ਨੇ, ਬੜੇ ਚਿੰਤਤ ਨੇ, ਪਤਾ ਨਹੀਂ ਮੇਰੇ ਪੁੱਤਰ ਨੂੰ ਕੀ ਹੋ ਗਿਆ। ਇਹ ਬਾਣੀ 'ਚ ਸਭ ਕੁਝ ਲਿਖਿਆ, ਵੈਦ ਬੁਲਾਇਆ, ਵੈਦ ਬੁਲਾਇਆ, ਵੈਦ ਕੀ ਪਕੜਨ ਲੇਫਾਂ, ਪਰ ਉਹਨੂੰ ਨਹੀਂ ਪਤਾ। ਪਾਤਸ਼ਾਹ ਨੇ ਉਹਦੀ ਵੀ ਤਸੱਲੀ ਕਰਾਈ, ਆਖਿਆ ਵੈਦਾ ਵੈਦ ਸੋ ਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵੰਨਿਆ ਰੋਗਾਂ ਕਹਾਣ, ਜਿਤ ਦਾਰੂ ਰੋਗ ਉੱਠਿਆ ਤਨਸਕ ਵਸੇ ਆਏ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ। ਵੈਦ ਜੀ ਚਲੇ ਗਏ, ਪੰਡਿਤ ਜੀ ਆਏ, ਉਹਨਾਂ ਵੀ ਆਪਣਾ ਜ਼ੋਰ ਲਾਇਆ, ਫਿਰ ਪਿੰਡ ਦਾ ਕਾਜੀ ਵੀ ਆਇਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਾਏ ਬੁਲਾਰ ਜੀ ਨਾਲ ਬੜਾ ਪਿਆਰ ਹੈ। ਰਾਏ ਬੁਲਾਰ ਜੀ ਵੀ ਗੁਰੂ ਨਾਨਕ ਸਾਹਿਬ ਦੇ ਉਹ ਸਿੱਖ ਨੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਰਮਜ਼ ਨੂੰ ਸਮਝਿਆ ਔਰ ਆਪਣੀ ਸਾਰੀ ਜਾਇਦਾਦ, ਪਤਾ ਨਹੀਂ ਕਿਤਨੀ ਹੋਵੇਗੀ, ਸਭ ਗੁਰੂ ਨਾਨਕ ਪਾਤਸ਼ਾਹ ਦੇ ਨਾਮ 'ਤੇ ਅਰਪਣ ਕਰ। ਏਡਾ ਵੱਡਾ ਸਿੱਖ, ਅਸੀਂ ਤਾਂ ਛੋਟਾ ਜਿਹਾ ਕੋਈ ਦਾਨ ਕਰ ਦਈਏ ਤਾਂ ਸਾਨੂੰ ਹੋਮਿਆ। ਖੈਰ ਗੱਲ ਲੰਬੀ ਨਾ ਕਰੀਏ, ਕਾਜੀ ਆਇਆ, ਉਹ ਆ ਕੇ ਗੁਰੂ ਨਾਨਕ ਪਾਤਸ਼ਾਹ ਕੋਲ ਬਹਿ ਗਿਆ, ਕਹਿੰਦਾ ਨਾਨਕ ਕਾਹਦਾ ਫਿਕਰ ਹੈ ਤੈਨੂੰ, ਵੀ ਪਿਤਾ ਜੀ ਤੁਹਾਡੇ ਪਟਵਾਰੀ ਨੇ ਘਰ 'ਚ ਮੌਜਾਂ ਲੱਗੀਆਂ ਹੋਈਆਂ, ਕਿਹੜੀਆਂ ਸੋਚਾਂ 'ਚ ਵੀ ਪਏ ਹੋਏ, ਹਾਲੀ ਬੜਾ ਟਾਈਮ ਪਿਆ ਸੋਚਾਂ ਸੋਚਣ ਦਾ, ਜਿਵੇਂ ਅਸੀਂ ਸਭ ਕਹਿ ਦਿੰਦੇ। ਗੁਰੂ ਨਾਨਕ ਸਾਹਿਬ ਸੁਣਦੇ ਰਹੇ, ਕਾਜੀ ਜੀ ਆਪਣੀ ਗੱਲ ਕਰਦੇ ਰਹੇ, ਜਦੋਂ ਕਹਿ ਹਟੇ ਤੇ ਕਾਜੀ ਕਹਿੰਦਾ ਖੁਦਾ ਦਾ ਵਾਸਤਾ ਨਾਨਕ ਮੇਰੇ ਨਾਲ ਗੱਲ ਤੇ ਕਰ। ਗੁਰੂ ਨਾਨਕ ਪਾਤਸ਼ਾਹ ਉੱਠ ਕੇ ਬਹਿ, ਦੱਸੋ ਕਾਜੀ ਜੀ ਕਿੰਨਾ ਸਮਾਂ ਹੈ ਬੰਦੇ ਕੋਲ, ਕਿੰਨਾ ਟਾਈਮ ਹੈ ਬੰਦੇ ਕੋਲ। ਕਾਜੀ ਵਿਚਾਰਾ ਫਸ ਗਿਆ, ਕਹਿੰਦਾ ਜੀ ਮੈਂ ਤੇ ਸਹਿਜ ਸਵਾਏ ਕਿਹਾ ਵੀ ਆਦੀ ਤੁਸੀਂ ਬੱਚੇ ਹੋ, ਬੱਚਿਆਂ ਦਾ ਕੰਮ ਹੁੰਦਾ ਖੇਡਣਾ ਕੁੱਦਣਾ, ਮਾਂ ਪਿਓ ਨੂੰ ਖੁਸ਼ ਕਰਨਾ, ਤੁਹਾਡੇ ਮਾਤਾ ਪਿਤਾ ਬੜੇ ਉਦਾਸ ਨੇ,
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਹੋਰ ਗੱਲਾਂ ਨਹੀਂ ਚਾਹੀਦੀਆਂ, ਮੈਂ ਤਾਂ ਪੁੱਛਣਾ ਵੀ ਕਿੰਨਾ ਟਾਈਮ ਹੈ ਤੁਹਾਡੇ ਕੋਲ, ਸਾਡੇ ਕੋਲ ਕਿੰਨਾ ਟਾਈਮ। ਕਹਿੰਦਾ ਮਹਾਰਾਜ ਫਿਰ ਤੁਸੀਂ ਦੱਸੋ, ਮੈਨੂੰ ਨਹੀਂ ਪਤਾ। ਮਹਾਰਾਜ ਨੇ ਫਿਰ ਉਦੋਂ ਕਿਹਾ, ਹਮ ਆਦਮੀਆਂ ਇੱਕਦਮੀ, ਹਮ ਆਦਮੀਆਂ ਇੱਕਦਮੀ, ਮੇਰੇ ਖਿਆਲ ਚ ਆਦਮੀ ਦੀ ਇੰਨੀ ਮੁਕੰਮਲ ਵਿਆਖਿਆ ਤੁਹਾਨੂੰ ਕਿਧਰੇ ਨਹੀਂ ਲੱਭ ਸਕਦੀ। ਆਦਮੀ ਦੇ ਅਰਥ ਇਹ ਨੇ, ਦਮ ਆਇਆ ਤੇ ਆਦਮੀ, ਦਮ ਆਉਣੋਂ ਰੁਕਿਆ ਤੇ ਛੁੱਟੀ, ਫਿਰ ਆਖਿਆ ਮੋਹਲਤ ਮੋਹਤ ਨ ਜਾਣਾ, ਮੋਹਲਤ ਮੋਹਤ ਨ ਜਾਣਾ, ਮੋਹਲਤ ਹੁੰਦੀ ਹੈ ਟਾਈਮ ਲਿਮਿਟ। ਗੌਰਮੈਂਟਾਂ ਠੇਕੇ ਦਿੰਦੀਆਂ ਨਾ ਇਮਾਰਤਾਂ ਦੇ, ਪੁਲਾਂ ਦੇ, ਸੜਕਾਂ ਦੇ ਬਣਾਉਣ ਦੇ, ਉਹਨਾਂ ਨੂੰ ਟਾਈਮ ਲਿਮਿਟ ਦਿੰਦੀ, ਇੰਨੇ ਟਾਈਮ ਵਿੱਚ ਤੁਹਾਨੂੰ ਬਣਾਉਣਾ ਪਵੇ। ਮਹਾਰਾਜ ਕਹਿੰਦੇ ਸਾਨੂੰ ਤਾਂ ਮੋਹਲਤ ਦਾ ਹੀ ਨਹੀਂ ਪਤਾ, ਹੈ ਕਿਸੇ ਨੂੰ ਤਾਂ ਦੱਸੋ, ਸਾਨੂੰ ਕਿਸੇ ਨੂੰ ਸਮੂਹਰਤ ਦਾ ਹੀ ਨਹੀਂ ਪਤਾ ਕਿ ਕਦੋਂ ਚਾਲੇ ਪਾ ਦੇਣੇ ਨੇ। ਫਿਰ ਬਾਬਾ ਨਾਨਕ ਜੀ ਬੜੀ ਨਿਮਰਤਾ ਨਾਲ, ਉਹ ਮੇਰੇ ਪਿਆਰਿਓ, ਉਹ ਗੁਰੂ ਕੇ ਸਿੱਖ ਹੋਣ ਵਾਲਿਓ, ਨਾਨਕ ਬਿਨ ਵੈ ਤਿਸੈ ਸਰੇਵ, ਨਾਨਕ ਬਿਨ ਵੈ ਤਿਸੈ ਸਰੇਵ, ਇਹੋ ਜਿਹਾ ਤਰਸਵਾਨ ਗੁਰੂ ਕਿੱਥੇ ਲੱਭੇ। ਨਾਨਕ ਬਿਨ ਵੈ, ਹੱਥ ਜੋੜ ਕੇ ਕਹਿੰਦਾ ਮੈਂ ਤੁਹਾਨੂੰ, ਇੱਥੇ ਨਾਨਕ ਦੇ ਕੱਕੇ ਨੂੰ ਔਂਕੜ ਹੈ, ਨਾਨਕ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਨਾ ਆਪਣਾ ਟਾਈਮ ਗਵਾਓ, ਕਿਸੇ ਸਦੇਵੋ। ਫਿਰ ਅਸੀਂ ਕਹਿੰਦੇ ਕਿਹੜਾ ਕਿਹਨੂੰ ਸੇਵੀਏ, ਕਹਿੰਦੇ ਜਾ ਕੇ ਜੀ ਪਰਾਣਾ, ਜਾ ਕੇ ਜੀ ਪਰਾਣਾ, ਫਿਰ ਵੀ ਅਸੀਂ ਹੁਜਤਾਂ ਕਰੀ ਜਾਂਦੇ, ਟਾਲ ਮਟੋਲ ਕਰੀ ਜਾਂਦੇ। ਫਿਰ ਮਹਾਰਾਜ ਥੋੜ੍ਹਾ ਜਿਹਾ ਰੁੱਖ ਬਦਲ ਵੀ ਲੈਂਦੇ ਨੇ, ਜਿਵੇਂ ਤੁਸੀਂ ਵੀ ਆਪਣੇ ਬੱਚਿਆਂ ਲਈ ਕਈ ਵਾਰੀ ਬਦਲ ਲੈਂਦੇ ਹੋ, ਜੇ ਨਾ ਮੰਨਣ ਤਾਂ ਗੁੱਸਾ ਵੀ ਕਰਦੇ। ਕਹਿੰਦੇ ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦੇਣਾ, ਉਹ ਅੰਨਿਆ ਐਵੇਂ ਹੁਜਤਾਂ ਕਰੀ, ਜਰਾ ਵਿਚਾਰ ਕੇ ਦੇਖ ਤੇਰਾ ਜੀਵਨ ਕਿੰਨੇ ਕੁ ਦਿਨਾਂ ਦਾ, ਉਸ ਮਾਲਕ ਨਾਲ ਜੁੜ। ਤੋ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਜੋਗੀਓ, ਮੈਂ ਕੀ ਕਿਸੇ ਨੂੰ ਪਾਰ ਲੰਘਾਉਣਾ, ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ ਉਹ ਪਾਰ ਹੋ ਜਾਏਗਾ। ਲਓ ਚਾਰ ਪੰਕਤੀਆਂ ਨੇ ਤੇ ਕਿਤਨੀ ਵੱਡੀ ਫਿਲੋਸਫੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾ ਨੂੰ ਜਵਾਬ ਦਿੱਤਾ, ਮੈਂ ਕਿਉਂ ਘਰੋਂ ਤੁਰਿਆ, ਮੈਂ ਕਿਉਂ ਉਦਾਸੀ ਬਣਿਆ, ਮੈਂ ਕਿਉਂ ਇਹ ਸਾਰਾ ਕੁਝ ਕਰ ਰਿਹਾ, ਮੈਂ ਕਿਹੜੀ ਚੀਜ਼ ਖਰੀਦਣੀ ਚਾਹੁੰਦਾ, ਔਰ ਮੈਂ ਆਪਣੇ ਸਾਥ ਨੂੰ ਕਿਵੇਂ ਪਾਰ ਲੰਘਾਵਾਂਗਾ। ਜੇ ਇੰਨਾ ਕੁ ਵੀ ਸਾਨੂੰ ਸਮਝ ਆ ਜਾਏ ਤੇ ਮੇਰੇ ਖਿਆਲ ਵਿੱਚ ਤੇ ਬਹੁਤ ਕੁਝ ਪੱਲੇ ਪੈ ਜਾਏ। ਰੋਗੀਆਂ ਦਾ ਸਵਾਲ ਹੈ ਕਿਸ ਕਾਰਨ ਗ੍ਰਹਿ ਤਜੋ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਬਣ ਜਾ ਰਹੇ, ਕਿਉਂ ਕਰ ਸਾਥ ਲੰਘਾਵੋ ਪਾਸ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣਗੇ ਭਾਈ ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵੱਖਰ ਕੇ ਹਮਣ ਜਾਰੇ, ਗੁਰਮੁਖ ਸਾਥ ਲੰਘਾਵੋ ਪਰ। ਜਿਹੜੇ ਗੁਰੂ ਦੀ ਗੱਲ ਮੰਨ ਲੈਣਗੇ, ਜਿਹੜੇ ਗੁਰੂ ਦੇ ਦੱਸੇ ਰਾਹ ਤੇ ਤੁਰ ਪੈਣਗੇ, ਉਹ ਲੰਘ ਜਾਣਗੇ, ਉਹਨਾਂ ਦਾ ਬੇੜਾ ਪਾਰ ਹੋ ਜਾਏਗਾ। ਸਾਰੀ ਗੁਰਬਾਣੀ ਇਹੋ ਹੀ ਕਹਿ ਰਹੀ, ਭਾਈ ਗੁਰ ਕਹਿਹਾ ਸਰਕਾਰ ਕਮਾਓ, ਗੁਰ ਕੀ ਕਰਨੀ ਕਾਹੇ ਤਪ। ਅੱਜ ਸਿੱਖ ਗੁਰੂ ਬਣਨ ਵਾਲੇ ਪਾਸੇ ਤੁਰ ਪਏ, ਸੰਤ ਬਣਨ ਵਾਲੇ ਪਾਸੇ ਤੁਰ ਪਏ, ਬ੍ਰਹਮ ਗਿਆਨੀ ਬਣਨ ਵਾਲੇ ਪਾਸੇ ਤੁਰ, ਪਰ ਸਿੱਖ ਬਣਨ ਵਾਲੇ ਪਾਸੇ ਕਿਵੇਂ? ਬੁਰਾ ਨਾ ਮੰਨਣ, ਕਿਉਂਕਿ ਕਈ ਮਹਾਂਪੁਰਖ ਵੀ ਹੈ, ਮੈਂ ਸਭ ਦਾ ਬੜਾ ਆਦਰ ਕਰਦਾ, ਪਰ ਗੁਰੂ ਦੇ ਤੁਲ ਤੇ ਕੋਈ ਨਹੀਂ ਨਾ ਹੈਗਾ। ਜਿਹੜਾ ਪੁੱਤਰ ਪਿਓ ਦੀ ਬਰਾਬਰੀ ਕਰੇ ਉਹਨੂੰ ਕੀ ਕਹੋਗੇ, ਉਹਨੂੰ ਤੁਸੀਂ ਕੀ ਕਹੋਗੇ, ਉਹਨੂੰ ਪੁੱਤਰ ਨੂੰ ਕਪੁੱਤਰ ਕਹੋ।
ਇਹ ਪਿਓ ਦੀ ਬਰਾਬਰੀ ਕਰ। ਭਾਈ ਅਸੀਂ ਗੁਰੂ ਕੇ ਸਿੱਖ ਬਣੀਏ, ਸੇਵਕ ਬਣੀਏ, ਅਤੇ ਗੁਰੂ ਦੇ ਦੱਸੇ ਰਾਹ 'ਤੇ ਚੱਲੀਏ, ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਰ ਲੰਘੀ। ਅਗਲਾ ਸਵਾਲ, ਕਿਤ ਬਿਦ ਪੁਰਖਾ ਜਨਮ ਮਟਾਇਆ, ਕਿਤ ਬਿਦ ਪੁਰਖਾ, ਹੇ ਪੁਰਖ, ਹੇ ਗੁਰੂ ਨਾਨਕ, ਇਹ ਜਨਮ ਤੂੰ ਕਿਵੇਂ ਬਦਲਿਆ ਹੈ? ਕਿਤ ਬਿਦ ਪੁਰਖਾ ਜਨਮ ਮਟਾਇਆ, ਕਾਹੇ ਕੋ ਤੁਝ ਇਹ ਮਨ ਲਾਇਆ, ਇਹ ਮਨ ਤੂੰ ਕਿਹੜੇ ਪਾਸੇ ਲਾਇਆ ਹੈ? ਕਿਤ ਬਿਦ ਆਸਾ ਮਨਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ, ਬਿਨ ਦੰਤਾਂ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ। ਜੂ ਜੂ ਧਿਆਨ ਨਾਲ ਪੜਾਂਗੇ ਨਾ ਫਿਰ ਸਮਝ ਆਏ। ਕਿਤ ਬਿਦ ਕਿਹੜੇ ਤਰੀਕੇ ਨਾਲ ਪੁਰਖਾ, ਇਹ ਤੂੰ ਆਪਣਾ ਸੁਭਾਅ ਤਬਦੀਲ ਕੀਤਾ, ਕਿਵੇਂ ਕੀਤਾ? ਜਨਮ ਵਟਾਇਆ, ਇੱਕ ਰਾਹ ਹੁੰਦਾ ਜਿਹੜਾ ਮਾਤਾ ਪਿਤਾ ਕੋਲੋਂ ਪਰਿਵਾਰ ਵਿੱਚੋਂ ਸਾਨੂੰ ਮਿਲਦਾ, ਉਹ ਵੀ ਇੱਕ ਸੰਸਕਾਰ। ਪਰ ਤੁਸੀਂ ਇਹ ਆਪਣੇ ਸੰਸਕਾਰ ਜਿਹੜੇ ਬਦਲੇ ਨੇ, ਕਿਵੇਂ ਬਦਲੇ ਨੇ? ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕੋ ਤੁਝ ਇਹ ਮਨ ਲਾਇਆ, ਤੁਸੀਂ ਆਪਣੇ ਮਨ ਨੂੰ ਕਿਹੜੇ ਪਾਸੇ ਲਾਇਆ? ਕਿਤ ਬਿਦ ਆਸਾ ਮਨਸਾ ਖਾਈ, ਹਰ ਬੰਦੇ ਨੂੰ ਦੋ ਚੀਜ਼ਾਂ ਚੰਬੜੀਆਂ ਹੋਈਆਂ, ਆਸਾ ਤੇ ਮਨਸਾ। ਸਵੇਰੇ ਉੱਠਦਿਆਂ ਸਾਰ ਅਸੀਂ ਮਨ ਵਿੱਚ ਆਸਾ ਪੈਦਾ ਕਰ, ਫਿਰ ਉਹ ਆਸਾ ਤੋਂ ਸਾਡੇ ਅੰਦਰ ਮਨਸਾ ਸੰਕਲਪ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਜਿਵੇਂ ਪਾਣੀ ਟਿਕਿਆ ਹੋਵੇ ਉਹਦੇ 'ਤੇ ਕੰਕਰ ਸੁੱਟ ਦਿਓ, ਲਹਿਰਾਂ ਉੱਠਣ ਲੱਗ ਪੈਂਦੀਆਂ। ਪਹਿਲਾਂ ਆਸਾ ਜਨਮ ਲੈਂਦੀ ਹੈ, ਫਿਰ ਮਨਸਾ ਬਣਦੀ। ਪਹਿਲਾਂ ਸਾਡੇ ਮਨ 'ਚ ਹੁੰਦਾ ਵੀ ਅਸੀਂ ਆਹ ਕੰਮ ਕਰਨਾ, ਫਿਰ ਅਸੀਂ ਉਸ ਤਰ੍ਹਾਂ ਦੀ ਫਿਰ ਤਿਆਰੀ ਕਰਦੇ। ਤੁਸੀਂ ਆਪਣੀ ਆਸਾ ਅਤੇ ਮਨਸਾ ਨੂੰ ਕਿਵੇਂ ਕਾਬੂ ਕੀਤਾ, ਕਿਵੇਂ ਖਾਧਾ? ਫਿਰ ਕਿਤ ਬਿਦ ਜੋਤ ਨਿਰੰਤਰ ਪਾਈ, ਕਿਹੜੇ ਤਰੀਕੇ ਨਾਲ ਤੁਸੀਂ ਉਹ ਜੋਤ ਪਰਮਾਤਮਾ ਦੀ ਨਿਰੰਤਰ ਇੱਕ ਰਸ ਸਾਰਿਆਂ ਵਿੱਚ ਦੇਖੀ? ਬਿਨ ਦੰਦਾਂ ਕਿਉਂ ਖਾਈਐ ਸਾਰ, ਦੰਦਾਂ ਤੋਂ ਬਿਨਾਂ ਸਾਰ ਫੁਲਾਦ ਲੋਹਾ ਕਿਵੇਂ ਚਬਾਇਆ ਜਾ? ਇਹ ਯੋਗੀਆਂ ਦਾ ਸਵਾਲ ਹੈ, ਕਿਉਂਕਿ ਉਹਨਾਂ ਦੇ ਅੰਦਰ ਇਹ ਆਮ ਚਰਚਾ ਚੱਲਦੀ। ਗੁਰੂ ਪਾਤਸ਼ਾਹ ਨੂੰ ਪੁੱਛਦੇ ਨੇ, ਨਾਨਕ ਸੱਚਾ ਕਰੋ ਵਿਚਾਰ, ਹੇ ਨਾਨਕ ਸੱਚਾ ਵਿਚਾਰ ਕਰਨਾ ਕਰੋ, ਦੱਸਣਾ ਕਰੋ। ਹੁਣ ਜੇ ਤੇ ਅਸੀਂ ਇਹ ਸਮਝ ਗਏ, ਫਿਰ ਮਹਾਰਾਜ ਦਾ ਉੱਤਰ ਪੜ ਲਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਮੈਂ ਤੇ ਬਈ ਆਪਣਾ ਜਨਮ ਇਉਂ ਬਦਲਿਆ, ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਗਮਨ ਮਿਟਾਇਆ ਸਤਿਗੁਰ ਕੈ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਮੁਕੰਮਲ ਸਾਨੂੰ ਮਾਰਗ ਦਰਸ਼ਨ ਕੀਤਾ ਗਿਆ, ਮੁਕੰਮਲ। ਪਰ ਕਈ ਸਾਡੇ ਵਿੱਚੋਂ ਨਹੀਂ, ਜੇ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੀ ਗੱਲ ਮੰਨਦੇ ਹਾਂ ਤੇ ਹੋਰ ਗੁਰੂ ਕਿੱਥੇ ਜਾਣਗੇ? ਨਹੀਂ ਨਹੀਂ, ਇਹ ਤਾਂ ਇੱਕ ਮਹਿਲ ਹੈ ਸਿੱਖੀ ਦਾ, ਇੱਕ ਵਿਚਾਰ ਹੈ, ਇੱਕ ਫਲਸਫਾ ਹੈ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਰੰਭ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਾਈਨਲ ਟੱਚ ਦਿੱਤਾ, ਫਾਈਨਲ ਟੱਚ। ਤੇ ਜਿਵੇਂ ਹੁਣ ਸਾਡੇ ਵਿੱਚੋਂ ਬੇਅਮ੍ਰਿਤੀ ਹੈ, ਕਈ ਕਹਿਣਗੇ ਜੀ ਮੈਂ ਅੰਮ੍ਰਿਤਧਾਰੀ ਹਾਂ ਜੀ, ਮੈਂ ਕਹਿੰਦਾ ਬੜੀ ਅੱਛੀ ਗੱਲ ਹੈ, ਪਰ ਮੈਂ ਸਵੇਰੇ ਉੱਠ ਨਹੀਂ ਸਕਦਾ। ਲੈ ਚੰਗਾ ਅੰਮ੍ਰਿਤਧਾਰੀ, ਕੋਈ ਕਹਿੰਦਾ ਜੀ ਮੈਂ ਕਕਾਰ ਨਹੀਂ ਪਾ ਸਕਦਾ। ਕੋਈ ਫੌਜੀ ਕਹੇ ਕਿ ਜੀ ਮੇਰੇ ਅੰਦਰ ਦੇਸ਼ ਭਗਤੀ ਅਤੇ ਦੇਸ਼ ਪਿਆਰ ਤੇ ਬੜਾ ਹੈ, ਮੈਂ ਚਾਹੁੰਦਾ ਮੈਂ ਸਰਾਪੇ ਲੜਾਂ, ਪਰ ਮੈਂ ਤੁਹਾਡੇ ਵਾਲੀ ਇਹ ਵਰਦੀ ਨਹੀਂ ਪਾ ਸਕਦਾ, ਮੈਂ ਆਹ ਬੂਟ ਵੱਡੇ ਵੱਡੇ ਨਹੀਂ ਪਾ ਸਕਦਾ। ਕਿਉਂ ਜੀ? ਫੌਜ ਵਾਲੇ ਮੰਨ ਲੈਣਗੇ, ਉਹਨੂੰ ਪ੍ਰਵਾਨ ਕਰ ਲੈਣਗੇ, ਆਖਣਗੇ ਘਰ ਜਾ ਤੂੰ ਆਪਣੇ। ਬਈ ਜਦੋਂ ਅਸੀਂ ਗੁਰੂ ਦੇ ਘਰ ਵਿੱਚ ਜਨਮ ਹੀ ਨਹੀਂ ਲੈਂਦੇ, ਜਦੋਂ ਗੁਰੂ ਦੀ ਸਿੱਖਿਆ ਨੂੰ ਧਾਰਨ ਹੀ ਨਹੀਂ ਕਰਦੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਈ ਮੈਂ ਤੇ ਆਪਣਾ ਜਨਮ, ਆਪਣਾ ਸੁਭਾਅ, ਆਪਣੇ ਸੰਸਕਾਰ ਇਉਂ ਬਦਲੇ ਨੇ ਕਿ ਮੈਂ ਆਪਣੇ ਗੁਰੂ ਪਰਮੇਸ਼ਵਰ ਦੇ ਆਖੇ ਵਿੱਚ ਆ। ਰੋਜ਼ ਤੁਸੀਂ ਪੜ੍ਹਦੇ ਹੁਕਮ ਰਜ਼ਾਈ ਚੱਲਣਾ,
ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਪਹਿਲੀ ਪੌੜੀ ਤੋਂ ਹੀ ਗੱਲ ਸ਼ੁਰੂ ਇੱਥੋਂ ਦੀ ਕਿਵ ਸਚਿਆਰਾ ਹੋਈ ਹੈ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ

ਜਨਮ ਲੈਣ ਦਾ ਮਤਲਬ ਇਹੋ ਹੀ ਹੁੰਦਾ ਨਾ ਵੀ ਅਗਲੇ ਘਰ ਜਨਮ ਹੋ ਗਏ। ਧੀਆਂ ਨੂੰ ਕਿਉਂ ਕਿਹਾ ਜਾਂਦਾ? ਮੈਂ ਬਹੁਤ ਸਮਾਜਿਕ ਕੰਮ ਵੀ ਕਿਧਰੇ ਕਿਧਰੇ ਕਰ ਦਿੰਦਾ, ਪਰ ਹੁਣ ਮੁਸ਼ਕਲ ਬੜਾ ਹੋ ਗਈ। ਧੀਆਂ ਕਿਉਂ ਨਹੀਂ ਜਾ ਕੇ ਸਹੁਰੇ ਘਰ ਵਸਦੀ? ਉਹ ਉੱਥੇ ਜੰਮਦੀਆਂ ਹੀ ਨਹੀਂ, ਉਹਦੇ ਪਿਛਲੇ ਘਰ ਦੀਆਂ ਗੱਲਾਂ ਕਰੀ ਜਾਂਦੀਆਂ। ਸਾਡਾ ਜੀ ਇਉਂ ਹੁੰਦਾ ਸੀ, ਸਾਡਾ ਇਉਂ, ਉਹ ਤੁਸੀਂ ਇੱਥੇ ਦੀ ਗੱਲ ਕਰੋ। ਜਦੋਂ ਜਨਮ ਨਵਾਂ ਲੈ ਲਈਏ, ਫਿਰ ਪਿਛਲੀਆਂ ਗੱਲਾਂ ਦਾ ਕੀ ਮਤਲਬ ਹੈ? ਫਿਰ ਪਿਛਲੇ ਸੰਸਕਾਰਾਂ ਦੀ ਕੀ ਗੱਲ ਹੈ? ਹੁਣ ਇੱਥੇ ਦੀ ਗੱਲ ਕਰੋ। ਜੇ ਗੁਰੂ ਦੇ ਘਰ ਵਿੱਚ ਜਨਮ ਲੈ ਲਿਆ ਤਾਂ ਫਿਰ ਗੁਰੂ ਦੇ ਕਹੇ ਅਨੁਸਾਰ ਚੱਲੋ, ਜਾਂ ਫਿਰ ਤੁਸੀਂ ਫਰੋਡ ਕਰਦੇ ਹੋ, ਧੋਖਾ ਕਰਦੇ ਹੋ ਆਪਣੇ ਆਪ ਨੂੰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਈ ਮੈਂ ਤੇ ਪਰਮੇਸ਼ੁਰ ਦੇ ਘਰ ਜਨਮ ਲੈ ਲਿਆ, ਮੇਰਾ ਆਉਣਾ ਜਾਣਾ ਮੁੱਕ ਗਿਆ। ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਜਦੋਂ ਅੰਮ੍ਰਿਤਪਾਨ ਕਰਾਇਆ ਜਾਂਦਾ ਨਾ, ਤੇ ਉਦੋਂ ਪੰਜ ਪਿਆਰੇ ਅੰਮ੍ਰਿਤ ਅਭਿਲਾਖੀਆਂ ਨੂੰ ਇਹ ਸ਼ਬਦ ਪੜ੍ਹਾਉਂਦੇ ਨੇ ਵੀ ਅੱਜ ਤੋਂ ਤੁਹਾਡਾ ਗੁਰੂ ਦੇ ਘਰ ਵਿੱਚ ਜਨਮ ਹੋ ਗਿਆ, ਤੁਹਾਡੀ ਜਾਤ ਗੋਤ ਸੰਸਕਾਰ ਸਭ ਖਤਮ, ਅੱਜ ਤੋਂ ਬਾਅਦ ਪਿਛਲੀ ਜਾਤ ਦਾ ਕੁੱਲ ਦਾ ਨਾਮ ਨਹੀਂ ਲੈਣ। ਪਰ ਅਸੀਂ ਛੱਡਦੇ ਹਾਂ, ਅੱਗੇ ਸਾਰੇ ਆਪਣੇ ਨਾਮ ਦੇ ਪਿੱਛੇ ਪੂਛ ਲਾਉਂਦੇ ਹਾਂ। ਗੁਰੂ ਨੇ ਸਿੰਘ ਬਣਾਇਆ ਸੀ, ਫਿਰ ਆਪਣੀਆਂ ਪੂਛਾਂ ਨਹੀਂ ਛੱਡਦੇ। ਕਿਵੇਂ ਕਰਨਾ ਕਿ ਹੁਣ ਗੁੱਸਾ ਨਾ ਲੱਗ ਜਾਏ, ਕਿਉਂਕਿ ਮੈਂ ਹਾਂ ਗੁਰੂ ਦਾ ਚੌਕੀਦਾਰ ਪਹਿਰੇਦਾਰ। ਜੇ ਮੈਂ ਨਾ ਕਹਾਂ ਤਾਂ ਹੋਰ ਕੌਣ ਗਏ? ਕਿੱਥੇ ਕਮੀ ਕਿੱਥੇ ਹੈ ਉਹ ਲੱਭਣਾ ਪਵੇ। ਜਦੋਂ ਗੁਰੂ ਦੇ ਘਰ ਵਿੱਚ ਜਨਮ ਲੈ ਲਿਆ, ਫਿਰ ਗੁਰੂ ਦੇ ਕਹੇ ਅਨੁਸਾਰ ਚੱਲ। ਜੇ ਧੀ ਵਿਆਹੀ ਗਈ ਜਲੀ ਜੀ ਸਹੁਰਿਆਂ ਦੇ ਘਰ, ਫਿਰ ਉੱਥੇ ਦੀ ਮਰਿਆਦਾ ਚੱਲੇਗੀ ਕਿ ਪਿੱਛੇ ਦੀ ਮਰਿਆਦਾ ਚੱਲੇਗੀ? ਸਤਿਗੁਰ ਕੇ ਜਨਮੇ ਗਮਨ ਮਿਟਾਏ, ਅਤੇ ਸਤਿਗੁਰੂ ਸਾਡਾ ਕੀ ਕਹਿੰਦਾ? ਅਨਹਤ ਰਾਤੇ ਇਹ ਮਨ ਲਾਇਆ, ਅਨਹਤ ਰਾਤੇ ਇਹ ਮਨ ਲਾਇਆ। ਇਹ ਅੱਖਰ ਗੁਰਬਾਣੀ ਦੋ ਰੂਪਾਂ ਵਿੱਚ ਆਉਂਦਾ, ਅਨਹਦ ਅਨਹਤ। ਕਈ ਲੋਕਾਂ ਨੇ ਇਹ ਚੁਰਾਇਆ ਹੈ, ਆਓ ਤੁਹਾਡਾ ਅਨਹਦ ਵਾਜਾ ਵਜਾਈਏ। ਪਤਾ ਹੈ ਨਹੀਂ ਕਿਸੇ ਨੂੰ ਅਨਹਦ ਕਿਸ ਨੂੰ ਕਹਿੰਦੇ ਨੇ, ਅਨਹਦ ਕਿਸ ਨੂੰ ਕਹਿੰਦੇ। ਅਨਹਦ ਦਾ ਮਤਲਬ ਹੈ ਜਿਹਦਾ ਕਦੇ ਹੱਥ ਨਾ ਹੋਵੇ, ਨਾਸ ਨਾ ਹੋਵੇ। ਅਨਹਦ ਦਾ ਮਤਲਬ ਹੈ ਜਿਸ ਦੀ ਕੋਈ ਸੀਮਾ ਹੱਦ ਨਹੀਂ। ਇਹੋ ਜਿਹੀ ਹਸਤੀ ਤਾਂ ਇੱਕ ਪਰਮਾਤਮਾ ਹੀ, ਉਹਦੇ ਨਾਲ ਹੁਣ ਮੈਂ ਮਨ ਲਾ ਲਿਆ। ਫਿਰ ਧਿਆਨ ਦਿਓ, ਪਾਠ ਅਸੀਂ ਕਰਦੇ, ਮੈਂ ਵੀ ਕਰਦਾ, ਪਰ ਅਸੀਂ ਕਈ ਵਾਰੀ ਤਾਂ ਪੜ੍ਹਦੇ ਹੀ ਗਲਤ। ਹਰ ਜੀਓ ਗੁਫਾ ਅੰਦਰ ਰੱਖ ਕੇ ਨਹੀਂ, ਇਹ ਠੀਕ ਹੈ ਅਸੀਂ ਸ਼ਰਧਾ ਵਸੀ ਹਰ ਜੀਓ ਕਹਿੰਦੇ, ਨਹੀਂ ਹਰ ਰੁਕੋ, ਜੀਓ ਗੁਫਾ ਅੰਦਰ ਰੱਖ। ਇਸ ਸਰੀਰ ਰੂਪੀ ਗੁਫਾ ਵਿੱਚ ਹਰੀ ਨੇ ਜਿੰਦ ਰੱਖੀ ਹੈ, ਅਤੇ ਵਾਜਾ ਪਵਨ ਵਜਾਇਆ, ਇਸ ਸਵਾਸਾਂ ਦਾ ਵਾਜਾ ਵਜਾ ਦਿਓ। ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਏ। ਇਹ ਨੌ ਦਰਵਾਜ਼ੇ ਕਿਹੜੇ ਹਨ? ਦੋ ਕੰਨ ਦੀਆਂ ਮੋਰੀਆਂ, ਦੋ ਨੱਕ ਦੀਆਂ ਮੋਰੀਆਂ, ਦੋ ਅੱਖਾਂ ਦੀਆਂ ਮੋਰੀਆਂ, ਇੱਕ ਮੂੰਹ ਦੀ ਮੋਰੀ, ਲਿੰਗ, ਗੁਦਾ, ਇਹ ਸਾਰੇ ਨੌ ਦਰਵਾਜ਼ੇ, ਇਹ ਪ੍ਰਗਟ ਖੁੱਲ੍ਹੇ ਨੇ। ਦਸਵਾਂ ਗੁਪਤ ਰਖਾਇਆ, ਜਿਹੜਾ ਗਿਆਨ ਦਾ ਦਰਵਾਜ਼ਾ ਹੈ ਉਹ ਗੁਪਤ ਹੈ, ਉਹ ਕਿਸੇ ਵਰਮੇ ਨਾਲ ਨਹੀਂ ਖੁੱਲ੍ਹਣਾ। ਉਹ ਕਿਵੇਂ ਖੁੱਲ੍ਹਣਾ? ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਜਿਹੜੇ ਫਿਰ ਗੁਰੂ ਦੇ ਰਾਹੀਂ ਪ੍ਰੇਮ ਲਾਉਣ ਕੇ ਗੁਰੂ ਕੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਾਂ ਅਨੇਕ ਰੂਪ ਨਾਉ ਨਵ ਨਿਧ, ਜਿਸ ਦਾ ਅੰਤ ਨ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਗੁਰੂ ਨਾਨਕ ਪਾਤਸ਼ਾਹ ਕਹਿਣਗੇ, ਯੋਗੀਓ ਮੈਂ ਤੇ ਇਸ ਤਰ੍ਹਾਂ ਆਪਣਾ ਜਨਮ ਬਿਟਾਇਆ, ਅਤੇ ਹੁਣ ਮੈਂ ਉਸ ਅਨਹਤ
ਜਿਹੜਾ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ ਉਹਦੇ ਨਾਲ ਆਪਣੇ ਆਪ ਨੂੰ ਰੰਗ ਲਿਆ, ਜੋੜ ਲਿਆ। ਫਿਰ ਪੜ੍ਹੋ, ਸਵਾਲ ਹੈ ਕਿਤ ਬਿਤ ਪੁਰਖਾ ਜਨਮ ਬਟਾਇਆ। ਕਹਿੰਦੇ ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਅਨਹਤ ਰਾਤੇ ਇਹ ਮਨ ਲਾਇਆ, ਅਨਹਤ ਰਾਤੇ ਇਹ ਮਨ ਲਾਇਆ। ਮਨਸਾ ਆਸਾ ਸ਼ਬਦ ਜਲਾਈ, ਮਨਸਾ ਆਸਾ ਸ਼ਬਦ ਜਲਾਈ। ਇੱਥੇ ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸਿਆਰੀ ਲਾਗੀ ਕੀ ਹੋ ਗਿਆ? ਸ਼ਬਦ ਦੁਆਰਾ, ਸ਼ਬਦ ਰਾਹੀਂ, ਸ਼ਬਦ ਗੁਰੂ ਦੀ ਵਿਚਾਰ ਕਰਕੇ ਮੈਂ ਆਪਣੀਆਂ ਮਨਸਾ ਅਤੇ ਆਸਾਂ ਨੂੰ ਸਾੜ ਦਿਆਂ, ਸ਼ਾਂਤ ਕਰ, ਜੋ ਮੇਰਾ ਵਾਹਿਗੁਰੂ ਕਰੇਗਾ ਠੀਕ ਕਰੇ। ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਤੁਸੀਂ ਕਹਿੰਦੇ ਪੰਚ ਮਨਾਏ ਪੰਚ ਰੁਸਾਏ, ਪੰਚ ਮਨਾਏ ਪੰਚ ਰੁਸਾਏ। ਪੰਚ ਵਸਾਏ ਪੰਚ ਗਵਾਏ, ਪੰਚ ਵਸਾਏ ਪੰਚ ਗਵਾਏ। ਇਨ ਬਿਦ ਨਗਰ ਉਠਾ ਮੇਰੇ ਭਾਈ, ਇਨ ਬਿਦ ਨਗਰ ਉਠਾ ਮੇਰੇ ਭਾਈ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 410 ਅੰਗ ਤੇ ਆਸਾਵਰੀ ਦੇ ਸ਼ਬਦ ਪੜ੍ਹੋ, ਕਮਾਲ ਕਰਤੀ ਮੇਰੇ ਪਾਤਸ਼ਾਹ ਨੇ ਆਖਿਆ। ਜਿਸ ਦਿਨ ਦਾ ਮੈਨੂੰ ਇਹ ਪਤਾ ਲੱਗਿਆ, ਕਾਰਨ ਕਰਨ ਤੂੰ ਹਾਂ, ਕਾਰਨ ਕਰਨ ਤੂੰ ਹਾਂ, ਅਵਰ ਨ ਸੂਜੈ ਮੂਹਾਂ, ਅਵਰ ਨ ਸੂਜੈ ਮੂਹਾਂ। ਕਰੇ ਤੋ ਹੋਈਏ ਹਾਂ ਸਹਿਜ ਸੁਖ ਸੋਈਏ ਹਾਂ, ਪਰ ਅਸੀਂ ਨਹੀਂ ਨਾ ਇੱਥੇ ਟਿਕਣਾ। ਫਿਰ ਜੋਤਸ਼ੀਆਂ ਕੋਲ ਜਾਂਦੇ ਹਾਂ, ਫਿਰ ਕਬਰਾਂ ਵਾਲਿਆਂ ਕੋਲ ਜਾਂਦੇ ਹਾਂ, ਫਿਰ ਪੁੱਛਾਂ ਵਾਲਿਆਂ ਕੋਲ ਜਾਂਦੇ ਹਾਂ ਜੀ ਕੀ ਬਣੇਗਾ ਜੀ। ਗੁਰੂ ਕੁਝ ਹੋਰ ਕਹਿ ਰਿਹਾ, ਅਸੀਂ ਕੁਝ ਹੋਰ ਕਰੀਏ। ਗੁਰੂ ਪਾਤਸ਼ਾਹ ਕਹਿੰਦੇ ਭਾਈ ਤੁਧ ਬਿਨ ਦੂਜਾ ਨਾਹੀ ਕੋਏ, ਤੁਧ ਬਿਨ ਦੂਜਾ ਨਾਹੀ ਕੋਏ। ਤੂੰ ਕਰਤਾਰ ਕਰੇ ਸੋ ਹੋਏ, ਤੂੰ ਕਰਤਾਰ ਕਰੇ ਸੋ ਹੋਏ। ਜਦੋਂ ਤੇਰੇ ਕੀਤਿਆਂ ਸਭ ਕੁਝ ਹੋਣਾ ਤਾਂ ਫਿਰ ਮੈਂ ਆਸੇ ਪਾਸੇ ਕਿਉਂ ਭਟਕਦਾ? ਮੈਂ ਕਿਉਂ ਦਰ ਦਰ ਦਾ ਮੰਗਤਾ ਬਣਾ, ਕਿਉਂ ਭਿਖਾਰੀ ਬਣਾ?

ਗੁਣ ਇਹੋ ਹੋਰ ਨਾਹੀ ਕੋਇ, ਗੁਣ ਇਹੋ ਹੋਰ ਨਾਹੀ ਕੋਇ। ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਹੋਆ ਨਾ ਕੋ ਹੋਏ। ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਸਤਿਗੁਰ ਕੈ ਜਨਮੇ ਗਮਨ ਮਿਟਾਇਆ। ਅਨਹਤ ਰਾਤੇ ਇਹ ਮਨ ਲਾਇਆ, ਅਨਹਤ ਰਾਤੇ ਇਹ ਮਨ ਲਾਇਆ। ਇਹਨੂੰ ਵੀ ਕਈ ਪ੍ਰੇਮੀ ਇਹੋ ਬੋਲਦੇ ਨੇ, ਨਹੀਂ ਇਹੋ ਨਹੀਂ ਹੈ, ਇਹੋ ਉੱਥੇ ਬੋਲਣਾ ਜਿੱਥੇ ਇਹਦੀ ਨੂੰ ਲਾ ਤਿਆ ਇਹਨੂੰ ਹੋੜਾਓ। ਇੱਥੇ ਇਹ ਮਨ, ਇਹ ਜਿਹੜਾ ਮੇਰਾ ਮਨ ਹੈ ਨਾ, ਮੈਂ ਇਹਨੂੰ ਉਸ ਪਰਮਾਤਮਾ ਨਾਲ ਜੋ ਅਨਹਤ ਹੈ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਉਹਨਾਂ ਨਾਲ। ਅਤੇ ਇਹ ਜਿਹੜੀਆਂ ਮਨਸਾ ਆਸਾ ਨੇ, ਹੈ ਤੇ ਹਰ ਇੱਕ ਦੇ ਨਾਲ, ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ। ਜਿਹੜੇ ਨਾਮ ਨਾਲ ਜੁੜ ਜਾਂਦੇ ਨੇ, ਉਹਨਾਂ ਦੀਆਂ ਆਸਾ ਮਨਸਾ ਵੀ ਖਤਮ ਹੋ ਜਾਂਦੀਆਂ, ਉਹ ਫਿਰ ਰਜਾਬ ਵਿੱਚ ਰਾਜੀ ਹੋ ਜਾਂਦੇ ਨੇ। ਪਰ ਇਹ ਸ਼ਕਤੀ, ਇਹ ਜੁਗਤੀ, ਇਹ ਪ੍ਰੇਰਣਾ ਕਦੋਂ ਅਤੇ ਕਿਵੇਂ ਮਿਲਦੀ? ਜਦੋਂ ਸ਼ਬਦ ਨਾਲ ਜੁੜੀ। ਅੱਜ ਅਸੀਂ ਸ਼ਬਦ ਪੜ੍ਹ ਰਹੇ ਹਾਂ, ਸ਼ਬਦ ਲੋਕਾਂ ਕੋਲੋਂ ਪੜ੍ਹਾ ਰਹੇ ਹਾਂ, ਅਰਦਾਸੇ ਕਰਵਾ ਰਹੇ ਹਾਂ, ਪਰ ਆਪ ਨਹੀਂ ਪੜ੍ਹ ਰਹੇ। ਗੁਰੂ ਨਾਨਕ ਪਾਤਸ਼ਾਹ ਨੇ ਆਸਾ ਮਨਸਾ ਸ਼ਬਦ ਜਲਾਈ, ਮਨਸਾ ਆਸਾ ਸ਼ਬਦ ਜਲਾਈ। ਗੁਰਮੁਖ ਜੋਤ ਨਿਰੰਤਰ ਪਾਈ, ਗੁਰਮੁਖ ਜੋਤ ਨਿਰੰਤਰ ਪਾਈ। ਗੁਰੂ ਦੇ ਉਪਦੇਸ਼ ਰਾਹੀਂ ਉਹ ਜੋਤ ਨਿਰੰਤਰ ਇੱਕ ਰਸ ਜੋ ਸਾਰਿਆਂ ਵਿੱਚ ਵਰਤੀ, ਉਹਨੂੰ ਮੈਂ ਪ੍ਰਾਪਤ ਕਰ ਲਈ। ਅਸੀਂ ਪੜ੍ਹਦੇ ਹਾਂ, ਜੇ ਉਹ ਜੋਤ ਸਾਰਿਆਂ ਵਿੱਚ ਨਜ਼ਰ ਆ ਜਾਏ, ਬਾਬਾ ਜੀ ਤਾਂ ਕਹਿੰਦੇ ਨੇ ਬਈ ਸਭ ਮੈਂ ਜੋਤ, ਜੋਤ ਹੈ ਸੁਣੇ, ਜਿਸ ਤੈ ਚਾਨਣ ਸਭ ਮੈਂ ਚਾਨਣ। ਹੁਣ ਨਿਰਾ ਪੜ੍ਹਨ ਦਾ ਕੰਮ ਨਹੀਂ ਬਣਦਾ, ਇਹਨੂੰ ਮੰਨਣਾ ਵੀ ਪਵੇਗਾ। ਅਤੇ ਫਿਰ ਸਾਰਿਆਂ ਵਿੱਚ ਜਦੋਂ ਜੋਤ ਨਜ਼ਰ ਆਵੇਗੀ, ਫਿਰ ਸਭ ਕੋ ਮੀਤ ਹਮ ਆਪਣ ਕੀਨ, ਸਭ ਕੋ ਮੀਤ ਹਮ ਆਪਣ ਕੀਨ। ਸਾਡਾ ਤੇ ਇਹਨਾਂ ਰਾਜਨੀਤਿਕਾਂ ਨੇ, ਪਾਰਟੀਆਂ ਨੇ ਬੇੜਾ ਗਰਕ ਕਰ ਦਿੱਤਾ। ਪੰਥ ਪਹਿਲਾਂ ਵੀ ਸੀਗਾ, ਪਰ ਜਦੋਂ ਕੋਈ ਗੁਰਮਤਿ ਦੀ ਗੱਲ ਹੁੰਦੀ, ਸਭ ਰੋਸ਼ਨ ਸੇਵੇਂ ਮੁੱਕ ਜਾਂਦੇ, ਸਭ ਅਕਾਲ ਤਖ਼ਤ ਤੇ ਇਕੱਠੇ ਹੋ ਕੇ ਬੈਠਦੇ ਵਿਚਾਰ। ਹੁਣ ਸਾਡਾ ਮੂੰਹ ਹੀ ਨਹੀਂ ਲੱਗਦਾ ਕਿਸੇ ਦਾ, ਕਿਸੇ ਪਾਸੇ ਕਿਸੇ ਦਾ, ਕਿਸੇ ਪਾਸੇ। ਕਈ ਜਾਂਦੇ ਸੀ ਸਾਰੇ ਗੁਰੂ ਕੇ ਸੀ, ਨਹੀਂ। ਸਭ ਕੋ ਮੀਤ ਹਮ ਆਪਣ ਕੀਨ, ਸਭ ਕੋ ਮੀਤ ਹਮ ਆਪਣ ਕੀਨ। ਹਮ ਸਭਨਾ ਕੇ ਸਾਜਨ, ਹਮ ਸਭਨਾ ਕੇ ਸਾਜਨ, ਹਮ ਸਭਨਾ। ਦੂਰ ਪਰਾਇਓ ਮਨ ਕਾ ਬਿਰਹਾ, ਦੂਰ ਪਰਾਇਓ ਮਨ ਕਾ ਬਿਰਹਾ। ਤਾਂ ਮੇਲ ਕੀਓ ਮੇਰੇ ਰਾਜਨ, ਤਾਂ ਮੇਲ ਕੀਓ ਮੇਰੇ ਰਾਜਨ, ਮਾਵਾਂ ਆਪਣੇ ਬੱਚਿਆਂ ਨੂੰ ਰਾਜਨ ਕਹਿੰਦੀਆਂ, ਰਾਜਾ ਰਾਜਾ ਪੁੱਤਰ, ਭੈਣਾਂ ਵੀਰਾਂ ਨੂੰ, ਭਗਤ ਜਨ ਉਸ ਪਰਮਾਤਮਾ ਨੂੰ ਆਪਣਾ ਰਾਜਾ ਕਹਿੰਦੇ। ਕਹਿੰਦੇ ਉਦੋਂ ਮਿਲਿਆ ਮੈਨੂੰ, ਉਦੋਂ ਮੈਨੂੰ ਉਹਨੇ ਪਿਆਰ ਦਿੱਤਾ ਹੈ, ਜਦੋਂ ਮੈਂ ਸਭ ਚੀਜ਼ਾਂ ਮੁਕਾ ਦਿੱਤੀਆਂ ਨੇ, ਤਾਂ ਮੈਨੂੰ
ਗੁਰੂ ਦੇ ਸ਼ਬਦ ਰਾਹੀਂ ਇਹ ਦਾਤ ਮਿਲੀ। ਅਖੀਰ ਵਿੱਚ ਮਹਾਰਾਜ ਕਹਿੰਦੇ ਨੇ ਤ੍ਰੈ ਗੁਣ ਮੇਟੇ ਖਾਈਐ ਸਾਰ, ਸਾਰ ਕਹਿੰਦੇ ਨੇ ਫੁਲਾ ਦੇ। ਇਹ ਅੱਖਰ ਗੁਰਬਾਣੀ 'ਚ ਬਹੁਤ ਰੂਪਾਂ 'ਚ ਆਉਂਦਾ, ਬੜੇ ਅਰਥਾਂ 'ਚ ਆਉਂਦਾ। ਸਾਰ ਦਾ ਮਤਲਬ ਨਿਚੋੜ ਵੀ ਹੈ, ਸਾਰ ਦਾ ਮਤਲਬ ਸ੍ਰੇਸ਼ਟ ਵੀ ਹੈ, ਸਾਰ ਦਾ ਮਤਲਬ ਲੋਹਾ ਵੀ ਹੈ, ਸਾਰ ਦਾ ਮਤਲਬ ਕਿਸੇ ਦੀ ਖਬਰ ਸਾਰ ਲੈਣੀ ਵੀ ਹੈ। ਪਰ ਇਹ ਜਿਹੜਾ ਮਾਰਗ ਔਖਾ ਲੋਹਾ ਜਿਵੇਂ ਦੰਦਾਂ ਤੋਂ ਬਿਨਾਂ ਚਬਾਇਆ ਨਹੀਂ, ਕਹਿੰਦੇ ਮੈਂ ਇਹਨਾਂ ਤਿੰਨਾਂ ਗੁਣਾਂ ਨੂੰ ਰਜੋ ਤਮੋ ਸਤੋ ਨੂੰ ਇੱਕ ਪਾਸੇ ਕਰ ਦਿੱਤਾ, ਹੁਣ ਮੈਂ ਇਸ ਔਖੀ ਘਾਟੀ ਨੂੰ ਪਾਰ ਕਰ ਲਿਆ ਤਥਾ ਇਸ ਔਖੀ ਗੱਲ ਨੂੰ ਮੈਂ ਚਬਾ ਲਿਆ। ਤ੍ਰੈ ਗੁਣ ਮੇਟੇ ਖਾਈਐ ਸਾਰ, ਤ੍ਰੈ ਗੁਣ ਮੇਟੇ ਖਾਈਐ ਸਾਰ। ਦੇਖੋ ਅਖਰੀ ਅਰਥ ਬੜੇ ਸੌਖੇ, ਪਰ ਹੁਣ ਸਮਝਾਉਣ ਲਈ ਵੀ ਤ੍ਰੈ ਗੁਣ ਕਿਹੜੇ ਨੇ? ਰਜੋ ਗੁਣ, ਸਤੋ ਗੁਣ, ਤਮੋ ਗੁਣ। ਇਹਨਾਂ ਵਿੱਚੋਂ ਅਸੀਂ ਨਿਕਲਦੇ ਨੇ, ਖਿਲਾਰੇ ਬੜੇ ਕਰਦੇ ਹਾਂ ਇਹ ਦੱਸਣ ਵਾਸਤੇ ਵੀ ਜੀ ਸਾਡੇ ਕੋਲ ਚਾਰ ਪੈਸੇ ਹੈਗੇ ਨੇ, ਤੁਸੀਂ ਕੀ ਸਮਝਦੇ ਹੋ? ਇਹ ਰਜੋ ਗੁਣ ਹੈ, ਦਿਖਾਵਾ ਕਰ। ਫਿਰ ਤਮੋ ਗੁਣ ਨਹੀਂ ਸਾਡਾ ਖੇੜਾ 'ਚ, ਜੇ ਕੁਝ ਗੁਰਦੁਆਰੇ ਦੇ ਦਈਏ ਸਾਡਾ ਨਾਂ ਨਾ ਲਵੋ ਤਾਂ ਅਸੀਂ ਰੁੱਸ ਜਾਂਦੇ ਹਾਂ, ਲੜਾਈ ਪਾ ਦਿੰਦੇ ਹਾਂ ਜੀ ਤੁਹਾਡਾ ਨਾਂ ਹੀ ਨਹੀਂ ਲਿਆ ਜੀ, ਇਹ ਤਮੋ ਗੁਣ ਹੈ, ਅਸੀਂ ਕੀ ਦੇਣ ਜੋਗੇ, ਅਸੀਂ ਕਿੱਥੋਂ ਦਿੱਤਾ? ਜੇ ਵਾਹਿਗੁਰੂ ਨਾਂ ਦੇਵੇ ਅਸੀਂ ਕੀ ਦੇਣ ਜੋਗੇ? ਕੁਝ ਵਿਰਲੇ ਹਨ ਜਿਨ੍ਹਾਂ ਨੂੰ ਸਤੋ ਗੁਣ ਵੀ ਹੈ, ਬਈ ਸਹਿਜ ਨਾਲ ਉਹਦੇ ਦਿੱਤੇ ਜੋਗੇ, ਪਰ ਫਿਰ ਵੀ ਕਿਧਰੇ ਨਾ ਕਿਧਰੇ ਹਉਮੈ ਦਾ ਕੰਡਾ ਰਹੇ। ਮਾਰਗ ਨੇ ਨਾ ਤਿੰਨਾਂ ਨੂੰ ਮੁਕਾ ਕੇ ਫਿਰ ਇਸ ਸੰਸਾਰ ਨੂੰ, ਫਿਰ ਇਸ ਪਰਮਾਤਮਾ ਦੇ ਪਿਆਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਫਿਰ ਕੀ ਹੋਵੇਗਾ? ਗੁਰੂ ਪਾਤਸ਼ਾਹ ਦਾ ਫੈਸਲਾ, ਨਾਨਕ ਤਾਰੇ ਤਾਰਨ ਹਾਰ, ਨਾਨਕ ਤਾਰੇ ਤਾਰਨ ਹਾਰ। ਨਾਨਕ ਜੀ ਫਰਮਾਉਂਦੇ ਨੇ ਫਿਰ ਉਹ ਆਪੇ ਤਾਰੇਗਾ ਤਾਰਨ ਹਾਰ, ਪਰ ਸਾਨੂੰ ਜੇ ਕਰਨਾ ਪਵੇ। ਹੁਣ ਅਸੀਂ ਆਪ ਪੜ੍ਹਾਈ ਨਹੀਂ ਕਰਦੇ, ਮਿਹਨਤ ਨਹੀਂ ਕਰ, ਪੇਪਰ ਬੜਾ ਔਖਾ ਆ ਜੀ, ਪੇਪਰ ਬੜਾ ਔਖਾ। ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਉਹ ਤਾਂ ਨਹੀਂ ਕਹਿੰਦੇ ਪੇਪਰ ਔਖਾ, ਉੱਥੇ ਪਾਸ ਵੀ ਹੁੰਦੇ ਨੇ, ਵਜ਼ੀਫੇ ਵੀ ਲੈਂਦੇ ਨੇ। ਭਾਈ ਇਸੇ ਤਰ੍ਹਾਂ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ। ਇਹ ਹੁਣ ਆਪਣੇ ਆਪਣੇ ਅੰਦਰ ਤੁਸੀਂ, ਮੈਂ ਤੁਸੀਂ ਝਾਤ ਮਾਰੋ, ਮੈਂ ਆਪਣੇ ਅੰਦਰ ਮਾਰਾਂ ਵੀ ਕੀ ਅਸੀਂ ਗੁਰੂ ਦੇ ਕਹੇ ਅਨੁਸਾਰ ਚੱਲ। ਗੁਰੂ ਨੇ ਕਿਹਾ ਸੀ ਰਹਿਤ ਬਿਨਾ ਨਾ ਸਿੱਖ ਕਹਾ ਹੋਵੇ, ਰਹਿਤ ਬਿਨਾ ਨਾ ਸਿੱਖ ਕਹਾ। ਰਹਿਤ ਬਿਨਾ ਦਰ ਚੋਟਾਂ ਖਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਖਾਲਸੇ ਦੀ ਪਰਿਭਾਸ਼ਾ ਜੋ ਗੁਰੂ ਪਾਤਸ਼ਾਹ ਨੇ ਦੱਸੀ, ਉਹਦੇ ਵਿੱਚ ਕੋਈ ਭਰਮ, ਕੋਈ ਭੁਲੇਖਾ, ਇਹ ਚੀਜ਼ਾਂ ਨਹੀਂ ਹੈ। ਪਰ ਅੱਜ ਅਸੀਂ ਕਿੰਨੇ ਭਰਮਾਂ ਵਿੱਚ ਪੈ ਗਏ। ਅੱਜ ਸਾਨੂੰ ਮੰਗਲਵਾਰ ਵੀ ਡਰਾਉਂਦਾ, ਸ਼ਨੀਚਰਵਾਰ ਵੀ ਡਰਾਉਂਦਾ, ਕੋਈ ਨਿਛ ਮਾਰੇ ਤਾਂ ਵੀ ਸਾਨੂੰ ਡਰ ਲੱਗਦਾ, ਜੇ ਬਿੱਲੀ ਲੰਘ ਜਾਏ ਗੁਣ ਤਾਂ ਵੀ ਸਾਨੂੰ ਡਰ ਲੱਗਦਾ। ਕਿ ਖਾਲਸਾ ਖਾਸ ਕਹਾਵੈ ਸੋਈ, ਖਾਲਸਾ ਖਾਸ ਕਹਾਵੈ ਸੋਈ। ਜਾ ਕੇ ਹਿਰਦੈ ਪਰਮ ਨ ਹੋਈ, ਜਾ ਕੇ ਹਿਰਦੈ ਪਰਮ ਨ ਹੋਈ। ਪਰਮ ਭੇਖ ਤੇ ਰਹਿ ਨਿਆਰਾ, ਪਰਮ ਭੇਖ ਤੇ ਰਹਿ ਨਿਆਰਾ।

0: ਉੱਥੇ ਪਹੁੰਚਣਾ ਵੀ ਜ਼ਰੂਰੀ, ਭਾਵੇਂ ਮੇਰਾ ਪਰਿਵਾਰ ਸਾਰੀ ਸੰਗਤ ਹੀ ਹੈ, ਪਰ ਫਿਰ ਵੀ ਸੰਸਾਰ ਵਿੱਚ ਰਹਿਣ ਵਾਸਤੇ ਪਰਿਵਾਰ ਨਾਲ ਵੀ ਥੋੜ੍ਹਾ ਜਿਹਾ ਤਾਲਮੇਲ ਕਰਨਾ ਹੀ ਪੈਂਦਾ ਹੈ। ਤਾਂ ਮੈਂ ਇੰਨੇ ਕੁ ਸਮੇਂ ਵਿੱਚ ਗੁਰਮਤ, ਗੁਰਬਾਣੀ ਤਥਾ ਸਿੱਧ ਗੋਸ਼ਟੀ 20 ਪੌੜੀਆਂ ਤੱਕ ਵਿਚਾਰ ਅੱਜ ਮੁਕੰਮਲ ਹੋਈ ਹੈ। ਫਿਰ ਅਗਲੀ ਆਪਾਂ ਜਲਦੀ ਹੀ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਅੱਜ ਇੱਥੇ ਖਿਮਾ ਬਖਸ਼ ਦੇਣੀ, ਜੇ ਇੰਨੇ ਸਮੇਂ ਵਿੱਚ ਕੋਈ ਵਿਚਾਰ ਕਰਦੇ ਹਾਂ ਭੁੱਲ, ਜਾਣ ਕੇ ਤਾਂ ਨਹੀਂ ਮਨੁੱਖ ਕਰਦਾ ਪਰ ਹੋ ਜਾਂਦੀ, ਖਿਮਾ ਕਰਨੀ। ਜੇ ਤੁਹਾਡਾ ਚਿੱਤ ਗੁਰਮਤਿ ਦੀ ਵਿਚਾਰਧਾਰਾ ਨਾਲ ਪ੍ਰਸੰਨ ਹੋ ਗਏ ਫਿਰ ਇਹਦੇ ਧਾਰਨੀ ਹੋ ਜਾਓ, ਅਤੇ ਧਾਰਨੀ ਹੋ ਜਾਓ ਅਤੇ ਫਿਰ ਗੁਰੂ ਦੀ ਕਿਰਪਾ, ਗੁਰੂ ਨੇ ਤਾਂ ਗਰੰਟੀ ਦਿੱਤੀ ਹੈ ਵੀ ਮੈਂ ਹਰ ਵੇਲੇ ਤੁਹਾਡਾ ਸਹਾਇਕ ਹੋਵਾਂਗਾ ਜੇ ਤੁਸੀਂ ਆਹ ਕੰਮ ਕਰੋਗੇ। ਪ੍ਰਭ ਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜ੍ਹੋ ਨਿੱਤ ਭਾਈ ਗੁਰਪੂਰੇ ਤੂੰ, ਫਿਰ ਗੁਰੂ ਅੰਗ ਸੰਗ ਹੋਵੇਗਾ ਅਤੇ ਨਾਨਕ ਤਾਰੇ ਤਾਰਨ ਹਾਰ। ਗੱਜ ਕੇ ਫਤਿਹ ਗਜਾਓ, ਵਾਹਿਗੁਰੂ ਜੀ ਕਾ
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਤਿਗੁਰਾਂ ਨੇ ਕਿਹਾ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ, ਮੈਂ ਬਿਜਲੀ ਨਿਚਾਊ ਸ਼ਮਸ਼ੀਰਾਂ ਦੇ ਅੱਗੇ, ਮੈਂ ਟੁੱਟੀ ਹੋਈ ਗਰੀਬਾਂ ਦੀ ਕਿਸਮਤ ਨੂੰ ਜੋੜਾਂ, ਇੱਕ ਧਾਰ ਦੇ ਅੱਗੇ 22 ਧਾਰਾਂ ਨੂੰ ਰੋੜਾਂ, ਸਤਲੁਜ ਦੇ ਪਾਣੀ ਵਿੱਚ ਪਾ ਕੇ ਪਤਾਸੇ, ਮੈਂ ਮੋਇਆਂ ਦੇ ਬੁੱਲਾਂ ਤੇ ਲਿਆਉਣੇ ਆ ਹਾਸੇ, ਜਿਹੜੇ ਕੰਮ ਰਹਿ ਗਏ ਕਲਮ ਤੋਂ ਅਧੂਰੇ, ਕਰਨਾ ਮੈਂ ਚਾਹੁੰਦਾ ਕਿਰਪਾਨ ਪੂਰੇ, ਮੈਂ ਰਾਜਾ ਰੰਗ ਪੈਰੀ ਪੈਣਾ ਵਰਤਾਵਾਂ, ਮੈਂ ਤੱਕੜੀ ਵਾਲੇ ਹੱਥਾਂ ਤੇਗਾ ਫੜਾਵਾਂ, ਮੈਂ ਕਬਰਾਂ ਚੋਂ ਮੁਰਦੇ ਜਗਾਉਣੇ ਸੁੱਤੇ, ਮੈਂ ਕਿਸ਼ਤੀ ਨਚਾਊ ਤੂਫਾਨਾਂ ਦੇ ਉੱਤੇ। ਸਤਿਗੁਰੂ ਦੀ ਇਸ ਵੱਧਦੀ ਤਖਤ ਨੂੰ ਮੌਕੇ ਦੇ ਬਾਦਸ਼ਾਹ ਬਰਦਾਸ਼ਤ ਨਾ ਕਰ ਸਕੇ। ਪਹਾੜੀ ਰਾਜਿਆਂ ਤੇ ਮੁਗਲਾਂ ਨੇ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ, ਘੇਰਾ ਲੰਬਾ ਹੋ ਗਿਆ। ਸਿੱਧੇ ਹੱਥੀ ਕਿਲਾ ਨਾ ਫਤਿਹ ਹੁੰਦਾ ਵੇਖ ਕੇ ਰਾਜੇ ਭੀਮ ਚੰਦ ਦੇ ਸਾਰੇ ਕੇਸਰੀ ਚੰਦ ਨੇ ਆਪਣੇ ਤਵੇਲੇ ਵਿੱਚੋਂ ਇੱਕ ਹਾਥੀ ਮੰਗਾਇਆ, ਉਸ ਨੂੰ ਸ਼ਰਾਬ ਪਿਆਉਂਦੀਆਂ ਤੇ ਕਿਲੇ ਦਾ ਬੂਹਾ ਤੋੜਨੀਆਂ ਸਕੀਮਾਂ ਇਉਂ ਕਰਦੇ ਆ ਬਈ।

ਪਹਾੜੀਆਂ ਰਾਜਿਆਂ ਨੇ ਮਤਾ ਪਕਾਇਆ ਕਿ ਇੱਕ ਹਾਥੀ ਨੂੰ ਸ਼ਰਾਬ ਦੇ ਦੋ ਮੱਟ ਪਿਆਏ ਜਾਣਗੇ, ਉਹਦੇ ਸੁੰਡ ਦੇ ਨਾਲ ਇੱਕ ਤਿੱਖੀ ਤਲਵਾਰ ਬੰਨੀ ਜਾਣੀ ਹੈ, ਮੱਥੇ ਵਿੱਚ ਲੋਹੇ ਦੀ ਤਵੀ ਬੀੜੀ ਜਾਣੀ ਹੈ, ਪਿੰਡੇ ਤੇ ਲੋਹੇ ਦੀ ਸੰਜੋ ਮਰੀ ਜਾਣੀ ਹੈ, ਜਿਹੜਾ ਹਾਥੀ ਕਿਲੇ ਦਾ ਬੂਹਾ ਭੰਨ ਦੇਊਗਾ। ਇਸ ਗੱਲ ਦੀ ਖਬਰ ਇੱਕ ਸੂਹੀਏ ਨੇ ਕਿਲੇ ਅੰਦਰ ਜਾ ਕੇ ਸਗੋਂ ਦਿੱਤੀ ਹੈ। ਸਤਿਗੁਰੂ ਗੱਲ ਸੁਣ ਕੇ ਮੁਸਕਰਾ ਪਏ। ਸਿੰਘਾਂ ਨੇ ਸਰਗੋਂ ਨੂੰ ਪੁੱਛੇ, ਗੁਰੂ ਸਾਹਿਬ ਹੁਣ ਕੀ ਹੋਣਾ ਚਾਹੀਦਾ? ਸਤਿਗੁਰੂ ਹੱਸ ਕੇ ਕਹਿਣ ਲੱਗੇ, ਖਾਲਸਾ ਜੀ ਇੱਕ ਸਾਡੇ ਕੋਲ ਵੀ ਹਾਥੀ ਹੈ। ਸਿੰਘ ਕਹਿਣ ਲੱਗੇ, ਸਤਿਗੁਰੂ ਤੁਹਾਡਾ ਹਾਥੀ ਹੈ ਕਿੱਥੇ? ਸਤਿਗੁਰੂ ਕਹਿਣ ਲੱਗੇ, ਜਿਹੜਾ ਮੇਰਾ ਹਾਥੀ ਹੈ ਪਹਾੜੀਆਂ ਦੇ ਹਾਥੀ ਨੂੰ ਧਰਤੀ ਵਿੱਚ ਗੱਡ ਦੂਗਾ, ਜਿਹੜਾ ਮੇਰਾ ਹਾਥੀ ਹੈ ਪਹਾੜੀਆਂ ਦੀ ਫੌਜ ਨੂੰ ਧਰਤ ਉੱਤੇ ਲਟਾ ਦੂਗਾ। ਸਤਿਗੁਰੂ ਸਿੰਘਾਂ ਦੇ ਸਾਹਮਣੇ ਆਪਣੇ ਹਾਥੀ ਦੀ ਸਿਫਤ ਇਉਂ ਕਰਨ ਲੱਗੇ ਬਈ।

ਉਧਰ ਪਹਾੜੀਆਂ ਨੇ ਹਾਥੀ ਨੂੰ ਸ਼ਰਾਬ ਦੇ ਦੋ ਮੱਟ ਪਿਆਏ, ਮੱਥੇ ਦੇ ਉੱਤੇ ਸੱਤ ਤਵੀਆਂ ਬੀਰ ਦਿੱਤੀਆਂ, ਪਿੰਡੇ ਦੇ ਸੰਜੋਹ ਮਰ ਦਿੱਤੀ ਹੈ, ਸੁੰਡ ਦੇ ਨਾਲ ਖੰਡਾ ਬੰਨ ਦਿੱਤਾ। ਇੱਧਰ ਗੁਰੂ ਸਾਹਿਬ ਦਾ ਲਾਡਲਾ ਸਰਦਾਰ ਬਚਿੱਤਰ ਸਿੰਘ ਲੈ ਕੇ ਸਤਿਗੁਰਾਂ ਤੋਂ ਨਾਗਣੀ ਕੋਲੇ ਉੱਤੇ ਅਸਵਾਰ ਹੋ ਗਏ। ਪੰਜਾਂ ਸਿੰਘਾਂ ਦਾ ਜੱਥਾ ਲੈ ਕੇ ਪਹਾੜੀਆਂ ਦੀ ਫੌਜ ਵੱਲ ਨੂੰ ਵਧੇ। ਸਰਦਾਰ ਨੇ ਘੋੜੇ ਦੀਆਂ ਬਾਗਾਂ ਤੁਲਕੀਆਂ, ਪੌਣ ਦਾ ਪੁੱਤ ਘੋੜਾ ਸਿਰ ਤੋੜ ਭੱਜੇ, ਪਹੁੰਚੇ ਹਾਥੀ ਦੇ ਨੇੜੇ, ਫਿਰ ਨੇ ਬਾਗਾਂ ਖਿੱਚ ਲਈਆਂ। ਘੋੜਾ ਮਗਰ ਦੀਆਂ ਲੱਤਾਂ ਦੇ ਉੱਤੇ ਖੜਾ ਹੋ ਗਿਆ, ਅਗਲੇ ਘੋੜੇ ਦੇ ਪੌੜ ਹਾਥੀ ਦੀ ਸੁੰਡ ਨਾਲ ਲੱਗ ਗਏ। ਸਰਦਾਰ ਪੱਬਾਂ ਦੇ ਉੱਤੇ ਖੜਾ ਹੋ ਗਿਆ, ਫੜ ਕੇ ਮੂੰਹ ਦੇ ਵਿੱਚ ਲਗਾਮ ਸਰਦਾਰ ਨੇ ਦੁਨਾ ਹੱਥਾਂ ਵਿੱਚ ਫੜ ਕੇ ਨਾਗਣੀ ਉਹ ਖੂਨੀ ਹਾਥੀ ਦੇ ਮੱਥੇ ਵਿੱਚ ਕਰਕੇ ਸਦਰਾਂ ਨੂੰ ਯਾਦ ਹੈ ਇਉਂ ਮਾਰੀ ਗਈ।

ਜਦੋਂ ਸਿੰਘਾਂ ਨੇ ਸਤਿਗੁਰਾਂ ਨੂੰ ਪੁੱਛਿਆ, ਸਤਿਗੁਰੂ ਤੁਹਾਡੇ ਹਾਥੀ ਦੇ ਦਰਸ਼ਨ ਕਰਾ ਦਿਓ ਕਿੱਥੇ, ਤਾਂ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਭਾਈ ਦੁਨੀ ਚੰਦ ਵੱਲ। ਦੁਨੀ ਚੰਦ ਲਾਂਗਰੀ ਸੀ, ਉਸ ਨੇ ਅੰਮ੍ਰਿਤ ਨਹੀਂ ਛਕਿਆ ਸੀ, ਦੇਗ ਬਣਾਉਣੀ ਤੇ ਵਰਤਾ ਦੇਣੀ ਉਸ ਦਾ ਕੰਮ ਸੀ। ਸਾਡੇ ਛੇ ਮਣ ਪੱਕਾ ਦੁਨੀ ਚੰਦ ਦਾ ਭਾਰ। ਜਦੋਂ ਸਤਿਗੁਰਾਂ ਨੇ ਦੁਨੀ ਚੰਦ ਨੂੰ ਕੋਲੇ ਬੁਲਾਇਆ, ਹਾਥੀ ਦੇ ਆਉਣ ਵਾਲੀ ਗੱਲ ਦੱਸੀ, ਤਾਂ ਦੁਨੀ ਚੰਦ ਨੂੰ ਦੰਦਲਾਂ ਪੈ ਗਈਆਂ। ਸਤਿਗੁਰਾਂ ਨੇ ਕਿਹਾ, ਦੁਨੀ ਚੰਦਾ, ਹਾਥੀ ਨਾਲ ਲੜਨ ਵਾਸਤੇ ਤੈਅ ਜਾਣਾ। ਬੜੀਆਂ ਦਲੇਰੀਆਂ ਦਿੱਤੀਆਂ, ਪਰ ਉਹ ਬੇਅਮਰਤੀਆ ਅੰਦਰੋਂ ਡਰ ਗਿਆ ਤੇ ਮਲਮੀ ਦੀ ਜੀਵ ਨਾਲ ਹਾਂ ਕਹਿ ਦਿੱਤੀ। ਵੱਡੀ ਰਾਤ ਹੋਈ ਹੈ, ਦੁਨੀ ਚੰਦ ਨੇ ਸਾਰਿਆਂ ਮਸੰਦਾਂ ਦੀ ਇੱਕ ਮੀਟਿੰਗ ਬੁਲਾਈ ਹੈ, ਬੁਲਾ ਕੇ ਮਸੰਦਾਂ ਦੀ ਮੀਟਿੰਗ ਤੇ ਹਾਥੀ ਨਾਲ ਲੜਨ ਵਾਸਤੇ ਕਹਿ ਰਿਹਾ, ਪਰ ਮਸੰਦ ਅੱਗੋਂ ਦੁਨੀ ਚੰਦ ਨੂੰ ਮੋੜ ਕੇ ਜਵਾਬ ਇਉਂ ਦਿੰਦੇ ਆ ਬਈ,

ਮਸੰਦਾਂ ਦੇ ਜਵਾਬ ਦੇਣ ਤੇ ਦੁਨੀ ਚੰਦ ਨੇ ਮਸੰਦਾਂ ਨੂੰ ਸਮਝਾਇਆ, ਮਸੰਦੋ ਗੁਰੂ ਸਾਹਿਬ ਨੇ ਇੱਕ ਚਾਲ ਚੱਲੀ ਹੈ ਕਿ ਗੁਰੂ ਕੇ ਲੰਗਰਾਂ ਵਿੱਚੋਂ ਦਾਣਾ ਪਾਣੀ ਖਤਮ ਹੋ ਗਿਆ ਤਾਂ ਕਿ ਗੁਰੂ ਸਾਹਿਬ ਨੇ ਕਿਹਾ ਮਸੰਦਾਂ ਨੂੰ ਮਰਵਾ ਦੇਈਏ ਤੇ ਹੁਣ ਕੋਈ ਸਕੀਮ ਬਣਾਈਏ, ਕਿਲੇ ਵਿੱਚੋਂ ਬਾਹਰ ਚਲੇ ਚਲੀਏ, ਆਪੋ ਆਪਣੇ ਘਰੇ ਚਲੇ ਜਾਵਾਂਗੇ, ਸਾਰਾ ਡਰਪੋਕ ਲੈਣਾ, ਇੱਕ ਕਮਰੇ ਦੇ ਵਿੱਚ ਬੈਠਾ ਮੀਟਿੰਗ ਕਰ ਰਿਹਾ, ਦੁਨੀ ਚੰਦ ਦੀ ਕਮਾਨ ਦੇ ਥੱਲੇ ਬਾਹਰ ਨਿਕਲਦੀਆਂ ਸਕੀਮਾਂ ਉਹ ਬਣਾ ਰਹੇ, ਅਜੈ ਸਿੰਘ ਢਿੱਲੋਂ, ਜਗਵੀਰ ਸਿੰਘ ਜੋਗੀ, ਅਜੈ ਸਿੰਘ ਅਣਖੀ ਤੇ ਗੁਰਬਖਸ਼ ਸਿੰਘ ਲਬੇਲੇ ਦਾ ਢਾਡੀ ਜਥਾ ਇਹ ਬਿਆਨ ਕਰਨ ਲੱਗਿਆ ਬਈ।

ਇੰਨੀਆਂ ਗੱਲਾਂ ਤੋਂ ਬਾਅਦ ਮਸੰਦਾਂ ਨੇ ਭੱਜ ਜਾਣ ਦੀ ਸਕੀਮ ਬਣਾ ਲਈ ਹੈ। ਹੁਣ ਕਿਲੇ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾਵੇ? ਡੋਲੀ ਵਾਲੀ ਲਾਸ਼ ਮੰਗਾਈ ਗਈ ਹੈ, ਲਾਸ਼ ਦੇ ਨਾਲ ਪੰਜ ਛੇ ਮਸੰਦ ਮਗਰਲੇ ਪਾਸੇ ਉਤਰ ਗਈ। ਫਿਰ ਦੁਨੀ ਚੰਦ ਦੇ ਲੱਕ ਨੂੰ ਲਾਸ਼ ਬੰਨ ਕੇ ਕਿਲੇ ਦੇ ਮਗਰ ਲਮਕਾਇਆ ਗਿਆ। ਦੁਨੀ ਚੰਦ ਭਾਰਾ ਹੋਣ ਦੇ ਕਾਰਨ ਲਾਸ਼ ਵਿਚਾਲਿਓ ਟੁੱਟ ਗਈ ਤੇ ਡਿੱਗਣ ਲੱਗੇ। ਦੁਨੀ ਚੰਦ ਦਾ ਪੱਟ ਟੁੱਟ ਗਿਆ। ਚੁੱਕੇ ਮਸੰਦ ਦੁਨੀ ਚੰਦ ਨੂੰ ਉਸ ਦੇ ਪਿੰਡ ਮਜੀਠੇ ਲੈ ਗਏ। ਅੰਦਰ ਪਹਿਲੇ ਸੱਪ ਲੜ ਕੇ ਮਰ ਗਏ। ਛੱਡੋ ਗੱਲ ਮੁਰਦਿਆਂ ਦੀ, ਗੱਲ ਕਰੀਏ ਮਰਦਾਂ ਦੀ। ਅਗਲੇ ਦਿਨ ਦੀਵਾਨ ਸਜਿਆ, ਦੀਵਾਨ ਦੇ ਵੀ ਸਰਦਾਰਾਂ ਨੂੰ ਪਤਾ ਲੱਗਿਆ ਕਿ ਰਾਤ ਦੁਨੀ ਚੰਦ ਭੱਜ ਗਏ। ਸਿੰਘਾਂ ਨੇ ਪੁੱਛਿਆ, ਸਤਿਗੁਰੂ ਅੱਜ ਕਿਹੜੇ ਹਾਥੀ ਨੂੰ ਭੇਜੋਗੇ? ਸਤਿਗੁਰਾਂ ਨੇ ਇਸ਼ਾਰਾ ਕੀਤਾ ਭਾਈ ਬਚਿੱਤਰ ਸਿੰਘ ਵੱਲ। ਸ਼ੇਖ ਬਸੇਰੀਆਂ ਦਾ ਸਿੰਘ ਅੰਮ੍ਰਿਤਧਾਰੀ ਜਕਾਰੇ ਸ਼ਰਦਾ ਹੋਇਆ ਸਤਿਗੁਰਾਂ ਦੇ ਕੋਲੇ ਪਹੁੰਚ ਗਿਆ। ਸਤਿਗੁਰਾਂ ਨੇ ਕੰਡ ਦੇ ਉੱਤੇ ਥੱਪ ਵੀ ਦਿੱਤੀ ਹੈ ਤੇ ਤੋਸ ਖਾਨੇ ਦੇ ਵਿੱਚੋਂ ਦੋ ਨੇਜੇ ਮੰਗਾਏ। ਕਿਸੇ ਮਿਸਤਰੀ ਸਿੰਘ ਨੇ ਇਹ ਨੇਜਿਆਂ ਦੇ ਉੱਤੇ ਜੋ ਮੀਨਾਕਾਰੀ ਕੀਤੀ ਹੈ ਗੁਰਬਖਸ਼ ਸਿੰਘ ਅਲਬੇਲੇ ਦੇ ਢਾਡੀ ਜਥੇ ਤੋਂ, ਇਹ ਸੁਣੋ।

ਉਧਰ ਪਹਾੜੀਆਂ ਨੇ ਹਾਥੀ ਨੂੰ ਸ਼ਰਾਬ ਦੇ ਦੋ ਮੱਟ ਪਿਆਏ, ਮੱਥੇ ਦੇ ਉੱਤੇ ਸੱਤ ਤਵੀਆਂ ਬੀੜ ਦਿੱਤੀਆਂ, ਪਿੰਡੇ ਦੇ ਸੰਜੋਹ ਮਾਰ ਦਿੱਤੀ ਹੈ, ਸੁੰਡ ਦੇ ਨਾਲ ਖੰਡਾ ਬੰਨ ਦਿੱਤਾ। ਇੱਧਰ ਗੁਰੂ ਸਾਹਿਬ ਦਾ ਲਾਡਰਾ ਸਰਦਾਰ ਬਚਿੱਤਰ ਸਿੰਘ ਲੈ ਕੇ ਸਤਿਗੁਰਾਂ ਤੋਂ ਨਾਗਣੀ ਕੋਲੇ ਉੱਤੇ ਸਵਾਰ ਹੋ ਗਏ। ਪੰਜਾਂ ਸਿੰਘਾਂ ਦਾ ਜੱਥਾ ਲੈ ਕੇ ਪਹਾੜੀਆਂ ਦੀ ਫੌਜ ਵੱਲ ਨੂੰ ਵਧੇ। ਸਰਦਾਰ ਨੇ ਘੋੜੇ ਦੀਆਂ ਬਾਗਾਂ ਤੁੜਕੀਆਂ, ਪੌਣ ਦਾ ਪੁੱਤ ਘੋੜਾ ਸਿਰ ਤੋੜ ਭੱਜੇ, ਪਹੁੰਚੇ ਹਾਥੀ ਦੇ ਨੇੜੇ, ਫਿਰ ਨੇ ਬਾਗਾਂ ਖਿੱਚ ਲੀਆਂ। ਘੋੜਾ ਮਗਰ ਦੀਆਂ ਲੱਤਾਂ ਦੇ ਉੱਤੇ ਖੜਾ ਹੋ ਗਿਆ। ਅਗਲੇ ਘੋੜੇ ਦੇ ਪੌੜ ਹਾਥੀ ਦੀ ਸੁੰਡਣਾ ਲੱਗ ਗਏ। ਸਰਦਾਰ ਪੱਬਾਂ ਦੇ ਉੱਤੇ ਖੜਾ ਹੋ ਗਿਆ, ਫੜ ਕੇ ਮੂੰਹ ਦੇ ਵਿੱਚ ਲਗਾਮ। ਸਰਦਾਰ ਨੇ ਦੋਨਾਂ ਹੱਥਾਂ ਵਿੱਚ ਫੜ ਕੇ ਨਾਗਣੀ ਉਹ ਖੂਨੀ ਹਾਥੀ ਦੇ ਮੱਥੇ ਵਿੱਚ ਕਰਕੇ ਸਤਿਗੁਰਾਂ ਨੂੰ ਯਾਦ ਹੈ ਕਿਉਂ ਮਾਰੀ ਬਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: گرو کی سادگی نوازی حضرت صاحب سنگت جی سنے مرفت پروان کرنا جی واحگرو جی کا خالصہ واحگرو جی کی فتح ستگراں دی پرم پوتر یاد وچ بیٹھ کے سمے تے سواساں دا آپ کی لاہ لے رہے گرمکھاں پیاریاں توں آپ کی کتھا وچار گروانی اتہاس سرون کر رہے سی ستگراں دی شرم وچ آن دے نال سنسار کا پہ مک جا تین طریقوں کے نال سبندھ بنتے ہیں ستگر جی کے نال سیوا دوارا ستسنگ دوارا سمرن کے دوارا धर्म मनुख का एक भी हो फिर भी कई बार संबंध बनते नहीं देश भी एक हो फिर भी कई बार संबंध नहीं बनते देखिया जीवन में मुसलमान मुसलमान नाल लड़ी जाता سکھ کئی بار دیکھی دا سکھ نال لڑی جاندہ کدے اپنی اتہاس تے نظر مارو انگلینڈ بھی کرسچن سی تے جرمن بھی کرسچن سی بڑا بھیانک یدھ ہویا حیرانی ہے دھرم بھی ایک ہے پتہ کیوں نہیں سمبندھ بنتے کیونکہ پریم کوئی سمبندھ بن لی پریم دا ہونا بہت ضروری ہے آخو ستنام
1: ستنام
0: کئی باری پراواں پراواں دا خون ایک ہوندا پھر بھی سمبندھ نہیں بنتا کیونکہ پریم نہیں ایتھے جتھے اسی بیٹھے ہاں ایتھے بھی کوئی شرط ہے بھی پریم ہے ستگرہ نو کہنا پیا ساچ کہوں سن لے ہو سب ہے جن پریم کیو تین ہی نال نال من نو حاضر ضرور کرنا میں روز بینتی آپ جی نو کرنا سوڈا من دا ہے جننے اسی بیٹھے میں بھی آپ جی دے نال ہاں ساڈے دو سلاحکار نے جی تو ایک سلاحکار ہوگی تو کم سرے چڑھ سکتا ساڈے ساریاں دے لگ پگ تقریباً دو سلاحکار نے ایک تاں گرو ہے دوسرا من ہے آپ ستنام
1: ستنام
0: دو سلاحکار نے اس دے جیڑا بہتے سلاحکار رکھتا وہ کم سرے نہیں چڑھتا ہوں آخو ستنام
1: ستنام
0: ایک دی سلاح ایک دا بن جا ایک کم کار جی سرے چڑھنا ہی تایا جی ایک دی سلاح منے گا ایک دا ہی ہو جائے گا ایک دا ہی بن جائے گا یہ سلاحکار بہتے ہون کر کے یہ دبدا وچ پیا ہی رہندا چوبی گھنٹے سب تو ود سلاح تے اے اپنے من دے من دا آخو ستنام
1: ستنام
0: تے من ایڈا دشت ہے کسے ہور دی سلاح من لے تے پاویں سرے چڑھ جائے دا جیون تے من دی سلاح کر کے تے تدے تے جیندے جی نرک وچ رہندا آخو ستنام
1: ستنام
0: ਰਸਤੇ ਦੀ ਖੋਜ ਮੈਂ ਬੇਨਤੀ ਕਰਾਂ। ਕੱਲ ਵੀ ਬੇਨਤੀ ਕੀਤੀ ਸੀ, ਡੈਸਟੀਨੇਸ਼ਨ ਟੂ ਦਾ ਅਨਨੋਨ, ਜਿਸ ਦੀਆਂ ਇਹ ਗੱਲਾਂ ਕਰਦਾ, ਜਿਸ ਦੀਆਂ ਸਿਰਫ ਸਲਾਹਾਂ ਕਰਦਾ, ਨਾ ਤਾਂ ਉਹਦਾ ਕੋਈ ਰੂਪ ਹੀ ਹੈ, ਨਾ ਉਹਦਾ ਰੰਗ ਹੀ ਆ, ਨਾ ਉਹਦੀ ਕੋਈ ਸ਼ਕਲ ਹੀ ਆ। ਕੁਛ ਤਾਂ ਨਿਸ਼ਾਨੀ ਦੱਸਣੀ ਪੈ ਗਈ ਜਿਹਨੂੰ ਮਿਲਣਾ ਜਾ ਕੇ। ਆਖੋ ਸਤਨਾਮ
1: ਸਤਨਾਮ।
0: ਅੱਜ ਇਹ ਵਿਸ਼ੇਸ਼ ਦਿਨ ਗੁਰਮੁਖਾਂ ਪਿਆਰਿਆਂ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਯਾਦ ਲਈ ਰੱਖਿਆ। ਦੂਸਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਲਈ ਇਹ ਸਮਾਗਮ ਜੋ ਅੱਜ ਸ਼ਾਮ ਦਾ ਹੈ। ਮਨੋਰਥ ਦਾ ਨਾਮ ਪਤਾ ਹੋਵੇ, ਜ਼ਰੂਰੀ ਨਹੀਂ। ਇਹੋ ਜਿਹੇ ਲੋਕ ਦੇਖੇ ਨੇ ਜਿਹੜੇ 60-70 ਸਾਲ ਕਿਸੇ ਕਰਮ ਕਾਂਡ ਵਿੱਚ ਪਏ ਰਹਿੰਦੇ ਨੇ। ਜਦ ਕੋਈ ਆਤਮ ਅਨੁਭਵੀ ਮਿਲ ਜਾਂਦਾ ਤਾਂ ਫਿਰ ਪਤਾ ਲੱਗਦਾ ਕਿ 60 ਸਾਲ ਵਿਅਰਥ ਚਲੇ ਗਏ। ਆਖੋ ਸਤਨਾਮ
1: ਸਤਨਾਮ।
0: ਪਰ ਜਿਹੜਾ 60 ਸਾਲ ਉਸ ਕਰਮ ਨੂੰ ਕਰਦਾ, ਉਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਪਹਿਲਾਂ। ਅਤੇ ਮੈਂ ਤਾਂ 60 ਸਾਲ ਇਹ ਕਰਮ ਕਰਦਾ ਰਿਹਾ, ਤੁਸੀਂ ਅੱਜ ਆ ਕੇ ਕਹਿਣ ਲੱਗ ਪਏ ਹੋ ਇਹ ਝੂਠ ਆ। ਆਖੋ ਸਤਨਾਮ
1: ਸਤਨਾਮ।
0: ਜਿਹੜਾ ਝੂਠ ਆ ਉਹ 100 ਸਾਲ ਬਾਅਦ ਵੀ ਝੂਠ ਆ, ਉਹ 200 ਸਾਲ ਬਾਅਦ ਵੀ ਝੂਠ ਹੀ ਹੋਣਾ। ਪਰ ਜਿਹੜਾ ਸੱਚ ਹੈ, ਉਦੋਂ ਜਦ ਉਸ ਦਾ ਪਤਾ ਲੱਗ ਜਾਂਦਾ ਤਾਂ ਫਿਰ ਹੀ ਤਾਂ ਝੂਠ ਦਾ ਪਤਾ ਲੱਗਦਾ ਕਿ ਉਹ ਝੂਠ ਸੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਲੰਬਾ ਅਰਸਾ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਰਹੇ, ਇਹ ਇਤਿਹਾਸ ਕਹਿ ਰਿਹਾ। ਆਖੋ ਸਤਨਾਮ
1: ਸਤਨਾਮ।
0: ਆਮ ਮਨੁੱਖ ਨੇ ਪਾਣੀ ਕਹਿੰਦੀ ਭਲੇ ਅਮਰਦਾਸ ਗੁਣ ਤੇਰੀ ਮਹਿਮਾ ਤੋਹੇ ਬਣਾਵੇ। ਇੱਕ ਬਖਸ਼ਿਸ਼ ਨਹੀਂ ਦਿੱਤੀ ਪਾਤਸ਼ਾਹ ਨੇ। ਜਦ ਬਖਸ਼ਿਸ਼ਾਂ ਦੇ ਘਰ 'ਚ ਪਾਤਸ਼ਾਹ ਆ ਗਏ ਤਾਂ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਲੱਜਿਆਂ ਦੀ ਲੱਜ, ਨਿਪੱਤਿਆਂ ਦੀ ਪੱਤ। ਇੱਕ ਬਖਸ਼ਿਸ਼ ਦੇ ਘਰ ਵਿੱਚ ਨਹੀਂ ਪਾਤਸ਼ਾਹ ਆਏ। ਅਸਲ 'ਚ ਜਦ ਤੱਕ ਚੋਟ ਨਹੀਂ ਨਾ ਲੱਗਦੀ ਉਦੋਂ ਤੱਕ ਜਾਗ ਨਹੀਂ ਸਕਦਾ। ਸਰੀਰ ਦੇ ਕਿਸੇ ਅੰਗ 'ਤੇ ਚੋਟ ਲੱਗ ਜਾਏ, ਹਰ ਪਲ ਉੱਥੇ ਇੱਕ ਦਰਦ, ਇੱਕ ਚੀਸ ਕਹਿ ਲਈਏ, ਇਹਨੂੰ ਪੀੜ ਵੀ ਕਹਿੰਦੀ ਬਾਣੀ ਕਦੇ ਕਦੇ। ਕੌਣ ਜਾਣੇ ਪੀੜ ਪਰਾਈ, ਤੁਹਾਨੂੰ ਇਵੇਂ ਲੱਗੇਗਾ ਜਿਵੇਂ ਸਾਰਾ ਸਰੀਰ ਹੀ ਏ, ਜਿੱਥੇ ਚੋਟ ਲੱਗੀ ਉਹ ਸਾਰਾ ਸਰੀਰ ਹੀ ਹੋ ਗਿਆ, ਬਣ ਗਿਆ। ਪਰ ਚੋਟ ਕਿਤੇ ਲੱਗ ਜਾਏ ਫਿਰ ਇਸਨੂੰ ਪਤਾ ਲੱਗ ਜਾਣਾ ਚੋਟ ਕਿਵੇਂ ਲੱਗੀ ਆ। ਪੀੜ ਪਤਾ ਲੱਗਦਾ ਜਿਹਨਾਂ ਦੇ ਹੁੰਦੀ ਆ। ਆਖੋ ਸਤਨਾਮ
1: ਸਤਨਾਮ।
0: ਕੌਣ ਜਾਣੇ ਪੀੜ ਪਰਾਈ। ਲੰਬਾ ਸਮਾਂ ਗੁਜ਼ਰ ਗਿਆ, ਸਿਰਫ ਇੰਨਾ ਹੀ ਆ ਕੇ ਮਹਾਤਮਾ ਨੇ ਪੁੱਛਿਆ ਸੀ ਕਿ ਗੁਰੂ ਵੀ ਧਾਰਨ ਕੀਤਾ ਕਿ ਨਹੀਂ। ਆਖੋ ਸਤਨਾਮ
1: ਸਤਨਾਮ।
0: ਕਹਿੰਦੇ ਗੁਰੂ ਤਾਂ ਕੀਤਾ ਹੀ ਨਹੀਂ, ਤਾਂ ਧਾਰਨ ਹੀ ਨਹੀਂ ਕੀਤਾ। ਪਰ ਜਦ ਗਹਿਰੀ ਚੋਟ ਲੱਗਦੀ ਆਤਮਿਕ ਚੋਟ, ਬੀਬੀ ਅਮਰੋ ਗੁਰਬਾਣੀ ਪੜ੍ਹ ਰਹੇ ਸਨ, ਬਸ ਜਦੋਂ ਜਾਗ ਜਾਂਦਾ ਫਿਰ ਇਸ ਨੂੰ ਪਤਾ ਵੀ ਲੱਗ ਜਾਂਦਾ। ਆਖੋ ਸਤਨਾਮ
1: ਸਤਨਾਮ।
0: ਪੁੱਛਿਆ ਬਾਣੀ ਕਿਸ ਦੀ ਪੜ੍ਹ ਰਹੇ ਹੋ, ਇਹ ਸਤਿਗੁਰਾਂ ਦੀ ਬਾਣੀ। ਆਹ ਪੜ੍ਹਦੇ ਤਾਂ ਅਸੀਂ ਵੀ ਹਾਂ, ਪੜ੍ਹਦਾ ਹੋਰ ਸੰਸਾਰ ਵੀ ਆ, ਪਰ ਪੜ੍ਹਨ ਵਿੱਚ ਫਰਕ ਆ। ਆਖੋ ਸਤਨਾਮ
1: ਸਤਨਾਮ।
0: ਸਾਰੀ ਜ਼ਿੰਦਗੀ ਪੜ੍ਹਦਿਆਂ ਨੇ ਨਿਕਲ ਗਈ ਔਰ ਇਹ ਸਮਝ ਲਿਆ ਵੀ ਸ਼ਾਇਦ ਦਿਸ ਇਜ਼ ਐਂਡ ਆਫ ਦਾ ਐਪੀਸੋਡ। ਇੰਨਾ ਕੀ ਆ, ਪਹਿਲੇ ਤੇ ਪੜ੍ਹਨਾ ਹੀ ਹੁੰਦਾ, ਫਿਰ ਸੁਣਨਾ ਹੁੰਦਾ, ਫਿਰ ਮੰਨਣਾ ਹੁੰਦਾ, ਫਿਰ ਜਾਣਨਾ ਹੁੰਦਾ, ਫਿਰ ਪ੍ਰਾਪਤ ਕਰਨਾ ਹੁੰਦਾ। ਆਖੋ ਸਤਨਾਮ
1: ਸਤਨਾਮ।
0: ਫਿਰ ਬੇਨਤੀ ਸੁਣਨੀ, ਪਹਿਲੇ ਪੜ੍ਹਨਾ ਹੀ ਹੁੰਦਾ ਕਿਸੇ ਚੀਜ਼ ਨੂੰ, ਪਰ ਕਿੰਨਾ ਕੁ ਪੜ੍ਹਨਾ। ਪਾਤਸ਼ਾਹ ਕਹਿੰਦੇ ਮਨ ਸਮਝਾਵਨ ਕਾਰਨ ਕਛ ਇੱਕ ਪੜ੍ਹੀ ਹੈ ਗਿਆ। ਸਾਰੀ ਜ਼ਿੰਦਗੀ ਨਹੀਂ ਪੜ੍ਹਨਾ, ਤਦੇ ਬਾਣੀ ਸਤਿਗੁਰ ਇਸ ਨੂੰ ਵਾਰ ਵਾਰ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਬਾਣੀ ਵੀ ਪੜ੍ਹ, ਪਰ ਸੁਣ ਵੀ ਤਾਂ ਸਹੀ ਨਾਲ। ਸੁਣੇਗਾ ਤੇ ਪਤਾ ਲੱਗੇਗਾ ਵੀ ਇਹ ਪੜ੍ਹਾਈ ਕਿਸ ਚੀਜ਼ ਦੀ ਆ। ਜਿਸ ਦੇ ਬਾਰੇ ਪੜ੍ਹਦਾ ਉਸਦਾ ਪਤਾ ਹੀ ਨਹੀਂ ਕਿੱਥੇ ਰਹਿੰਦਾ। ਆਖੋ ਸਤਨਾਮ
1: ਸਤਨਾਮ।
0: ਪਾਤਸ਼ਾਹ ਦੱਸਦੇ ਨੇ ਅੰਤਰ ਬਾਹਰ ਪ੍ਰਭੂ ਕਾ ਵਾਸਾ, ਇਹ ਗੁਰ ਗਿਆਨ ਵਰਤਾਈ। ਆ ਦੇਖ ਜਿਸ ਨੂੰ ਤੂੰ ਰੱਬ ਰੱਬ ਕਹਿ ਕੇ ਲੱਭਦਾ ਫਿਰਦਾ, ਉਹ ਤੇਰੇ ਅੰਦਰ ਵੀ ਆ ਤੇ ਤੇਰੇ ਬਾਹਰ ਵੀ ਆ। ਆਖੋ ਸਤਨਾਮ
1: ਸਤਨਾਮ।
0: ਗੁਰਮੁਖੋ ਆਚਾਰ ਦੀਵਾਰੀ ਹੈ, ਇਸ ਦੀਵਾਰ ਤੋਂ ਜਿਹੜਾ ਅਗਲਾ ਪਾਸਾ ਇਸ ਨੂੰ ਅਸੀਂ ਬਾਹਰ ਕਹਿੰਦੇ ਹਾਂ, ਜਿੱਥੇ ਅਸੀਂ ਬੈਠੇ ਹਾਂ ਇਹਨੂੰ ਅੰਦਰ ਕਹਿ ਰਹੇ ਹਾਂ। ਅਤੇ ਖਿਮਾ ਕਰਨਾ, ਜੇ ਦੀਵਾਰ ਢਾ ਦਈਏ ਨਾ ਅੰਦਰ ਹੀ ਰਿਹਾ ਨਾ ਬਾਹਰ ਹੀ ਰਿਹਾ। ਆਖੋ ਸਤਨਾਮ
1: ਸਤਨਾਮ।
0: ਦੀਵਾਰ ਢਾ ਦਈਏ ਨਾ ਇਹ ਅੰਦਰ ਹੀ ਆ ਨਾ ਬਾਹਰ ਹੀ ਆ। ਪਾਤਸ਼ਾਹ ਇਸ ਨੂੰ ਸਮਝਾਉਣ ਲਈ ਕਹਿੰਦੇ ਨੇ ਪਾਣੀ ਅਤੇ ਹਵਾ ਵਿੱਚ ਵੀ ਆ, ਮੈਂ ਬੇਨਤੀ ਕਰਾਂ, ਪਰ ਤੁਸੀਂ ਮੈਨੂੰ ਪੀ ਕੇ ਦਿਖਾਓ ਕੋਈ ਸਾਡੇ ਵਿੱਚੋਂ। ਆਖੋ ਸਤਨਾਮ
1: ਸਤਨਾਮ।
0: ਸਾਇੰਸ ਕਹਿ ਰਹੀ ਹੈ, ਸਾਇੰਸਦਾਨ ਕਹਿ ਰਿਹਾ ਵੀ ਹਵਾ ਵਿੱਚ ਪਾਣੀ ਆ ਪਰ ਤੁਸੀਂ ਪੀ ਨਹੀਂ ਸਕੋਗੇ। ਜੇ ਪਾਣੀ ਪੀਣਾ ਤਾਂ ਕਿਸੇ ਖੂਹ 'ਤੇ, ਕਿਸੇ ਟਿਊਬਵੈੱਲ 'ਤੇ, ਕਿਸੇ ਨਲਕੇ 'ਤੇ ਜਾਣਾ ਪਵੇਗਾ। ਉਹ ਕੰਸਨਟ੍ਰੇਟਡ ਐਫਰਟਸ ਜਿਹੜੀਆਂ ਨੇ ਜਿੱਥੇ, ਉੱਥੋਂ ਪੀਣਾ ਪਵੇਗਾ। ਸੀਮਾ ਵਿੱਚ ਲੈ ਆਉਂਦਾ ਵੀ ਜੇ ਤੂੰ ਪਰਮੇਸ਼ਰ ਨੂੰ ਜਾਣਨਾ ਚਾਹੁੰਦਾ ਤੇ ਤੂੰ ਆਪਣੇ ਅੰਦਰ ਦੇਖ। ਆਖੋ ਸਤਨਾਮ
1: ਸਤਨਾਮ।
0: ਅੰਦਰ ਜਾਣਾ ਹੋਵੇ ਤੇ ਧਿਆਨ ਆਪਣੇ ਆਪ ਤੇ ਹੁੰਦਾ, ਜੇ ਬਾਹਰ ਜਾਣਾ ਹੋਵੇ ਤੇ ਧਿਆਨ ਦੂਜਿਆਂ ਤੇ ਹੁੰਦਾ। ਇਹਦਾ ਧਿਆਨ ਸਾਰੀ ਉਮਰ ਦੂਜਿਆਂ ਤੇ ਹੀ ਰਿਹਾ, ਦੂਜਿਆਂ ਦੇ ਔਗਣ ਜਾਣਦਾ,

0: ਇਹ ਚੋਰ ਵੀ ਆ, ਇਹ ਠੱਗ ਵੀ ਆ, ਇਹ ਲੁਟੇਰਾ ਵੀ ਆ। ਉਸ ਦਿਨ ਇਹਨੂੰ ਪਤਾ ਲੱਗ ਜਾਣਾ, ਇਸਨੇ ਜਾਗ ਜਾਣਾ। ਜਿਸ ਦਿਨ ਇਹਨੂੰ ਆਪਣੇ ਆਪ 'ਤੇ ਸ਼ੱਕ ਹੋ ਗਈ, ਪਰ ਹੈਰਾਨੀ ਇਸ ਗੱਲ ਦੀ ਵੀ ਸਾਰੀ ਜ਼ਿੰਦਗੀ ਬੀਤ ਗਈ, ਇਹਨੂੰ ਆਪਣੇ ਆਪ 'ਤੇ ਕੋਈ ਸ਼ੱਕ ਨਹੀਂ, ਸ਼ੱਕ ਦੂਜਿਆਂ 'ਤੇ ਪਈ ਹੋਈ ਆ। ਆਖੋ ਸਤਨਾਮ
1: ਸਤਨਾਮ।
0: ਇਹੀ ਪਾਤਸ਼ਾਹ ਕਹਿੰਦੇ ਨੇ, ਦੁਨੀਆਂ 'ਤੇ ਜੋ ਸ਼ੱਕ ਕਰਦਾ, ਕਦੇ ਆਪਣੇ ਆਪ 'ਤੇ ਵੀ ਸ਼ੱਕ ਪਈ ਹੈ ਵੀ ਤੂੰ ਕੀ ਆ। ਆਖੋ ਸਤਨਾਮ
1: ਸਤਨਾਮ।
0: ਇਸਨੇ ਫਿਰ ਜਾਗ ਜਾਣਾ, ਇਹਨੂੰ ਜਦ ਪਤਾ ਲੱਗ ਗਿਆ ਵੀ ਇਹ ਕੀ ਆ, ਇਹਨੇ ਡਰ ਜਾਣਾ। ਆਖੋ ਸਤਨਾਮ
1: ਸਤਨਾਮ।
0: ਇਸਨੂੰ ਪਤਾ ਲੱਗ ਗਿਆ ਵੀ ਇਹ ਚੋਰ ਆ, ਇਹਨੇ ਪੁਲਿਸ ਵਾਲਿਆਂ ਤੋਂ ਡਰ ਜਾਣਾ। ਇਹਨੂੰ ਪਤਾ ਲੱਗ ਜਾਏ ਇਹ ਬੇਈਮਾਨ ਆ, ਇਹਨੇ ਡਰ ਜਾਣਾ ਤੇ ਦੂਜਿਆਂ ਨੇ ਫੜ ਲੈਣੀ ਮੇਰੀ ਬੇਈਮਾਨੀ ਇੱਕ ਦਿਨ। ਪਰ ਸ਼ੰਕਾ ਤੇ ਦੂਜਿਆਂ 'ਤੇ ਆ, ਇੱਥੇ ਜਿਹੜਾ ਸੌਦਾ ਸੀ ਉਹ ਸ਼ਰਧਾ ਦਾ ਸੀ, ਇਸਨੂੰ ਗੁਰੂ 'ਤੇ ਵੀ ਸ਼ੱਕ ਆ। ਆਖੋ ਸਤਨਾਮ
1: ਸਤਨਾਮ।
0: ਹੈਰਾਨੀ ਪਤਾ ਕਿਸ ਗੱਲ ਦੀ, ਕਿੱਥੇ ਮੈਂ ਲਿਆਉਣਾ ਚਾਹੁੰਦਾ ਆਪ ਜੀ ਨੂੰ, ਇਸਨੂੰ ਸਤਿਗੁਰ 'ਤੇ ਵੀ ਸ਼ੱਕ ਆ ਵੀ ਤਾਰੇਗਾ ਵੀ ਕਿ ਨਹੀਂ। ਆਖੋ ਸਤਨਾਮ
1: ਸਤਨਾਮ।
0: ਇਸ ਦਾ ਭਰੋਸਾ ਵੱਧ ਦਿਨ ਦਿਨ ਚ ਕਰਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਹਾਲਾਂਕਿ ਕੁੜਮ ਦਾ ਰਿਸ਼ਤਾ ਹੈ, ਕੁੜਮ ਦਾ ਰਿਸ਼ਤਾ ਹੈ ਸਤਿਗੁਰਾਂ ਦੇ ਨਾਲ, ਪਰ ਇਹ ਬੇਨਤੀ ਕੀਤੀ, ਪੁੱਤਰ ਮੈਨੂੰ ਵੀ ਉੱਥੇ ਲੈ ਚੱਲੋ ਜਿਸ ਦੀ ਇਹ ਬਾਣੀ ਆ। ਆਖੋ ਸਤਨਾਮ
1: ਸਤਨਾਮ।
0: ਕਹਿਣ ਲੱਗੀ, ਪਿਤਾ ਜੀ ਬਾਣੀ ਤਾਂ ਇਹ ਗੁਰੂ ਨਾਨਕ ਦੀ ਆ, ਪਰ ਉਹਨਾਂ ਦੀ ਜਗ੍ਹਾ ਉਹਨਾਂ ਦੀ ਹੀ ਜੋਤ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹੁਣ ਗੁਰਗੱਦੀ 'ਤੇ ਵਿਰਾਜਮਾਨ ਨੇ। ਮੈਂ ਕਦੇ ਹੁਕਮ ਤੋਂ ਬਗੈਰ, ਆਗਿਆ ਤੋਂ ਬਗੈਰ ਕੁਝ ਨਹੀਂ ਕੀਤਾ। ਤੁਸੀਂ ਮੇਰੇ ਨਾਲ ਜਾ ਸਕਦੇ ਹੋ, ਪਰ ਜੇ ਆਗਿਆ ਨਾ ਮਿਲੀ ਮਿਲਣ ਦੀ ਤਾਂ ਮੇਰੇ 'ਤੇ ਗਿਲਾ ਨਾ ਕਰਨਾ। ਆਖੋ ਸਤਨਾਮ
1: ਸਤਨਾਮ।
0: ਮੈਂ ਬੇਨਤੀ ਕਰਾਂ, ਕਬੀਰ ਸਾਹਿਬ ਕੁਝ ਕਹਿੰਦੇ ਨੇ, ਗੁਰ ਕੀ ਆਗਿਆ ਆਏ ਗੁਰ ਕੀ ਆਗਿਆ ਜਾਏ, ਚਾਹੇ ਕਬੀਰ ਤਾਂ ਦਾਸ ਕੋ ਤੀਨ ਲੋਕ ਡਰਨਾ ਹੈ। ਆਖੋ ਸਤਨਾਮ
1: ਸਤਨਾਮ।
0: ਬੇਨਤੀ ਸੁਣ ਲੈਣੀ, ਮੈਂ ਬੇਨਤੀ ਕਰਾਂ ਆਪ ਜੀ ਨੂੰ, ਵਿਅਕਤੀਗਤ ਸਾਡਾ ਕੋਈ ਆਪਣਾ ਨਹੀਂ, ਜੋ ਸਤਿਗੁਰ ਕਹਿੰਦੇ ਨੇ ਉਹ ਸ਼ੀਸ਼ਾ ਤੁਹਾਡੇ ਸਾਹਮਣੇ ਵੀ ਰੱਖਦਾ, ਆਪਣੇ ਸਾਹਮਣੇ ਵੀ ਰੱਖਦਾ, ਵੀ ਸ਼ਾਇਦ ਕਿਤੇ ਆਪਣਾ ਚਿਹਰਾ ਹੀ ਦਿਸ ਜਾਏ ਇਹਦੇ ਵਿੱਚ। ਬਾਬਾ ਜੀ ਕਹਿੰਦੇ, ਜਿਹੜਾ ਆਗਿਆ ਵਿੱਚ ਰਹਿੰਦਾ ਉਸਨੂੰ ਤਿੰਨਾਂ ਲੋਕਾਂ ਵਿੱਚ ਕੋਈ ਡਰ ਨਹੀਂ। ਕਿਉਂ? ਉਹ ਆਗਿਆ ਲੈ ਕੇ ਹੀ ਤੇ ਚੱਲਾ। ਤੇ ਜੇ ਮੈਂ ਬੇਨਤੀ ਕਰਾਂ, ਝੂਠ ਬੋਲਣ ਦੀ ਆਗਿਆ ਲਈ ਅਸੀਂ? ਆਖੋ ਸਤਨਾਮ
1: ਸਤਨਾਮ।
0: ਕਿਉਂ ਪਿਆ ਰਹੇ ਹੋ? ਠੱਗੀ ਠੋਰੀ ਕਰਨ ਦੀ ਆਗਿਆ ਲਈ ਗੁਰੂ ਤੋਂ? ਪੜ੍ਹਦਾ ਰੋਜ਼ ਇਹ ਆ, ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦਿਓ ਸਵਾਰ ਸਤਿਗੁਰ। ਜ਼ਿੰਦਗੀ 'ਚ ਇੱਕ ਪਲ ਵੀ ਨਜ਼ਰ ਨਹੀਂ ਆਉਂਦਾ ਜਦੋਂ ਆਗਿਆ ਵਿੱਚ ਰਹਿ ਕੇ ਕੋਈ ਕਾਰਜ ਇਸ ਬੰਦੇ ਨੇ ਕੀਤਾ ਹੋਵੇ। ਮੈਂ ਗੁਰਮੁਖਾਂ ਦੀ ਗੱਲ ਨਹੀਂ ਕਰਦਾ, ਆਪਣੀ ਗੱਲ ਕਰਦਾ। ਕੀ ਅੱਖਾਂ ਨੇ ਆਗਿਆ ਦੇ ਨਾਲ ਦੂਜੇ ਦਾ ਰੂਪ ਰੰਗ ਦੇਖਿਆ? ਗੁਰੂ ਤੋਂ ਆਗਿਆ ਲਈ ਪੁੱਛਣਾ ਪਏਗਾ ਕਿ ਆਗਿਆ ਲੈ ਕੇ ਦੂਜੇ ਦੇ ਔਗਣ ਸੁਣੇ, ਕਿ ਆਗਿਆ ਲੈ ਕੇ ਸਤਿਗੁਰ ਦੀ ਨਿੰਦਿਆ ਕੀਤੀ ਰਸਦਾ ਨੇ? ਪੁੱਛ ਤੇ ਸਹੀ ਇਸ ਮਨ ਨੂੰ, ਕਿਹੜੀ ਚੀਜ਼ ਜਿਹੜੀ ਤੂੰ ਜ਼ਿੰਦਗੀ ਪਰ ਸਾਰੀ ਆਗਿਆ 'ਚ ਆਗਿਆ 'ਚ ਰਹਿ ਕੇ ਕੀਤਾ? ਆਖੋ ਸਤਨਾਮ
1: ਸਤਨਾਮ।
0: ਇੱਥੇ ਬੀਬੀ ਅਮਰੋ ਕਹਿੰਦੇ ਨੇ, ਜੇ ਤੇ ਆਗਿਆ ਮਿਲ ਗਈ ਫਿਰ ਤੇ ਅੰਦਰ ਚਲੇ ਜਾਓਗੇ, ਜੇ ਆਗਿਆ ਨਾ ਦਿੱਤੀ ਫਿਰ ਮੇਰੇ ਨਾਲ ਗਿਲਾ ਨਾ ਕਰਨਾ। ਦਰਸ਼ਨਾਂ ਨੂੰ ਚੱਲ ਪਏ ਔਰ ਗੁਰੂ ਬਾਬਾ ਅਮਰਦਾਸ ਜੀ ਮਹਾਰਾਜ ਨੂੰ ਬਾਹਰ ਹੀ ਖੜੇ ਕਰ ਦਿੱਤਾ, ਤਾਂ ਕਿ ਮੈਂ ਪਹਿਲਾਂ ਅੰਦਰੋਂ ਆਗਿਆ ਲੈ ਆਵਾਂ। ਇੱਕ ਵਾਰੀ ਕਹਿ ਦਿਓ ਸਤਨਾਮ।

0: ਆਗਿਆ ਚ ਰਹਿ ਕੇ ਤਾਂ ਦੇਖੋ ਜਰਾ। ਇਹੀ ਪਾਤਸ਼ਾਹ ਇਸ ਨੂੰ ਵਾਰ ਵਾਰ ਪੁੱਛਦੇ ਨੇ, ਇਹ ਸਰੀਰ ਸਭ ਧਰਮ ਹੈ। ਇੱਕ ਵਾਰੀ ਫਿਰ ਕਹਿ ਦਿਓ ਸਤਨਾਮ
1: ਸਤਨਾਮ,
0: ਕਿਤੇ ਗਾ ਕੇ ਹੀ ਨਾ ਚਲੇ ਜਾਈਏ। ਇਹ ਸਰੀਰ ਧਰਮ ਹੈ, ਇਹ ਸਰੀਰ ਸਭ ਧਰਮ ਹੈ। ਕੀ ਸੀ ਧਰਮ? ਅੱਖਾਂ ਕਿਤੇ ਗੁਰੂ ਦਰਸ਼ਨ ਤੋਂ ਬਾਹਰ ਹੀ ਨਾ ਜਾਂਦੀਆਂ, ਧਰਮ 'ਚ ਆ ਜਾਣੀਆਂ ਸੀ। ਇਹ ਕੰਨ ਕਿਤੇ ਸਿਰਫ ਮਹਿਮਾ ਅਤੇ ਬਾਣੀ ਸੁਣਦੇ, ਇਹ ਧਰਮ ਵਿੱਚ ਆ ਜਾਣੇ ਸੀ। ਇਹ ਜ਼ਬਾਨ ਗੁਰੂ ਦੇ ਗੁਣ ਗਾਉਂਦੀ ਅਤੇ ਧਰਮ ਵਿੱਚ ਆ ਜਾਣੀ ਸੀ। ਇਹ ਪੈਰ ਗੁਰੂ ਦਰਬਾਰ ਵਿੱਚ ਜਾਂਦੇ ਦਰਸ਼ਨਾਂ ਲਈ ਧਰਮ ਵਿੱਚ ਆ ਜਾਣੇ ਸੀ। ਇਹ ਹੱਥ ਸਾਧ ਸੰਗਤ ਦੀ ਸੇਵਾ ਕਰਦੇ ਧਰਮ ਵਿੱਚ ਆ ਜਾਣੇ ਸੀ। ਬਦਕਿਸਮਤੀ ਕੁਝ ਵੀ ਧਰਮ ਦਾ ਨਹੀਂ ਇਹਦੇ ਅੰਦਰ, ਜਿਹੜਾ ਕਿ ਅੱਖਾਂ ਧਰਮ 'ਚ ਰਹੀਆਂ ਹੋਣ, ਕੰਨ ਧਰਮ 'ਚ ਰਹੇ ਹੋਣ, ਜ਼ਬਾਨ ਧਰਮ ਵਿੱਚ ਰਹੀ ਹੋਵੇ, ਪੈਰ ਧਰਮ ਵਿੱਚ ਰਹੇ ਹੋਣ, ਹੱਥ ਧਰਮ ਵਿੱਚ ਰਹੇ ਹੋਣ, ਲੱਗਦਾ ਨਹੀਂ। ਆਖੋ ਸਤਨਾਮ
1: ਸਤਨਾਮ,
0: ਜਿਸਦਾ ਨਹੀਂ। ਆਪਣੀ ਗੱਲ ਕਰ ਰਿਹਾ, ਆਪ ਜੀ ਦੀ ਨਹੀਂ, ਤੁਸੀਂ ਤਾਂ ਸਰਤਾਜ ਹੋ। ਪਰ ਇਹਨੂੰ ਪੁੱਛਣਾ ਤਾਂ ਪਏਗਾ ਵੀ ਦੱਸ ਤੇਰਾ ਕੀ ਆਗਿਆ ਵਿੱਚ ਆ। ਜਿਹੜਾ ਆਗਿਆ ਵਿੱਚ ਨਹੀਂ ਨਾ, ਉਸਨੂੰ ਬਾਣੀ ਮਨਮੁਖ ਕਹਿ ਕੇ ਪੁਕਾਰਤੀ ਆ। ਅੱਠ ਸਤਨਾਮ
1: ਸਤਨਾਮ।
0: ਬੀਬੀ ਅਮਰੋ ਜੀ ਅੰਦਰ ਗਏ, ਬੇਨਤੀ ਕੀਤੀ, ਅਜੇ ਕੁਝ ਬੋਲਣਾ ਹੀ ਸੀ। ਬੋਲਣ ਤੋਂ ਪਹਿਲਾਂ ਹੀ ਪਾਤਸ਼ਾਹ ਜੀ ਕਹਿਣ ਲੱਗੇ, ਪੁੱਤਰ ਜਿਸ ਨੂੰ ਨਾਲ ਲੈ ਕੇ ਆਇਓ ਉਸਨੂੰ ਅੰਦਰ ਨਾਲ ਲੈ ਆਉਂਦੇ। ਆਖੋ ਸਤਨਾਮ
1: ਸਤਨਾਮ।
0: ਅੰਦਰ ਬੈਠੇ ਨੇ ਪਾਤਸ਼ਾਹ, ਜਿਸ ਨੂੰ ਨਾਲ ਲਿਆਂਦਾ ਇੱਥੇ ਤੱਕ ਵੀ ਲੈ ਆਉਂਦੀ। ਅੱਖਾਂ 'ਚ ਜਲ ਵਰਸ ਗਿਆ। ਆਖੋ ਸਤਨਾਮ
1: ਸਤਨਾਮ।
0: ਅੰਤਰ ਜਾਮੀ ਸਤਿਗੁਰੂ ਹਨ, ਨੇੜੇ ਦਰਵਾਜ਼ੇ ਦੇ ਖੜ੍ਹੇ ਹੋ ਕੇ ਬਾਬਾ ਅਮਰਦਾਸ ਜੀ ਸੁਣ ਰਹੇ ਸੀ। ਆਖੋ ਸਤਨਾਮ
1: ਸਤਨਾਮ।
0: ਸਤਿਕਾਰ ਦੁਨਿਆਵੀ ਸਤਿਕਾਰ ਕਰਮਚਾਰੀ ਦਾ ਦੇਣ ਲਈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਉੱਠੇ ਨੇ ਅਤੇ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ। ਬਾਬਾ ਅਮਰਦਾਸ ਜੀ ਨੇ ਚਰਨਾਂ 'ਤੇ ਸੀਸ ਰੱਖ ਦਿੱਤਾ। ਆਖੋ ਸਤਨਾਮ
1: ਸਤਨਾਮ।
0: ਮੈਂ ਰਿਸ਼ਤੇਦਾਰੀ ਕਰਕੇ ਨਹੀਂ ਆਇਆ ਤੁਹਾਡੇ ਕੋਲ, ਮੈਂ ਤਾਂ ਗੁਰੂ ਨਾਨਕ ਦਾ ਰੂਪ ਸਮਝ ਕੇ ਅੱਜ ਦਰਸ਼ਨ ਕਰਨ ਆਇਆ। ਬੰਦਾ ਭੁੱਖਾ ਹੋਵੇ, ਫਿਰ ਭੋਜਨ ਲਈ ਤਰਲੇ ਮਾਰਦਾ। ਆਖੋ ਸਤਨਾਮ
1: ਸਤਨਾਮ।
0: ਬੰਦਾ ਕਿਤੇ ਪਿਆਸਾ ਹੋਵੇ, ਪਾਣੀ ਲਈ ਤਰਸਦਾ, ਜਦ ਅੰਦਰ ਜਾਗ ਜਾਂਦਾ ਨਾ, ਫਿਰ ਇਹ ਨੀਵਾਂ ਵੀ ਹੋ ਜਾਂਦਾ ਅਤੇ ਝੁੱਕ ਵੀ ਜਾਂਦਾ। ਆਖੋ ਸਤਨਾਮ
1: ਸਤਨਾਮ।
0: ਹੈਰਾਨੀ ਦੀ ਗੱਲ ਨਹੀਂ ਕਿ 72 ਸਾਲ ਦੀ ਉਮਰ ਹੋਵੇ, ਬੁਢਾਪੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਗੁਰਮੁਖੋ, ਪਰ ਬੜਾ ਆਸਰਾ ਦਿੱਤਾ ਬਾਣੀ ਨੇ, ਗੁਰਮੁਖ ਕਦੇ ਬੁੱਢੇ ਨਹੀਂ। ਆਖੋ ਸਤਨਾਮ
1: ਸਤਨਾਮ।
0: ਹੌਸਲਾ ਦਿੱਤਾ ਪਾਤਸ਼ਾਹ ਨੇ, ਕੋਈ ਚਿੰਤਾ ਦੀ ਗੱਲ ਨਹੀਂ ਜੇ ਬੁਢਾਪਾ ਵੀ ਆ ਗਿਆ। ਸੁਰਤ ਦੇ ਅੰਦਰ ਗਿਆਨ ਹੋ ਜਾਏ ਕਿਤੇ, ਫਿਰ ਬੁਢਾਪਾ ਨਹੀਂ, ਸਰੀਰ ਦਾ ਬੁਢਾਪਾ ਤੇ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਮਨਮੁੱਖਾਂ ਨੂੰ, ਸਰੀਰ ਦਾ ਬੁਢਾਪਾ ਤੇ ਹਰ ਇੱਕ ਨੂੰ ਹੀ ਆਉਂਦਾ, ਪਰ ਉਹ ਬੁੱਢੇ ਵਿਚਾਰਾਂ ਕਰਕੇ ਨਹੀਂ ਹੁੰਦੇ। ਆਖੋ ਸਤਨਾਮ
1: ਸਤਨਾਮ।
0: ਵਿਚਾਰ ਕਰਕੇ ਬੁੱਢੇ ਨਹੀਂ ਹੁੰਦੇ, ਉਹ ਸੇਵਾ ਲਈ ਮਨ ਬਣ ਗਿਆ। ਹੈਰਾਨੀ ਨਹੀਂ, ਜੀਵਨ ਦਾ ਬੁਢਾਪਾ ਹੋਵੇ ਤੇ ਸੇਵਾ ਸਤਿਗੁਰ ਦੇ ਇਸ਼ਨਾਨ ਦੀ ਮਿਲ ਜਾਏ। ਆਖੋ ਸਤਨਾਮ
1: ਸਤਨਾਮ।
0: ਸੇਵਾ ਸਤਿਗੁਰ ਦੇ ਇਸ਼ਨਾਨ ਦੀ ਮਿਲ ਜਾਏ, ਕਿੱਡੇ ਵੱਡੇ ਭਾਗ ਹੋਣਗੇ। ਮੇਰਾ ਖਿਆਲ ਆ ਸਾਡੇ ਵਿੱਚੋਂ 99% ਪਰਿਵਾਰ ਦੀ ਸੇਵਾ ਕਰਦੇ ਕਰਦੇ ਚਲੇ ਜਾਣਾ, ਰਿਸ਼ਤੇਦਾਰਾਂ ਦੀ ਸੇਵਾ ਕਰਦੇ ਕਰਦੇ ਚਲੇ ਜਾਣਾ ਅਸੀਂ। ਕਈ ਵਾਰੀ ਦੁਸ਼ਮਣਾਂ ਦੀ ਸੇਵਾ ਇਹ ਕਚਹਿਰੀਆਂ 'ਚ ਕਰਦਾ, ਉੱਥੇ ਹੀ ਕਰਦੇ ਚਲੇ ਜਾਣਾ, ਨੇ ਚੜ੍ਹਾਈ ਕਰ ਜਾਣੀ ਆ। ਵੱਡੇ ਭਾਗ ਨੇ ਜਿਨ੍ਹਾਂ ਨੂੰ ਸਤਿਗੁਰ ਦੀ ਸੇਵਾ ਮਿਲ ਜਾਂਦੀ ਆ। ਆਖੋ ਸਤਨਾਮ
1: ਸਤਨਾਮ।
0: ਇੱਥੋਂ ਹੀ ਬੇਨਤੀ ਸ਼ੁਰੂ ਕੀਤੀ ਸੀ, ਸਤਿਗੁਰ ਕੀ ਸੇਵਾ ਸਫਲ ਹੈ। ਹੋ ਸਕਦਾ ਪੁੱਤਰ ਦੀ ਸੇਵਾ ਸਾਰੀ ਉਮਰ ਕਰਦੇ ਰਹੋ, ਆਖਰੀ ਸਮੇਂ ਪਾਣੀ ਵੀ ਨਾ ਪੁੱਛੇ, ਗੁੱਸਾ ਨਾ ਕਰਿਓ ਕਿਤੇ। ਹੋ ਸਕਦਾ ਪਿਤਾ ਦੀ ਸੇਵਾ ਕਰਦੇ ਰਹੋ, ਤੁਹਾਨੂੰ ਬੇਦਖਲ ਕਰਦਿਆ ਜਾਂਦਾ ਜਾਂਦਾ ਜ਼ਰੂਰੀ ਨਹੀਂ ਸਫਲਤਾ ਮਿਲੇ। ਇੱਥੇ ਗਰੰਟੀ ਦਿੱਤੀ ਪਾਤਸ਼ਾਹ ਨੇ, ਕੋਈ ਕਰ ਲੈ ਆ ਕੇ ਕਿਸੇ ਕੌਮ ਦਾ, ਕਿਸੇ ਮਜ਼ਹਬ ਦਾ, ਕਿਸੇ ਬਰਾਦਰੀ ਦਾ। ਆਹ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ। ਦੂਜਾ ਪਾਸਾ ਵੀ ਦੱਸਿਆ ਬਾਣੀ, ਵੱਧਾ ਚੱਟੀ ਚੁੱਪ ਨਾ ਗੁਣ ਨਾ ਉਪਕਾਰ। ਵੱਜਾ ਹੋਇਆ ਆਉਂਦਾ, ਘਰ ਦੇ ਬਿਮਾਰ ਆ, ਦੁੱਖ ਟੁੱਟਦਾ ਨਹੀਂ, ਇਸ ਕਰਕੇ ਆਇਆ ਗੁਰੂ ਕੋਲ। ਮੁਕੱਦਮੇ ਮੁੱਕਦੇ ਨਹੀਂ, ਗੁਰੂ ਕੋਲ ਆਇਆ ਹੋਇਆ। ਦੁੱਖ ਟੁੱਟਦੇ ਨਹੀਂ, ਗੁਰੂ ਅੱਗੇ ਖੜਾ। ਗੁਰੂ ਨੂੰ ਮਿਲਣ ਲਈ ਨਹੀਂ ਆਇਆ, ਸੌਦਾ ਹੀ ਕਰਨ ਆਇਆ ਕਿ ਜੇ ਕਿਤੇ ਦੁੱਖ ਟੁੱਟ ਜਾਣ ਤੇ ਇੱਕ ਸਹਿਜ ਪਾਠ ਹੀ ਕਰਾ ਦਿਆਂ ਤੇਰਾ। ਆਖੋ ਸਤਨਾਮ
1: ਸਤਨਾਮ।
0: ਸੌਦੇਬਾਜ਼ੀ ਗੁਰੂ ਨਾਲ ਕਰਨਾ ਚਾਹੁੰਦਾ ਤੇ ਇਸ ਦਰਬਾਰ ਵਿੱਚ ਸੌਦੇਬਾਜ਼ੀ ਨਹੀਂ ਚੱਲਦੀ, ਇੱਥੇ ਤੇ ਸੌਦਾ ਹੀ ਪ੍ਰੇਮ ਦਾ। ਆਖੋ ਸਤਨਾਮ
1: ਸਤਨਾਮ।
0: ਔਰ ਪ੍ਰੇਮ ਦਾ ਗੁਰਮੁਖੋ ਇੱਕ ਨਿਯਮ ਆ ਕਿ ਪ੍ਰੇਮ ਵਿੱਚ ਸਭ ਕੁਝ ਦੇਣਾ ਹੀ ਹੁੰਦਾ, ਸੁਪਨੇ ਵਿੱਚ ਵੀ ਕੁਝ ਨਹੀਂ ਮੰਗਣਾ ਹੁੰਦਾ। ਜਿਹੜਾ ਪਿਆਰ ਆ ਨਾ, ਉਹ ਲੈਣ ਦੇਣ 'ਤੇ ਖੜਾ। ਤੁਸੀਂ ਮੇਰਾ ਕੋਈ ਕਾਰਜ ਧੰਦਾ ਸਵਾਰ ਦਿੱਤਾ, ਮੈਂ ਤੁਹਾਡਾ ਸਵਾਰ ਦਿੱਤਾ, ਲੈਣ ਦੇਣ ਹੋ ਗਿਆ। ਪਿਆਰ ਉਦੋਂ ਮੁੱਕ ਜਾਂਦਾ ਜਦੋਂ ਕਿਸੇ ਦੀ ਗਰਜ਼ ਪੂਰੀ ਨਹੀਂ ਹੁੰਦੀ। ਆਖੋ ਸਤਨਾਮ
1: ਸਤਨਾਮ।
0: ਇੱਥੇ ਜਿੱਥੇ ਅਸੀਂ ਬੈਠੇ ਹਾਂ, ਉੱਥੇ ਸਿਰਫ ਤੇ ਸਿਰਫ ਪ੍ਰੇਮ ਦਾ ਸੌਦਾ। ਮੇਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਮੋਢੇ 'ਤੇ ਗਾਗਰ ਚੁੱਕ ਲਈ ਹੈ। 12 ਸਾਲ ਬੀਤ ਗਏ, ਜੇ ਗਲਤੀ ਨਾ ਖਾ ਜਾਂਦੇ। ਸੰਸਾਰ ਕਹਿੰਦਾ ਇੰਨੇ ਥਾਵਾਂ ਆਇਆ, ਬੁਢਾਪਾ ਸਿਰ 'ਤੇ ਕੂਕਦਾ, ਹਨੇਰੀ ਆਈ ਹੋਈ ਹੈ, ਪਰ ਗਾਗਰ ਚੁੱਕੀ ਹੋਈ ਹੈ। ਜੁਲਾਹੇ ਦੀ ਖੱਡੀ ਦੇ ਵਿੱਚ ਡਿੱਗ ਪਏ, ਆਵਾਜ਼ ਆਈ। ਪੁੱਛਿਆ ਜੁਲਾਹੇ ਨੇ, ਕੌਣ ਆ, ਆਵਾਜ਼ ਕਾਹਦੀ ਬਾਹਰ ਆ ਗਈ? ਕਹਿੰਦੇ ਅਮਰੂ ਨਿਥਾਵਾਂ ਹੋਣਾ। ਆਖੋ ਸਤਨਾਮ
1: ਸਤਨਾਮ।
0: ਅਮਰੂ ਨਿਥਾਵਾਂ ਹੋਣਾ, ਦਰ ਦਰ ਧੱਕੇ ਖਾਂਦਾ ਫਿਰਦਾ। ਆਖੋ ਸਤਨਾਮ
1: ਸਤਨਾਮ।
0: ਆਹੋ ਠੇਡੇ ਖਾਂਦਾ ਫਿਰਦਾ, ਆਵਾਜ਼ ਦਿੱਤੀ। ਕਮਲੀਏ ਇੱਥੇ ਜੇ ਨਹੀਂ,

0: ਕਮਲੀਏ ਇੱਥੇ ਦੇ ਨਹੀਂ, ਇਹ ਤਾਂ ਪ੍ਰੇਮ ਹਲਾਰੇ ਨੇ, ਆਖੋ ਸਤਨਾਮ
1: ਸਤਨਾਮ
0: ਗੋਇੰਦਵਾਲ ਸਾਹਿਬ ਵਿੱਚ ਭਾਈ ਪਾਰੋ ਸਤਿਗੁਰਾਂ ਦੇ ਦਰਸ਼ਨ ਕਰਨ ਜਾਂਦਾ ਸੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਕਦੇ ਅਕਬਰ ਉਹਨਾਂ ਦਿਨਾਂ ਵਿੱਚ ਸਿਰਫ 27 ਸਾਲ ਦੀ ਉਮਰ ਸੀ ਅਕਬਰ ਦੀ, ਜਦੋਂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ। ਔਰ ਏਡਾ ਵੱਡਾ ਸਰੋਤਾ ਹੈ ਅਕਬਰ, 2 ਘੰਟੇ ਤੇ 27 ਮਿੰਟ ਇੱਕ ਟੱਕ ਇੱਕ ਚੌਕੜੀ ਵਿੱਚ ਸਤਿਗੁਰਾਂ ਦੇ ਸਨਮੁਖ ਅਕਬਰ ਬੈਠਾ ਰਿਹਾ। ਕਹਿ ਦਿਓ ਸਤਨਾਮ
1: ਸਤਨਾਮ।
0: ਇੱਥੇ ਕਿਤੇ 10 ਮਿੰਟ ਬਹਿਣਾ ਪੈ ਜਾਏ, ਕਦੇ ਗੋਡੇ ਚੱਕਦਾ ਫਿਰਦਾ, ਕਦੇ ਮੋਢੇ ਚੱਕਦਾ ਫਿਰਦਾ। ਕਾਰਨ ਇੱਕੋ ਹੀ ਆ ਕਿ ਜਿਸ ਗੱਡੀ ਨੂੰ ਪਰਮੇਸ਼ੁਰ ਨੇ ਪਰਮਾਤਮਾ ਨਾਲ ਮਿਲਣ ਲਈ ਦਿੱਤਾ ਸੀ, ਉਹ ਇਹਨੇ ਭੋਗਾਂ ਵਿੱਚ ਹੀ ਗਵਾ ਲਈ। ਆਖੋ ਸਤਨਾਮ
1: ਸਤਨਾਮ।
0: ਬੁਰਾ ਹਾਲ ਆ ਇਸ ਸਰੀਰ ਦਾ ਕੀਤਾ ਹੋਇਆ, ਇਸ ਘੋੜੇ ਨੂੰ ਉਹ ਬਰਬਾਦੀ ਕੀਤੀ ਇਹਦੀ ਜਿਹੜਾ ਯਾਦ ਰੱਖੇ। ਆਖੋ ਸਤਨਾਮ
1: ਸਤਨਾਮ।
0: ਖੋਖਲਾ ਹੋਇਆ ਪਿਆ ਇਹਦੇ ਅੰਦਰ ਜਿਹੜੀ ਐਨਰਜੀ ਹੈ ਨਾ, ਮੈਂ ਬੇਨਤੀ ਕਰਾਂ, ਜੇ ਤਾਂ ਅੱਜ ਸਿਮਰਨ ਕਰਦੇ ਸੀ ਨਾ, ਕੱਲ ਆਪ ਜੀ ਵੀ ਕਰਦੇ ਸੀ, ਭਾਈ ਸਾਹਿਬ ਜੀ ਕਰਾ ਰਹੇ ਸੀ, ਜੇ ਤਾਂ ਇਹ ਐਨਰਜੀ ਉੱਪਰ ਨੂੰ ਚਲੀ ਜਾਏ ਤੇ 10ਵਾਰ ਖੁੱਲ੍ਹ ਜਾਂਦੇ ਨੇ। ਆਖੋ ਸਤਨਾਮ
1: ਸਤਨਾਮ।
0: ਜਦੋਂ ਥੱਲੇ ਨੂੰ ਇਹ ਐਨਰਜੀ ਜਾਂਦੀ ਹੈ ਫਿਰ ਕੰਮ ਹੀ ਬਣ ਜਾਂਦਾ ਬੰਦਾ। ਆਖੋ ਸਤਨਾਮ
1: ਸਤਨਾਮ।
0: ਜਿਉਂ ਹੀ ਤੁਸੀਂ ਆਪ ਜੀ ਸਿਮਰਨ ਕਰਦੇ ਹੋ, ਕਾਮ ਦੇ ਦੁਆਰ ਨਸ਼ਟ ਕਰ ਦਿੰਦੀ, ਜਦ ਨਾਭ ਕੰਬਲ ਤੇ ਤੁਸੀਂ ਵਾਹਿਗੁਰੂ ਸ਼ਬਦ ਦੀ ਚੋਟ ਮਾਰਦੇ ਹੋ। ਆਖੋ ਸਤਨਾਮ
1: ਸਤਨਾਮ।
0: ਤਿੰਨ ਤਰ੍ਹਾਂ ਦੇ ਲੋਕ ਗੁਰਮੁਖੋਂ ਭਗਤੀ ਨਹੀਂ ਕਰ ਸਕਦੇ, ਭਾਵੇਂ ਕਰੋੜ ਜਨਮ ਕਿਉਂ ਨਾ ਆ ਜਾਣ। ਬਾਬਾ ਕਬੀਰ ਕਹਿੰਦੇ, ਕਾਮੀ ਕਾ ਗੁਰੂ ਕਾਮਨੀ, ਲੋਭੀ ਕਾ ਗੁਰੂ ਧਾਮ। ਆਹਾ, ਕਬੀਰ ਕਾ ਗੁਰੂ ਸੰਤ ਹੈ, ਸੰਤ ਕਾ ਗੁਰੂ ਨਾਮ। ਆਖੋ ਸਤਨਾਮ
1: ਸਤਨਾਮ।
0: ਨਹੀਂ ਕਰ ਸਕਦੇ, ਲੋਭੀ ਬੰਦਾ ਨਹੀਂ ਕਰ ਸਕਦਾ, ਮੈਂ ਬੇਨਤੀ ਕਰਾਂ। ਪ੍ਰਿਥੀ ਚੰਦ ਉੱਥੇ ਹੀ ਸਿਰੇ ਦਾ ਲੋਭ ਵੀ ਆ। ਆਖੋ ਸਤਨਾਮ
1: ਸਤਨਾਮ।
0: ਹਰਿਮੰਦਰ ਸਾਹਿਬ 'ਚ ਬੈਠਾ, ਹਰਿਮੰਦਰ ਸਾਹਿਬ ਵਿੱਚ ਹੀ ਬੈਠਾ ਸਿਰੇ ਦਾ ਲੋਭ ਵੀ ਆ। ਧੰਨ ਗੁਰੂ ਤੇਗ ਬਹਾਦਰ ਦੇ ਸਮੇਂ ਧੀਰ ਮੱਲ ਸਿਰੇ ਦਾ ਲੋਭੀ ਤੇ ਹੰਕਾਰੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਸੰਸਾਰ ਤੋਂ ਦੁਨਿਆਵੀ ਤੌਰ 'ਤੇ ਸਰੀਰ ਕਰਕੇ ਮੁਕਾਉਣਾ ਚਾਹਿਆ, ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦਾ ਸੀ। ਹੰਕਾਰ ਅਤੇ ਲੋਭ ਦੀ ਚਰਮ ਸੀਮਾ ਇਹਨੂੰ ਕਹਿੰਦੇ ਅਸੀਂ। ਆਖੋ ਸਤਨਾਮ
1: ਸਤਨਾਮ।
0: ਬੇਨਤੀ ਕਰ ਰਿਹਾ ਸੀ ਸ਼ੁਰੂ ਵਿੱਚ, ਜ਼ਰੂਰੀ ਨਹੀਂ ਕਿ ਖੂਨ ਇੱਕ ਹੋਵੇ ਅਤੇ ਸੰਬੰਧ ਬਣ ਸਕਦਾ, ਸੰਬੰਧ ਤਾਂ ਇੱਕ ਚੀਜ਼ ਨਾਲ ਹੀ ਬਣਨਾ ਕਿਤੇ ਪ੍ਰੇਮ ਹੋ ਜਾਏ। ਆਖੋ ਸਤਨਾਮ
1: ਸਤਨਾਮ।
0: ਇੱਥੇ ਸੌਦਾ ਪ੍ਰੇਮ ਦਾ ਜਿੱਥੇ ਮੈਂ ਬੇਨਤੀ ਕਰਾਂ, ਰਿਸ਼ਤੇਦਾਰੀ ਨਹੀਂ ਦੇਖੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ, ਵੀ ਲੋਕ ਹੀ ਕਹਿਣਗੇ ਕਰਮਾਚਾਰੀ ਵਿੱਚ ਇਹ ਕੀ ਕਰਦਾ। ਆਖੋ ਸਤਨਾਮ
1: ਸਤਨਾਮ।
0: ਬਸ ਇੱਥੇ ਜਿੱਥੇ ਅਸੀਂ ਬੈਠੇ ਹਾਂ ਨਾ, ਇੱਥੇ ਇੱਕ ਤਰੀਕੇ ਨਾਲ ਹੀ ਸੌਦਾ ਮਿਲਦਾ ਕਿ ਇਹ ਮਿਟ ਜਾਏ ਕਿਤੇ। ਆਖੋ ਸਤਨਾਮ
1: ਸਤਨਾਮ।
0: ਇਹ ਮਿਟਣ ਨੂੰ ਤਿਆਰ ਨਹੀਂ। ਅਕਬਰ ਦਰਸ਼ਨ ਕਰਨ ਆਇਆ, ਮੈਂ ਬੇਨਤੀ ਕਰ ਰਿਹਾ ਸੀ, 2 ਘੰਟੇ 27 ਮਿੰਟ ਇਤਿਹਾਸ ਕਹਿੰਦਾ, ਇੱਕ ਤੱਕ ਦਰਸ਼ਨ ਕਰਦਾ ਰਿਹਾ ਔਰ ਬੇਨਤੀ ਕੀਤੀ, ਮੈਂ ਕੀ ਸੇਵਾ ਕਰਾਂ। ਆਖੋ ਸਤਨਾਮ
1: ਸਤਨਾਮ।
0: ਸਤਿਗੁਰ ਕਹਿੰਦੇ, ਅਸੀਂ ਭੀਖ ਨਹੀਂ ਮੰਗਦੇ ਹੁੰਦੇ, ਸੰਗਤ ਦਰਸ਼ਨ ਕਰਦੀ ਹੈ ਲੰਗਰ ਦੀ ਸੇਵਾ ਦੀ। ਮੰਗਣਾ ਤੇ ਸਿੱਖ ਦੀ ਉਸ ਡੈਰੀ ਵਿੱਚ ਹੀ ਨਹੀਂ ਗੁਰਮੁਖ ਲਿਖਿਆ। ਆਖੋ ਸਤਨਾਮ
1: ਸਤਨਾਮ।
0: ਉਹ ਸਿੱਖ ਸਿੱਖ ਨਹੀਂ ਜਿਹੜਾ ਮੰਗ ਕੇ ਖਾਂਦਾ। ਆਖੋ ਸਤਨਾਮ
1: ਸਤਨਾਮ।
0: ਸਿੱਖ ਦਾ ਤੇ ਇੱਕ ਗਾਡੀ ਦਾ ਦੱਸਿਆ, ਸਿੱਖ ਕਿਰਤ ਕਰਦਾ, ਕਿਰਤ ਕਰਕੇ ਸ਼ਾਮ ਨੂੰ ਜਦ ਥੱਕ ਕੇ ਆਉਂਦਾ, ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਵੀ ਜਿਹੜਾ ਕਿ ਅੰਜਲ ਮੈਂ ਛਕਣਾ ਇਹ ਵਾਪਦਾ ਹੈ, ਆਖੋ ਸਤਨਾਮ
1: ਸਤਨਾਮ,
0: ਕਿਉਂਕਿ ਉਸਨੇ ਆਪਣੀ ਕਿਰਤ ਵਿੱਚੋਂ ਉਸਨੂੰ ਲਿਆਂਦਾ ਹੁੰਦਾ ਅੱਧਾ ਸੰਤ ਤੇ ਉਦੋਂ ਹੀ ਆ, ਕਿਉਂਕਿ ਉਹਦੀ ਸੁਰ ਭਟਕਦੀ ਨਹੀਂ। ਠੱਗੀ ਠੋਰੀ ਦਾ ਮਾਲ ਕਦੇ ਸ਼ਾਂਤੀ ਨਹੀਂ ਦਿੰਦਾ, ਮੈਂ ਕਿਵੇਂ ਕਰਨਾ, ਆਖੋ ਸਤਨਾਮ
1: ਸਤਨਾਮ।
0: ਲੋਕ ਅਸ਼ਾਂਤ ਕਿਉਂ, ਅੱਜ ਦਾ ਯੁੱਗ ਅਸ਼ਾਂਤ ਕਿਉਂ ਆ? ਪੈਸੇ ਘਰ ਵਿੱਚ ਨੇ, ਕਾਰਾਂ ਕੋਠੀਆਂ ਕੋਲ ਨੇ, ਇੱਕੋ ਹੀ ਗੱਲ ਪੁੱਛੀ ਜਾਂਦੇ ਨੇ ਜੀ ਘਰ 'ਚ ਸ਼ਾਂਤੀ ਕਿਉਂ ਹੈ ਨਹੀਂ, ਆਖੋ ਸਤਨਾਮ
1: ਸਤਨਾਮ।
0: ਇੱਕੋ ਹੀ ਸਵਾਲ ਕਲਯੁੱਗ ਦਾ ਬੰਦਾ ਪੁੱਛੀ ਜਾਂਦਾ ਅੱਜ, ਵੀ ਸ਼ਾਂਤੀ ਕਿਉਂ ਹੈ ਨਹੀਂ, ਆਖੋ ਸਤਨਾਮ
1: ਸਤਨਾਮ।
0: ਔਰ ਇਹ ਸ਼ਾਂਤੀ ਨਾ ਹੋਣ ਦਾ ਕਾਰਨ ਇੱਕੋ ਹੀ ਆ ਕਿ ਇਹਦੀ ਕਮਾਈ ਸ਼ੁੱਧ ਨਹੀਂ ਰਹੀ, ਆਖੋ ਸਤਨਾਮ
1: ਸਤਨਾਮ।
0: ਗੱਲ ਸਿਰਫ ਤਨ ਦੀ ਕਮਾਈ ਦੀ ਨਹੀਂ, ਇਸ ਦੇ ਮਨ ਦੀ ਕਮਾਈ ਵੀ ਸ਼ੁੱਧ ਨਹੀਂ, ਕਿਉਂਕਿ ਪਰਾਏ ਤਨ ਤੇ ਪਰਾਏ ਧਨ ਤੇ ਅੱਖ ਰੱਖੀ ਬੈਠਾ, ਆਖੋ ਸਤਨਾਮ
1: ਸਤਨਾਮ।
0: ਇਹਦੀਆਂ ਅੱਖਾਂ ਹੀ ਇੰਨੀਆਂ ਮੈਲੀਆਂ ਹੋ ਗਈਆਂ, ਗੁਰੂ ਦਰਸ਼ਨਾਂ ਦੇ ਕਾਬਲ ਹੀ ਨਹੀਂ ਗਈਆਂ, ਕੰਨ ਇੰਨੇ ਮੈਲੇ ਹੋ ਗਏ, ਓਹ ਗੁਰੂ ਮਹਿਮਾ ਸੁਣਨ ਨੂੰ ਤਿਆਰ ਹੀ ਨਹੀਂ, ਸਾਰਾ ਦਿਨ ਗਾਣੇ ਲਾਈ ਰੱਖਦਾ, ਗਿੱਧਾ ਪਾਈ ਜਾਂਦਾ, ਆਖੋ ਸਤਨਾਮ
1: ਸਤਨਾਮ।
0: ਬੇਨਤੀ ਕਰ ਰਿਹਾ ਭਾਈ ਪਾਰੋ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਰੋਜ਼ ਦਰਸ਼ਨ ਕਰਨ ਆਉਂਦੇ ਹੁੰਦੇ ਸੀ ਆਪਣੇ ਨਗਰ ਤੋਂ, ਜਨਰਲ ਅਬਦੁੱਲਾ ਦਿੱਲੀ ਤੋਂ ਆ ਰਿਹਾ ਸੀ, ਉਸਨੂੰ ਅਟਕਣਾ ਪੈ ਗਿਆ ਅਕਬਰ ਦਾ ਜਨਰਲ, ਕਿਉਂਕਿ ਬਿਆਸ ਚੜਿਆ ਹੋਇਆ ਸੀ, ਇਸਨੇ ਬਿਆਸ ਤੋਂ ਥੋੜ੍ਹੀ ਦੇਰ ਪਿੱਛੇ ਜਿਹੜਾ ਆਪਣਾ ਕਾਫਲਾ ਸੀ ਉਹ ਰੋਕ ਲਿਆ। ਇਸਨੇ ਦੇਖਿਆ ਇੱਕ ਸੱਜਣ ਘੋੜੀ 'ਤੇ ਸਵਾਰ ਆ, ਜਾਨ ਦੀ ਨਾ ਪਰਵਾਹ ਕਰਦੇ ਹੋਏ ਬਿਆਸ ਦਰਿਆ ਦੇ ਵਿੱਚ ਇਹ ਘੋੜੀ ਠੇਲ ਦਿੱਤੀ, ਆਖੋ ਸਤਨਾਮ
1: ਸਤਨਾਮ।
0: ਸਤਿਗੁਰੂ ਕਿਤੇ ਦੇਖ ਰਹੇ ਸੀ ਦੂਰੋਂ ਭਾਈ ਪਾਰੋ ਨੂੰ, ਇਹ ਕਦੇ ਹੋ ਸਕਦਾ ਵੀ ਗੁਰੂ ਦੀ ਨਜ਼ਰ ਸਿੱਖ ਤੇ ਨਾ ਹੋਵੇ, ਆਖੋ ਸਤਨਾਮ
1: ਸਤਨਾਮ।
0: ਫਿਰ ਮੈਂ ਬੇਨਤੀ ਕਰਾਂ, ਹੋਵੇ ਸਿੱਖ ਕਿਤੇ ਸ਼ਰਾਬੀ ਨਾ ਹੋਵੇ, ਹੋਵੇ ਸਿੱਖ ਕਿਤੇ ਬੇਈਮਾਨ ਨਾ ਹੋਵੇ, ਹੋਵੇ ਸਿੱਖ ਕਿਤੇ ਠੱਗ ਨਾ ਹੋਵੇ, ਕਦੇ ਹੋ ਸਕਦਾ ਗੁਰੂ ਦੀ ਨਜ਼ਰ ਜਿਹੜੀ ਆ ਸਿੱਖ ਤੋਂ ਪਰੇ ਹੋ ਜਾਏ। ਸਤਿਗੁਰੂ ਉੱਠ ਕੇ ਖੜੇ ਹੋ ਗਏ ਭਾਈ ਪਾਰੋ ਜੀ ਨੂੰ ਦੇਖ ਕੇ, ਜਦੋਂ ਘੋੜੀ ਬੰਨੀ ਨਮਸਕਾਰ ਕੀਤੀ, ਸਤਿਗੁਰ ਨੇ ਪਹਿਲਾ ਸਵਾਲ ਕੀਤਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ, ਕੱਲ ਵੀ ਦਰਸ਼ਨ ਹੋ ਸਕਦੇ ਸੀ, ਅਗਰ ਕੁਛ ਹੋ ਜਾਂਦਾ ਤੈਨੂੰ, ਆਖੋ ਸਤਨਾਮ
1: ਸਤਨਾਮ।
0: ਅਗਰ ਤੈਨੂੰ ਕੁਝ ਹੋ ਜਾਂਦਾ ਦਰਸ਼ਨ ਤੇ ਕੱਲ ਵੀ ਹੋ ਸਕਦੇ ਸੀ, ਪਰਸੋਂ ਵੀ ਹੋ ਸਕਦੇ ਸੀ, ਪਾਣੀ ਇੰਨਾ ਚੜਿਆ, ਇੰਨੀ ਜੀਵਨ ਦਾ ਜੋਖਮ ਲੈਣ ਦੀ ਲੋੜ ਕੀ ਸੀ? ਪਤਾ ਕੀ ਕਹਿੰਦਾ, ਦਰਸ਼ਨ ਤੋਂ ਬਗੈਰ ਸਿੱਖ ਰਹਿ ਕਿਵੇਂ ਸਕਦਾ, ਆਖੋ ਸਤਨਾਮ
1: ਸਤਨਾਮ।
0: ਕਦੇ ਗੁੱਸਾ ਨਾ ਕਰਨਾ, ਮੈਨੂੰ ਆਪਣੇ ਮਹਾਂਪੁਰਸ਼ਾਂ ਦੀ ਗੱਲ ਯਾਦ ਆ ਗਈ, ਸ਼੍ਰੀਮਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਟਾਂਡੇ ਵਾਲੇ ਇੱਕ ਵਚਨ ਕੀਤਾ, ਕਹਿੰਦੇ ਜਿਸ ਦਿਨ ਦਰਵਾਜ਼ੇ ਤੋਂ ਇੱਕ ਕਦਮ ਬਾਹਰ ਆ ਜਾਇਆ ਕਰੇਗਾ ਨਾ, ਫਿਰ ਪਾਤਸ਼ਾਹ ਦੀ ਡਿਊਟੀ ਆ ਤੇਰੀ ਜਾਂ ਮੇਰੀ ਨਹੀਂ, ਫਿਰ ਉਹਨੇ ਰੱਖਿਆ ਕਰਨੀ ਆ, ਬੇਪਰਵਾਹ ਹੋ ਕੇ ਆ ਜਾਇਆ ਕਰ, ਦਿਨ ਰਾਤ ਨਾ ਦੇਖਿਆ ਕਰ, ਆਖੋ ਸਤਨਾਮ
1: ਸਤਨਾਮ।
0: ਪਰ ਇਹਨੂੰ ਤਾਂ ਜਾਨ ਪਿਆਰੀ ਆ, ਇਹ ਮਰਨਾ ਨਹੀਂ ਚਾਹੁੰਦਾ, ਅਤੇ ਜਿੱਥੇ ਸੌਦਾ ਲੈਣ ਬੈਠੇ ਹਾਂ ਉੱਥੇ ਸ਼ਰਤ ਹੀ ਪਹਿਲੀ ਇਹ ਆ, ਪਹਿਲੇ ਮਰਨ ਕਬੂਲ। ਇਹ ਕਹਿੰਦਾ ਮੈਂ ਮਰਨਾ ਨਹੀਂ, ਮਰਨ ਦੀ ਇੱਛਾ ਨਹੀਂ, ਉਹ ਕਹਿੰਦਾ ਪਹਿਲਾਂ ਮਰ ਕੇ ਦਿਖਾ, ਆਖੋ ਸਤਨਾਮ
1: ਸਤਨਾਮ।
0: ਪਤਾ ਮਾਲਕ ਕੀ ਕਹਿਣ ਲੱਗੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਕਹਿੰਦੇ ਭਾਈ ਪਾਰੋ ਇੱਛਾ ਕਰਦੀ ਆ ਇਹ ਗੁਰਗੱਦੀ ਤੈਨੂੰ ਬਖਸ਼ ਦੇ, ਆਖੋ ਸਤਨਾਮ
1: ਸਤਨਾਮ।
0: ਇੰਨਾ ਦਿਆਲ ਹੋ ਜਾਂਦਾ ਸਤਿਗੁਰੂ ਜਦ ਉਹਦੀ ਦ੍ਰਿਸ਼ਟੀ ਹੋ ਜਾਂਦੀ ਹੈ, ਹੱਥ ਜੋੜ ਦਿੱਤੇ ਭਾਈ ਪਾਰੋ ਜੀ ਨੇ, ਬੇਨਤੀ ਕੀਤੀ ਦਾਤਾ

0: ਦਾਤਾ ਮੈਨੂੰ ਤੇ ਤੇਰੀ ਸਿੱਖੀ ਪਿਆਰੀ ਲੱਗਦੀ ਹੈ, ਤੁਸੀਂ ਸਤਿਗੁਰ ਹੋਵੋ ਮੈਂ ਸਿੱਖ ਹੋਵਾਂ, ਫਿਰ ਕਿਆ ਕਹਿਣੇ ਨੇ, ਆਖੋ ਸਤਨਾਮ।
1: ਸਤਨਾਮ,
0: ਤੁਸੀਂ ਮੇਰੇ ਸਤਿਗੁਰੂ, ਮੈਂ ਤੁਹਾਡਾ ਸੇਵਕ ਰਹਾਂ, ਇਸ ਤੋਂ ਵੱਧ ਕੋਈ ਹੋਰ ਇੱਛਾ ਹੀ ਹੈ ਨਹੀਂ, ਆਖੋ ਸਤਨਾਮ।
1: ਸਤਨਾਮ।
0: ਇੱਕ ਪੰਡਿਤ ਆ ਗਏ, ਉਹਨਾਂ ਦੇ ਕੋਈ ਪੁੱਤਰ ਹੈ ਨਹੀਂ ਸੀ, ਬੱਚਾ ਹੈ ਨਹੀਂ ਸੀ। ਆ ਕੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਦਾਤਾ ਜੀ ਇਸ ਘਰ ਦੀ ਜੜ ਵੀ ਹਰੀ ਹੋ ਜਾਏ। ਪਾਤਸ਼ਾਹ ਕਹਿਣ ਲੱਗੇ, ਜਾਓ ਤੁਹਾਡੇ ਦੋ ਪੁੱਤਰ ਹੋ ਜਾਣਗੇ, ਆਖੋ ਸਤਨਾਮ।
1: ਸਤਨਾਮ।
0: ਭਾਈ ਗਰਦਾਰੀ ਨੂੰ ਵੀ ਪਤਾ ਲੱਗਾ ਕਿ ਉਸ ਬ੍ਰਾਹਮਣ ਨੂੰ ਵਰ ਮਿਲ ਗਿਆ ਤੇ ਤੇਰੇ ਦੋ ਪੁੱਤਰ ਹੋਣਗੇ। ਭਾਈ ਗਰਦਾਰੀ ਵੀ ਧੰਨ ਗੁਰੂ ਅਮਰਦਾਸ ਜੀ ਦੇ ਪਾਸ ਚਲੇ ਗਏ, ਕਹਿੰਦੇ ਪਾਤਸ਼ਾਹ ਕਰੋੜਾਂ ਦੀ ਜਾਇਦਾਦ ਆ, ਕੋਈ ਸੰਭਾਲਣ ਵਾਲਾ ਹੈ ਨਹੀਂ, ਕਿਰਪਾ ਕਰ ਦਿਓ। ਸਤਿਗੁਰ ਕਹਿੰਦੇ ਹੁਕਮ 'ਚ ਰਹੀਦਾ, ਹੁਕਮ 'ਚ ਰਹੀਦਾ, ਜੋ ਪਾਤਸ਼ਾਹ ਨੇ ਦਿੱਤਾ ਉਹਦੇ ਵਿੱਚ ਸਬਰ ਕਰੀਦਾ, ਕੁਝ ਬਚਨ ਨਾ ਕੀਤਾ, ਆਖੋ ਸਤਨਾਮ।
1: ਸਤਨਾਮ।
0: ਇਹ ਉਦਾਸ ਹੋ ਕੇ ਆ ਗਿਆ। ਭਾਈ ਪਾਰੋ ਜੀ ਨੂੰ ਪਤਾ ਲੱਗਾ, ਸੁਣ ਲੈਣਾ ਜ਼ਰਾ ਬੇਨਤੀ, ਭਾਈ ਪਾਰੋ ਜੀ ਨੂੰ ਪਤਾ ਲੱਗਾ, ਜਾ ਕੇ ਭਾਈ ਗਰਦਾਰੀ ਨੂੰ ਕਹਿਣ ਲੱਗਾ, ਸਤਿਗੁਰ ਤੇ ਪੂਰਨ ਸ਼ਰਧਾ ਰੱਖ, ਕਿਰਪਾ ਹੋ ਜਾਓ, ਕਿਰਪਾ ਹੋ ਜਾਊ ਤੇਰੇ 'ਤੇ। ਕਮਾਈ ਵਾਲਾ ਸੀ, ਬਚਨ ਪੂਰਾ ਹੋ ਗਿਆ, ਪੰਜਾਂ ਸਾਲਾਂ 'ਚ ਪੰਜ ਪੁੱਤਰ ਹੋ ਗਏ। 25 ਸਾਲੀ ਇਹ ਗਰਦਾਰੀ ਆਪਣੇ ਪਰਿਵਾਰ ਨੂੰ ਲੈ ਕੇ ਆਇਆ। ਸਤਿਗੁਰ ਕਹਿੰਦੇ ਇਹ ਬੱਚੇ ਕਿਸ ਦੇ ਨੇ? ਕਹਿੰਦੇ ਪਾਤਸ਼ਾਹ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੋ ਗਈ। ਕਹਿੰਦੇ ਕਿਸੇ ਨੇ ਬਚਨ ਕੀਤਾ ਸੀ? ਕਹਿੰਦੇ ਭਾਈ ਪਾਰੋ ਨੇ ਬਚਨ ਕੀਤਾ ਸੀ। ਕਹਿ ਦਿਓ ਸਤਨਾਮ।
1: ਸਤਨਾਮ।
0: ਸਤਿਗੁਰਾਂ ਨੇ ਭਾਈ ਪਾਰੋ ਵੱਲ ਦੇਖਿਆ, ਦੇਖਣ ਦਾ ਲਹਿਜ਼ਾ ਪਾਤਸ਼ਾਹ ਦਾ ਵੱਖਰਾ ਸੀ। ਕਹਿੰਦੇ ਜੇ ਗੁਰੂ ਨਾਨਕ ਦਾ ਘਰ ਉਸ ਰਜ਼ਾ ਵਿੱਚ ਨਾ ਹੋਵੇ ਨਾ, ਤੂੰ ਇਹੋ ਜਿਹੇ ਕੰਮ ਕਰਿਆ ਕਰ, ਆਖੋ ਸਤਨਾਮ।
1: ਸਤਨਾਮ।
0: ਭਾਈ ਪਾਰੋ ਨੂੰ ਸਮਝ ਆ ਗਈ ਵੀ ਸਤਿਗੁਰ ਕੀ ਕਹਿਣਾ ਚਾਹੁੰਦੇ ਨੇ। ਇਹ ਹੁਕਮ ਅਦੂਲੀ ਕੀਤੀ, ਜਦ ਸਤਿਗੁਰ ਨੇ ਕਹਿ ਦਿੱਤਾ ਤੇ ਤੂੰ ਹੁਕਮ ਦੇ ਉਲੰਘਣਾ ਕਿਉਂ ਕੀਤੀ? ਇਹ ਨਹੀਂ ਕਿਹਾ ਵੀ ਜਿਹੜਾ ਹੋ ਗਿਆ ਸੋ ਹੋ ਗਿਆ, ਅਸੀਂ ਇੱਦਾਂ ਹੀ ਕਰਨਾ, ਆਖੋ ਸਤਨਾਮ।
1: ਸਤਨਾਮ।
0: ਸਾਡਾ ਤਾਂ ਸਵਾਲ ਹੀ ਹੈ ਨਾ ਵੀ ਜਿਹੜਾ ਕਰ ਦਿੱਤਾ ਵੀ ਸਾਨੂੰ ਹਟਾ ਕੇ ਕੋਈ ਦੱਸੇ, ਹਮ ਕਿਸੇ ਸੇ ਕੰਮ ਨਹੀਂ, ਆਖੋ ਸਤਨਾਮ।
1: ਸਤਨਾਮ।
0: ਹੱਥ ਜੋੜ ਦਿੱਤੇ, ਦਾਤਾ ਗਲਤੀ ਹੋ ਗਈ, ਬਖਸ਼ ਦਿਓ। ਕਹਿੰਦੇ ਜੇ ਬਖਸ਼ਾਉਣਾ ਚਾਹੁੰਦਾ ਨਾ, ਜਾ ਸਭ ਕੁਛ ਛੱਡ ਕੇ ਆ ਜਾ, ਸਰੀਰ ਛੱਡਣਾ ਪੈਣਾ, ਆਖੋ ਸਤਨਾਮ।
1: ਸਤਨਾਮ।
0: ਇਤਿਹਾਸ ਸੁਣਾ ਰਹੇ ਆਪ ਜੀ ਨੂੰ, ਸਭ ਕੁਝ ਵੰਡ ਵਰਤਾ ਕੇ ਭਾਈ ਪਾਰੋ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆ ਕੇ ਬੈਠ ਗਿਆ, ਆਖੋ ਸਤਨਾਮ।
1: ਸਤਨਾਮ।
0: ਦਾਤਾ ਇਹ ਸਰੀਰ ਤੇਰਾ ਆ, ਸਵਾਸ ਤੇਰੇ ਆ, ਜਿੰਨਾ ਤੇਰਾ ਸਮਾਂ, ਜਿੰਨੀ ਤੇਰੀ ਮੌਜ ਆ ਉਨਾ ਰੱਖ ਲਈ, ਆਖੋ ਸਤਨਾਮ।
1: ਸਤਨਾਮ।
0: ਸਮਾਂ ਹੋ ਗਿਆ ਗੁਰਮੁਖੋ, 1 ਮਿੰਟ ਜ਼ਿਆਦਾ ਹੋ ਗਿਆ, ਕੱਲ ਫਿਰ ਆਈਏ, ਇੱਕ ਇੱਕ ਨੂੰ ਹੋਰ ਨਾਲ ਲਿਆਈਏ, ਗੱਲ ਸੌਦੇ ਦੀ ਚੱਲੀ ਆ। ਇੱਥੇ ਉਹਨਾਂ ਨੂੰ ਵਸਤੂ ਮਿਲੀ ਹੈ, ਮੈਂ ਆਓ ਆਖਰੀ ਪੰਕਤੀ ਪੜ੍ਹਾਂ।

0: ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਸੋ ਸਤਿਗੁਰ ਕਿਰਪਾ ਕਰਨ। ਅਗਲਾ ਪ੍ਰੋਗਰਾਮ ਪ੍ਰਬੰਧਕ ਦੱਸਣਗੇ, ਉਹਨੀਆਂ ਪੁੱਲਾਂ ਦੀ ਖਿਮਾ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਾਰੰਗ ਮਹੱਲਾ ਪੰਜਵਾਂ ਪ੍ਰਭ ਜੀ ਮੋਹਿ ਕਵਨ ਅਨਾਥ ਵਿਚਾਰਾ ਕਵਨ ਮੂਲ ਤੇ ਮਨੁੱਖ ਕਰਿਆ ਇਹੋ ਪ੍ਰਤਾਪ ਤੁਹਾਰਾ ਰਹਾਉ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਿਤ ਪਾਲਕ ਸਰਬ ਘਟਾ ਆਧਾਰਾ ਕੋਈ ਨਾ ਜਾਣੈ ਤੁਮਰੀ ਗਤ ਮਿਤ ਆਪੇ ਹੈ ਏਕ ਪਸਾਰਾ ਸਾਧ ਨਾਵ ਬਿਠਾਵੋ ਨਾਨਕ ਭਵ ਸਾਗਰ ਪਾਰ ਉਤਾਰਾ ਸਾਰੂ ਮਹੱਲਾ ਪੰਜਵਾਂ ਆਵੈ ਰਾਮ ਸਰਨ ਵਡ ਭਾਗੀ ਏਕ ਦਿਨ ਕਿਛ ਹੋਰ ਨਾ ਜਾਣੈ ਅਵਰ ਅਪਾਵ ਤਿਆਗੀ ਰਹਾਉ ਮਨ ਬਚ ਕ੍ਰਮ ਅਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਅਣਦ ਬਨੋਦ ਕਥ ਕਥਾ ਰਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉੱਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ਸਾਰੂ ਮਹੱਲਾ ਪੰਜਵਾਂ ਜਾਤੇ ਸਾਧੂ ਸਰਨ ਗਹੀ ਸ਼ਾਂਤ ਸਹਿਜ ਮਨ ਭਇਓ ਪਰਗਾਸਾ ਬਿਰਤਾ ਕਛ ਨਾ ਰਹੀ ਰਹਾਉ ਹੋ ਹੋ ਕਿਰਪਾਲ ਨਾਮ ਦੇ ਹੋ ਆਪਣਾ ਬਿਨਤੀ ਇਹ ਕਹੀ ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸ ਅਹੀ ਕਹੋ ਨਾਨਕ ਪਰਮ ਗੁਰ ਖੋਇਓ ਜੋਤੀ ਜੋਤ ਸਮਹੀ ਸਾਰੰਗ ਮਹੱਲਾ ਪੰਜਵਾਂ ਰਸਨਾ ਰਾਮ ਕੋ ਜਸ ਗਾਓ ਆਨ ਸਵਾਦ ਵਿਸਾਰ ਸਗਲੇ ਭਲੋ ਨਾਮ ਸੁਆਓ ਰਹਾਓ ਚਰਨ ਕਮਲ ਬਸਾਏ ਹਿਰਦੈ ਏਕ ਸਿਓ ਲਿਵਲਾਓ ਸਾਧ ਸੰਗਤ ਹੋਹੇ ਨਿਰਮਲ ਬਹੁੜ ਜੋਨ ਨਾ ਆਓ ਜਿਉ ਪ੍ਰਾਣ ਆਧਾਰ ਤੇਰਾ ਤੂਨ ਥਾਵੇਂ ਥਾਓ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਓ ਸਾਰੰਗ ਮਹੱਲਾ ਪੰਜਵਾਂ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਹਾਉ ਉਤਮ ਕਥਾ ਸੁਣੀਜੈ ਸਰਵਣੀ ਮਾਇਆ ਕਰਹੁ ਭਗਵਾਨ ਆਵਤ ਜਾਤ ਦੋ ਪੱਖ ਪੂਰਨ ਪਾਈਐ ਸੁਖ ਬਿਸਰਾਮ ਸੋਧਤ ਸੋਧਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਹਵਰ ਸਗਲ ਬਿਦ ਊਰੀ ਸਾਰੰਗ ਮਹੱਲਾ ਪੰਜਵਾਂ ਸਾਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾਸੈ ਚਰਨ ਕਮਲ ਬਲਿਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨਿਚਲ ਹਰ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਵਨਾਸੀ ਗੁਣ ਗਾਉ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾਂ ਆਧਾਰ ਨਾਨਕ ਵਾਹੋ ਵਾਹੋ ਕਹੋ ਤਾਂ ਕਹੋ ਜਾਂ ਕਾ ਅੰਤ ਨਾ ਪਾਰ ਸਾਰੰਗ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਮਨ ਮੇਰੈ ਪੂਰ ਰਹਿਓ ਠਾਕੁਰ ਸਭ ਥਾਈ ਨਿਕਟ ਬਸੈ ਸਭ ਨੇਰੈ ਰਹਾਓ ਬੰਧਨ ਤੋਰ ਰਾਮ ਨਿਵਲਾਈ ਸੰਤ ਸੰਗ ਬਣ ਆਈ ਜਨਮ ਪਦਾਰਥ ਭਇਓ ਪੁਨੀਤਾ ਇੱਛਾ ਸਗਲ ਪੁਜਾਈ ਜਾਂ ਕੋ ਕਿਰਪਾ ਕਰੋ ਪ੍ਰਭ ਮੇਰੇ ਸੋ ਹਰ ਕਾ ਜਸ ਗਾਵੈ ਆਠ ਪੈਰ ਗੋਬਿੰਦ ਗੁਣ ਗਾਵੈ ਜਨ ਨਾਨਕ ਸਦ ਬਲ ਜਾਵੈ ਸਾਰੰਗ ਮਹੱਲਾ ਪੰਜਵਾਂ ਜੀਵਨ ਤੋਂ ਗਣੀਐ ਹਰ ਪੇਖਾ ਕਰਹੁ ਕਿਰਪਾ ਪ੍ਰੀਤਮ ਮਨ ਮੋਹਨ ਹੋਰ ਭਰਮ ਕੀ ਰੇਖਾ ਰਹਾਉ ਕਹਿਤ ਸੁਨਤ ਕਿਸ ਸ਼ਾਂਤ ਨਾ ਉਪਜਤ ਬਿਨ ਬਸਾਤ ਕਿਆ ਸੇਖਾ ਪ੍ਰਭੂ ਤਿਆਗ ਆਨ ਜੋ ਚਾਹਤ ਤਾਂ ਕੈ ਮੁਖ ਲਾਗੈ ਕਾ ਲੇਖਾ ਜਾਂ ਕੈ ਰਾਸ ਸਰਬ ਸੁਖ ਸਵਾਮੀ ਆਨ ਨਾ ਮਾਨਤ ਭੇਖਾ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਬੇਸੇਖਾ ਸਾਰ ਮਹੱਲਾ ਪੰਜਵਾਂ ਸਿਮਰਨ ਰਾਮ ਕੋ ਇਕ ਨਾਮ ਕਲਮਲ ਦਗਦ ਹੋਹੇ ਖਿਨ ਅੰਤਰ ਕੋਟ ਦਾਨ ਇਸ਼ਨਾਨ ਰਹਾਉ ਆਣ ਜੰਜਾਰ ਬ੍ਰਿਥਾ ਤਰਮ ਘਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਏ ਅਭਮਾਨ ਸਾਰੰਗ ਮਹੱਲਾ ਪੰਜਵਾਂ ਧੂਰਤ ਸੋਈ ਜੇ ਧੁਰ ਕੋ ਲਾਗੈ ਸੋਈ ਤੁਰੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਲਬੰਚ ਕਰੈ ਨਾ ਜਾਣੈ ਲਾਭੈ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹ ਸਿਮਰੈ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਣ ਰਹਾਉ ਸੰਚਨ ਰਾਮ ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਜੀਵਨ ਜਿਉ ਮੀਨਾ ਜਲ ਸਿਉ ਉਰਜਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤ੍ਰਿਕ ਕੀ ਨਿਆਈ ਹਰ ਬੂੰਦ ਪਾਨ ਸੁਖ ਥੀਵਨ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤੇ ਅਨ ਸੇਵਾ ਬਿਰਥਾ ਕਾਟੈ ਕਾਲ ਜਬ ਜਮ ਆਏ ਸੰਘਾਰੈ ਪ੍ਰਾਣੀ ਤਬ ਤੁਮਰੋ ਕੌਣ ਹਵਾਲ ਰਾਖ ਲੇ ਹੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨ ਮਾਲ ਸਾਰੰਗ ਮਹੱਲਾ ਪੰਜਵਾਂ ਮਨ ਤਨ ਰਾਮ ਕੋ ਵਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਤੇ ਬੋਹਤ ਨਹਿ ਸੰਸਾਰ ਰਹਾਉ ਸ਼੍ਰਵਣੀ ਕੀਰਤਨ ਸਿਮਰਨ ਸਵਾਮੀ ਇਹੋ ਸਾਧ ਕੋ ਆਚਾਰ ਚਰਨ ਕਮਲ ਅਸਥਿਤ ਹਿਰਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉਚਰੋ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੇ ਸ੍ਰੀ ਧਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨ ਲਾਗੀ ਅਨਕ ਭੇਖ ਬਹੁ ਜੋਰੀ ਟੂਟਤ ਬਾਰ ਨ ਲਾਗੈ ਤਾਂ ਕੋ ਜਿਉ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਨਾਈ ਪ੍ਰਭ ਬਿਨਿਆਨ ਨਾ ਹੋਰੀ ਸਾਰੰਗ ਮਹੱਲਾ ਪੰਜਵਾਂ ਚਿਤਵੋ ਵਾ ਅਵਸਰ ਮਨ ਮਾਹੇ ਹੋਏ ਇਕੱਤਰ ਮਿਲਹੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੇ ਰਹਾਉ ਬਿਨ ਹਰ ਭਜਨ ਜੇ ਤੇ ਕਾਮ ਕਰੀਐ ਤੇ ਤੇ ਬਿਰਥੇ ਜਾਹੇ ਪੂਰਨ ਪਰਮਾਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੀ ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲ ਨਾ ਕਛੂਐ ਲਾਹੇ ਚਰਨ ਕਮਲ ਨਾਨਕ ਮਨ ਬੇਦਿਓ ਚਰਨ ਹੈ ਸੰਗ ਸਮਾਹੇ ਸਾਰੰਗ ਮਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗਿਆ ਕੁਸ਼ਲ ਪਾਸ਼ਾ ਖੇਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰੈ ਗੁਣ ਗੋਪਾਲ ਹਰ ਰਾਇਆ ਬਿਸਰ ਨਾ ਜਾਈ ਨਿਮਖ ਹਿਰਦੈ ਤੇ ਪੂਰੈ ਗੁਰੂ ਮਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾ ਕੈ ਏਕਾ ਨਿਵ ਪੂਰਨ ਪਰਮੇਸ਼ਰ ਭਉ ਨਹੀਂ ਨਾਨਕ ਤਾਂ ਕੈ ਸਾਰੰਗ ਮਹੱਲਾ ਪੰਜਵਾਂ ਜਾ ਕੈ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ।

ਨਾਸੀ ਮਨ ਤਨ ਆਤਮ ਤ੍ਰਾਪ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ ਭਗਤ ਵਚਲ ਭੈ ਕਾਟਨ ਹਾਰੇ ਨਾਨਕ ਕੇ ਮਾਈ ਬਾਪ ਸਾਰੰਗ ਮਹੱਲਾ ਪੰਜਵਾਂ ਆਤੁਰ ਨਾਮ ਬਿਨ ਸੰਸਾਰ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਇਤ ਲਾਗੋ ਬਿਠਿਆ ਸ਼ਾਰ ਰਹਾਉ ਪਾਏ ਠਗੌਰੀ ਆਪ ਭਲਾਇਓ ਜਨਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਆਰ ਹੋ ਕਿਰਪਾਲ ਦੀਨ ਦੁਖ ਭੰਜਨ ਤੇਰਿਆ ਸੰਤ ਹੈ ਕੀਰਾ ਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਸਾਰੰਗ ਮਹੱਲਾ ਪੰਜਵਾਂ ਮਹਿਲਾ ਹਰ ਕੇ ਨਾਮ ਬਿਨ ਜੀਓ ਤਿਨ ਪ੍ਰਭ ਸਾਚੈ ਆਪ ਭੁਲਾਇਆ ਬਿਖੈ ਠਗੌਰੀ ਪਿਉ ਰਹਾਉ ਕੋਟ ਜਨਮ ਭ੍ਰਮ ਤੋ ਬਹੁ ਭਾਂਤੀ ਥਿਤ ਨਹੀਂ ਕਤੂ।

0: ਕੀ ਹੈ ਹਰ ਸੰਗ ਸੰਗ ਖੱਚੀ ਹੈ ਜੋ ਸਾਧ ਸੰਗ ਪਾਏ ਕਹੋ ਨਾਨਕ ਹਰ ਧਿਆਏ ਹਬ ਰਹੇ ਜਮਹ ਮੇਲ ਸਾਰੇ ਮਹੱਲਾ ਪੰਜਵਾਂ ਕੰਚਨਾ ਬਹੁ ਦੱਤ ਕਰਾ ਭੂਮ ਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਉ ਚਾਰ ਭੇਦ ਜਿਹਵ ਭਨੇ ਦਸ ਅਸ਼ਟ ਖਸ਼ਟ ਸਰਵਨ ਸੁਨੇ ਨਹੀਂ ਤੁਲ ਗੋਬਿੰਦ ਨਾਮ ਧੁਨੇ ਮਨ ਚਰਨ ਕਮਲ ਲਾਗੇ ਬਰਤ ਸੰਧ ਸੋਚ ਚਾਰ ਕਿਰਿਆ ਕੁੰਤ ਨਿਰਾਹਾਰ ਅਪਰਸ ਕਰਤ ਪਾਤ ਸਾਰ ਨਿਵਲੀ ਕਰਮ ਬਹੁ ਵਿਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ ਰਾਮ ਦਿਆਲ ਸੁਨ ਦੀਨ ਬੇਨਤੀ ਦੇਹੋ ਦਰਸ ਨੈਣ ਭੇਖੋ ਜਨ ਨਾਨਕ ਨਾਮ ਮਿਸਤ ਲਾਗੇ ਸਾਰੰਗ ਮਹੱਲਾ ਪੰਜਵਾਂ ਰਾਮ ਰਾਮ ਰਾਮ ਜਾਪ ਰਮਤ ਰਾਮ ਸਹਾਈ ਰਹਾਉ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕਿਰਪਾਲ ਲਭਦੇ ਆਪਣੀ ਪਾਈ ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤਰ ਠਾਕੁਰ ਨਹਿ ਕੋ ਬੈਰਾਈ ਸਵਾਮੀ ਸੋ ਪ੍ਰਸੰਨ ਭਏ ਜਨਮ ਮਰਨ ਦੁਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Guru Arjan Dev Ji, Tusi Jan Karaj, Gyan Prakashwan, Raj Vich Jog Rehn Wale, ਇਹ ਤੁਸੀਂ ਵਰਤਾ ਦਿੱਤਾ ਇੱਥੇ ਆ ਕੇ। ਇਹ ਜਿਹੜੀ ਤੁਕ ਹੈ ਥੋੜੀ ਜਿਹੀ ਗੰਭੀਰ ਹੈ, ਸ਼ਾਮ ਦੇ ਸਮੇਂ ਵਿੱਚ ਆਪਾਂ ਇੱਥੋਂ ਹੀ ਵਿਚਾਰ ਕਰਾਂਗੇ। 7:30 ਹੋ ਗਏ ਗੁਰਸਿੱਖ ਪਿਆਰਿਓ, ਜਨਕ ਰਾਜ ਵਰਤਾਇਆ ਸਤਯੁਗ ਆ ਲੀਣਾ, ਕਲਯੁਗ ਦੇ ਵਿੱਚ ਸਤਯੁਗ ਵਰਤਾ ਦੇਣਾ ਕੋਈ ਛੋਟੀ ਗੱਲ ਨਹੀਂ। ਤੁਸੀਂ ਕਲਯੁਗ ਵਿੱਚ ਲੀਨ ਕਰ ਦਿੱਤਾ ਸਤਯੁਗ ਨੂੰ, ਜਿਵੇਂ ਜਨਕ ਰਾਜ, ਜਨਕ ਦਾ ਰਾਜ ਤ੍ਰੇਤੇ ਵਿੱਚ ਸੀ, ਮਿਥਰਾਪੁਰੀ ਵਿੱਚ, ਜਨਕਪੁਰੀ ਵਿੱਚ ਹੋਏ ਨੇ ਉਹ ਇੱਥੇ ਪ੍ਰਮਾਣ ਦਿੱਤਾ। ਗੁਰੂ ਦੀ ਕਿਰਪਾ ਨਾਲ ਸ਼ਾਮ ਦੇ ਸਮੇਂ ਵਿੱਚ ਆਪਾਂ ਵਿਚਾਰਾਂਗੇ। ਮਿਹਰ ਕਰਨ ਇਹ ਸੇਵਾ ਜਲਦੀ ਤੋਂ ਜਲਦੀ ਮਹਾਰਾਜ ਸੰਪੂਰਨ ਕਰਨ, ਸਮੇਂ ਸਿਰ ਆਉਣ ਦੀ ਕਿਰਪਾਲਤਾ ਕਰਿਆ ਕਰੋ। ਸਤਿਗੁਰਾਂ ਦੇ ਬਚਨ ਇਹ ਐਸੇ ਬਚਨ ਨੇ, ਸਤਿਗੁਰ ਸ਼ਬਦ ਉਜਾਰੋ ਦੀਪਾ, ਜਿਵੇਂ ਦੀਪ ਦੀਵਾ ਜਗਾਏ ਤੋਂ ਕਮਰੇ ਵਿੱਚੋਂ ਹਨੇਰਾ ਨੜ ਜਾਂਦਾ, ਇਸ ਤਰ੍ਹਾਂ ਗੁਰੂ ਦੇ ਸ਼ਬਦ ਸੁਣ ਕੇ ਸਾਡੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਨੱਠ ਜਾਂਦਾ। ਸੋ ਧੰਨਵਾਦ ਤੁਹਾਡਾ ਸੰਗਤਾਂ ਦਾ, ਅੰਮ੍ਰਿਤ ਵੇਲੇ ਨੂੰ ਸਾਂਭਦੇ ਹੋ, ਲਾਹੇ ਪ੍ਰਾਪਤ ਕਰਦੇ ਹੋ, ਬੋਲਦਿਆਂ ਤੋਂ ਭੁੱਲਾਂ ਹੋਈਆਂ ਖਿਮਾ ਬਖਸ਼ਣੀ, ਗੁਰਬਾਣੀ ਨੂੰ ਸ਼ੁੱਧ ਉਚਾਰਨ ਦਾ ਮਹਾਰਾਜ ਤੇ ਸੰਗਤ ਬਲ ਬਖਸ਼ੇ। ਸੰਗਤ ਉਬਲੋ ਆਈ ਹੋਈ ਮਾਇਆ, ਸਤਿਗੁਰ ਜੀ ਸਫਲੀ ਕਰਨੀ, ਨਾਮਦਾਨ ਗੁਰਸਿੱਖੀ ਸ਼ਰਧਾ ਪ੍ਰੇਮ ਭਾਵਨਾ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ नानक होसी सच जिम बोलावे त्यों बोले स्वामी कुदरत कवन हमारी साध संग नानक जस गायो जो प्रभु की अत प्यारी तुध आगे अरदास हमारी जियो पिंड सब तेरा कौ नानक सब तेरी वड़े आई कोई न

ਇਹ ਮਹਾਰਾਜ ਸਾਹਿਬ ਜੋ ਸਤਿਗੁਰ ਗੁਰੂ ਨਾਨਕ ਦੇਵ ਜੀ ਦੀ ਗੱਦੀ ਹੈ ਜਿਹਦੇ ਵਿੱਚ ਯੋਗ ਭੋਗ ਸੰਯੁਤ ਬਲ ਰਾਜ ਯੋਗ ਭਗਤੀ ਸ਼ਕਤੀ ਇਕੱਠੀਆਂ ਕੀਤੀਆਂ ਨੇ। ਇਹ ਜਨਕ ਰਾਜ, ਜਨਕ ਦਾ ਅਰਥ ਹੈ ਗਿਆਨ, ਜਨਕ ਦਾ ਅਰਥ ਹੈ ਪ੍ਰਕਾਸ਼, ਜਨਕ ਦਾ ਅਰਥ ਹੈ ਪਿਤਾ, ਜਨਕ ਦਾ ਅਰਥ ਹੈ ਘਟਕਣ ਨੂੰ ਜਾਣਨ ਹਾਰ ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਦੀ ਜਾਣਦਾ ਹੈ। ਜਨਕ ਰਾਜ ਵਰਤਾਇਆ ਸਤਿਯੁਗ ਆਲੀਨ, ਕਲਯੁਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੱਦੀ ਦਾ ਪ੍ਰਕਾਸ਼ ਹੋਇਆ, ਪਰ ਭੱਟ ਬਚਨ ਕਰਦੇ ਨੇ ਇਹ ਸਤਿਗੁਰ ਗੁਰੂ ਅਰਜਨ ਦੇਵ ਜੀ ਸਤਿਗੁਰ ਨਾਨਕ ਦੇਵ ਜੀ ਦੇ ਜੋ ਹੁਣ ਤੱਕ ਪੰਜ ਸਰੂਪ ਆਪ ਜੀ ਦੇ ਸਮੇਤ ਹਨ, ਇਹ ਇੱਕੋ ਜੋਤ ਹੈ, ਇੱਕੋ ਜੁਗਤ ਹੈ। ਇਹਨਾਂ ਨੇ ਐਸੀ ਕਰਾਮਾਤ ਵਿਖਾਈ ਖੇਡ ਕਿ ਕਲਯੁਗ ਦੇ ਵਿੱਚ ਸਤਯੁਗ ਵਰਤਾ ਦਿੱਤਾ। ਜਨਕ ਰਾਜ ਦਾ ਗੁਰਮੁਖ ਪਿਆਰੇ ਉਹ ਐਸਾ ਇਸੀ ਰਾਜ ਵਿੱਚ ਜੋ ਕਮਾਉਂਦਾ ਸੀ ਉਹ ਸਾਰੀਆਂ ਪ੍ਰਵਿਰਤੀਆਂ ਤ੍ਰੇਤੇ ਵਿੱਚ ਮਿਥਲਾਪੁਰੀ ਦੇ ਵਿੱਚ ਜਨਕ ਜੀ ਹੋਏ ਨੇ। ਬਹੁਤ ਛਤਰਪਤੀ ਰਾਜੇ ਸੀ ਗੁਰਸਿੱਖ ਪਿਆਰੇ ਉਹ, ਤੇ ਗੁਰਬਾਣੀ ਵਿੱਚ ਉਹਨਾਂ ਨੂੰ ਬਹੁਤ ਵੱਡੀ ਪਦਵੀ ਦਿੱਤੀ ਗਈ ਹੈ। ਭਗਤਾਂ ਦੀ ਜਿੱਥੇ ਗਿਣਤੀ ਕੀਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰ ਦੇ ਵਿੱਚ ਸਾਰਿਆਂ ਭਗਤਾਂ ਦਾ ਨਾਂ ਲੈ ਕੇ ਉਹਨਾਂ ਦੀ ਕਥਾ ਲਿਖੀ ਹੈ, ਪਰ ਸਾਰਿਆਂ ਭਗਤਾਂ ਵਿੱਚੋਂ ਬਚਨ ਕਰ ਦਿੱਤਾ ਭਗਤ ਵੱਡਾ ਰਾਜਾ ਜਨਕ ਹੈ। ਇਹ ਵੱਡਾ ਭਗਤ ਰਾਜੇ ਜਨਕ ਨੂੰ ਇਹ ਬਾਣੀ ਨੇ ਮੰਨਿਆ। ਭਾਈ ਭਗਤ ਸਾਰੇ ਹੀ ਵੱਡੇ ਹਨ, ਪਰ ਉਹ ਕਿਉਂ ਵੱਡਾ ਹੋਇਆ ਗਾਹਾਂ ਲਿਖ ਦਿੱਤਾ, ਗੁਰਮੁਖ ਮਾਇਆ ਵਿੱਚ ਉਦਾਸੀ। ਬਾਕੀ ਜਿਹੜੇ ਰਾਜੇ ਹੋਏ ਨੇ ਭਰਥਰੀ ਗੋਪੀ ਚੰਦ ਆਪਣੇ ਵੱਡੇ ਮਹਾਤਮਾ ਬੁੱਧ ਵੀ ਰਾਜੇ ਸੀ ਗੁਰਸਿੱਖ ਪਿਆਰਿਓ, ਰਾਜ ਨੂੰ ਛੱਡ ਕੇ ਇਹਨਾਂ ਨੇ ਭਗਤੀ ਕੀਤੀ ਹੈ, ਪਰ ਰਾਜੇ ਜਨਕ ਨੇ ਰਾਜ ਦੇ ਵਿੱਚ ਰਹਿ ਕੇ ਭਗਤੀ ਕੀਤੀ ਹੈ, ਮਾਇਆ ਵਿੱਚ ਉਦਾਸ ਰਿਹਾ। ਇਸ ਕਰਕੇ ਗੁਰੂ ਘਰ ਨੇ ਉਹਨੂੰ ਸਭ ਤੋਂ ਵੱਡੀ ਪਦਵੀ

ਉਦੋਂ ਹੀ ਪ੍ਰਾਪਤ ਹੋਣਾ ਗੁਰਸਿੱਖ ਪਿਆਰਿਓ। ਤੁਸੀਂ ਵੀ ਇੱਥੇ ਵੇਖ ਲਓ, ਕੋਕਾ ਕੋਲਾ ਪੀਏ ਜਾਓ, ਰੰਜ ਜੂਸ ਪੀਏ ਜਾਓ, ਐਪਲ ਜੂਸ ਪੀ ਜਾਓ, ਜੋ ਮਰਜ਼ੀ ਪੀ ਜਾਓ, ਪਿਆਸ ਬੁਝਾਉਣ ਨੂੰ ਤਾਂ ਪਾਣੀ ਓ ਸਮਰੱਥ ਹੈ। ਕਿੰਨੇ ਸ਼ਰਬਤ ਪੀ ਜਾਓ ਜਾਂ ਜਿਹੜਾ ਪਾਣੀ ਹੈ, ਸਭ ਤੋਂ ਚੰਗੀ ਗੱਲ ਪਿਆਸ ਬੁਝਾਉਣ ਨੂੰ ਪਾਣੀ ਹੈ ਗੁਰਸਿੱਖ ਪਿਆਰੇ। ਔਰ ਉਹ ਥੋੜੀ ਬਹੁਤੀ ਪਿਆਸ ਬੁਝਾ ਦੇਣਗੇ ਜੂਸ, ਪਰ ਉਹਨਾਂ ਦਾ ਸਾਈਡ ਇਫੈਕਟ ਜ਼ਰੂਰ ਹੋਊਗਾ। ਸ਼ੂਗਰ ਵਾਲੇ ਨੂੰ ਤਾਂ ਹੋਈ ਨਹੀਂ, ਫਿੱਟ ਹੋਣੇ ਦੂਣੀ ਕਰ ਦੇਣੀ ਹੈ ਕਿ ਜੂਸ ਦੀ ਬੋਤਲ ਪੀ ਲਓ। ਤਾਂ ਗੁਰਸਿੱਖ ਪਿਆਰੇ ਹੋ, ਪਰ ਜਿਹੜਾ ਪਾਣੀ ਹੈ ਇਹ ਪਿਆਸ ਵੀ ਬੁਝਾਉਂਦਾ ਹੈ, ਅਤੇ ਇਹਦਾ ਸਾਈਡ ਇਫੈਕਟ ਕੋਈ ਹੈ ਹੀ ਨਹੀਂ, ਨੁਕਸਾਨ ਹੈ ਹੀ ਨਹੀਂ, ਸੁਖੇ ਸੁੱਖ ਨੇ। ਇਸ ਤਰ੍ਹਾਂ ਗੁਰੂ ਤੋਂ ਬਿਨਾਂ ਭਾਵੇਂ ਹੋਰ ਸਾਧਨ ਬਹੁਤ ਹੈਗੇ ਜਪ ਤਪ ਕਰਮ ਕਿਰਿਆ ਕਰਨ ਦੇ, ਪਰ ਗਿਆਨ ਹੈ ਜਿਹੜਾ ਉਹ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋਣਾ। ਕਿਤਾਬਾਂ ਤਾਂ ਤੁਹਾਡੀਆਂ ਬਹੁਤ ਭਰੀਆਂ ਪਈਆਂ, ਕਮੈਂਟਰੀ ਦੇ ਵਿੱਚ ਬੁੱਕ ਸਟਾਲ ਹੋਣੇ, ਬੜੇ ਬੜੇ ਪਬਲਿਸ਼ਰ ਹੋਣੇ ਇੱਥੇ, ਫਿਰ ਸਕੂਲਾਂ ਦੀ ਮਾਸਟਰਾਂ ਦੀ ਕੀ ਲੋੜ ਹੈ, ਫਿਰ ਆਪੇ ਨਿਆਣੇ ਨੂੰ ਲਿਆ ਕੇ ਦੇਣੇ ਕੋਲੋਂ ਘਰੇ ਪੜ੍ਹ ਲੈਣਗੇ। ਉੱਥੋਂ ਤੋਂ ਹੀ ਸਾਨੂੰ ਗਿਆਨ ਹੁੰਦਾ। ਕਿਤਾਬਾਂ ਭਾਵੇਂ ਜਿੰਨੀਆਂ ਹੀ ਹੋਣ, ਜਿੰਨੀ ਮਰਜ਼ੀ ਬੱਚੇ ਪੜ੍ਹੇ ਜਾਣ, ਫਿਰ ਵੀ ਟੀਚਰ ਦੀ ਲੋੜ ਪੈਣੀ ਹੈ ਗੁਰਸਿੱਖ ਪਿਆਰਿਓ। ਇਹ ਗ੍ਰੰਥ ਕਰਮ ਕਾਂਡ ਦੇ ਭਾਵੇਂ ਦੁਨੀਆਂ ਵਿੱਚ ਲੱਖਾਂ ਹੀ ਪੜ੍ਹ ਲਈਏ ਅਸੀਂ, ਪਰ ਗੁਰੂ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਹੋਣਾ। ਉਹਨੂੰ ਸੁਖਦੇਵ ਮੁਨੀ ਨੂੰ ਮਾਣ ਸੀ, ਆਖਿਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਦੇ ਮਨ ਵਿੱਚ, ਚਲੋ ਗੁਰੂ ਢੋਹ ਦੇ ਕਿਹੋ ਜਿਹਾ ਕਰਨਾ। ਜਨਕ ਦੀ ਵਡਿਆਈ ਸੁਣੀ, ਜਨਕ ਰਾਜ ਵਰਤਾਇਆ ਸਤਯੁਗ ਆ ਲੀਣਾ। ਜਨਕ ਦੇ ਦਰਬਾਰ ਵਿੱਚ ਗਿਆ, ਕਹਿੰਦਾ ਵੇਖ ਕੇ ਆਉਂਦੇ ਕਹੇ ਜਾਏ, ਉਹਦੇ ਬੜੀ ਬ੍ਰਹਮ ਗਿਆਨੀ ਕਹਿੰਦੇ। ਗੁਰਸਿੱਖ ਪਿਆਰੇ ਹੋ, ਇੱਕ ਸਿੱਪੀ ਲੈ ਲਈ ਹੱਥ ਵਿੱਚ, ਇੱਕ ਉਹਨਾਂ ਜੋਗੀਆਂ ਕੋਲ ਹੁੰਦੀ ਹੈ ਫੌੜੀ ਜੀ, ਛੋਟੀ ਜੀ, ਜਿਹੋ ਜਿਹੇ ਆਪਣੇ ਫੌੜੇ ਹੁੰਦੇ ਸੀ ਗੋਹੇ ਹਟਾਉਣ ਵਾਲੇ, ਉਹਨਾਂ ਦੇ ਫੌੜੀ ਹੁੰਦੀ ਹੈ, ਉਹ ਆਪਣੀ ਧੂਣੀ ਦੀ ਸੁਆਹ ਹਟਾਉਣੇ ਉਹਦੇ ਨਾਲ ਇਕੱਠੀ ਕਰਦੇ ਹੁੰਦੇ, ਉਹ ਫੌੜੀ ਕਹਿੰਦੇ। ਇਹ ਦੋਵੇਂ ਲੈ ਗਿਆ ਤੇ ਜਨਕ ਦੇ ਦਰਬਾਰ ਵੀ ਜਾਣ ਲੱਗਿਆ, ਦੋਵੇਂ ਚੀਜ਼ਾਂ ਡਿਊਟੀ ਵਿੱਚ ਰੱਖ ਗਿਆ, ਡਿਊਟੀਆਂ ਹੋਣੀਆਂ ਦਰਬਾਰਾਂ ਦੀਆਂ। ਤੇ ਗੁਰਸਿੱਖ ਪਿਆਰੇ ਉਹ ਬੈਠ ਗਿਆ ਜਾ ਕੇ, ਜਦ ਜਨਕ ਨੂੰ ਦੇਖਿਆ ਰਾਜ ਭਾਗ, ਹੀਰੇ ਜਵਾਹਰਾਤਾਂ ਦੀਆਂ ਮੋਲਾਂ ਮੰਦਰ ਬਣੇ ਵੇ, ਇਹ ਕਹਿੰਦਾ ਮੈਨੂੰ ਕੀ ਤਾਰੂਗੇ ਤਾਂ ਆਏ ਵੇ ਮਾਇਆ ਵਿੱਚ ਫਸਿਆ ਵੇ, ਇਹ ਸੰਕਲਪ ਹੋ ਗਿਆ। ਜਨਕ ਨੇ ਪਛਾਣ ਲਿਆ ਬ੍ਰਹਮ ਗਿਆਨੀ ਸੀ, ਉਹ ਕਹਿੰਦੇ ਰਿਸ਼ੀਆ ਇਹ ਮੰਦਰ ਬਣੇ ਹੋਏ ਆ ਧਰਤੀ ਪਰ, ਮੇਰੀ ਛਾਤੀ ਪਰ ਤਾਂ ਨਹੀਂ ਬਣੇ ਹੋਏ, ਮੇਰੇ ਸਿਰ ਪਰ ਥੋੜੇ ਬਣੇ ਵੇ, ਇਹ ਮੰਦਰ ਮਿੱਟੀ ਦੇ ਮਿੱਟੀ ਭਰੇ ਖੜੇ ਹੈ, ਮੇਰੇ ਨਾਲ ਕਿਆ ਸੰਬੰਧ ਹੈ, ਇਹ ਜੇ ਮੰਦਰ ਲੱਖਾਂ ਖੜੇ ਰਹਿਣ ਮੇਰੇ ਪਰ ਕੀ ਭਾਅ ਜਾਂਦਾ, ਇਹ ਜਿੰਨੇ ਸਿਉਣੇ ਚਾਹੁੰਦੀ ਤੂੰ ਦੇਖਦਾ, ਇਹ ਧਰਤੀ ਚੋਂ ਨਿਕਲਣ ਵਾਲੀ ਧਾਤ ਹੈ, ਮਾਟੀ ਕੋਈ ਮਾਟੀ ਹੋ ਜਾਣਾ ਸਿਉਣਾ ਮਾਟੀ, ਇੱਥੇ ਕੀ ਫਰਕ ਹੈ। ਗੁਰਸਿੱਖ ਪਹਿਲਾਂ ਤਾਂ ਮੰਨਣ ਦੀ ਉਹ ਗੱਲ, ਐਸੀ ਅਵਸਥਾ, ਫਿਰ ਵੀ ਨਾ ਗਿਆਨ ਆਇਆ। ਫਿਰ ਜਨਕ ਜੀ ਨੇ ਦੇਖਿਆ ਵੀ ਹਜੇ ਤਾਂ ਮਨ ਟਿਕਿਆ ਨਹੀਂ ਹੈ, ਫਿਰ ਉਹਨਾਂ ਨੇ ਯੋਗ ਅਭਿਆਸ ਦੀ ਕਿਰਿਆ ਦੇ ਨਾਲ, ਯੋਗੀ ਸਨ ਬਹੁਤ ਵੱਡੇ, ਯੋਗ ਦੀ ਕਿਰਿਆ ਨਾਲ ਬੈਠਿਆਂ ਬੈਠਿਆਂ ਨੇ ਆਪਣੀ ਡਿਊਟੀ ਵਿੱਚ ਅੱਗ ਪੈਦਾ ਕਰਤੀ। ਯੋਗੀਆਂ ਕੋਲ ਕਿਰਿਆ ਹੈ, ਉਹਨਾਂ ਨੂੰ ਆਹ ਬਾਦਸ਼ਾਹ ਰੱਖਣ ਦੀ ਲੋੜ ਨਹੀਂ, ਲਾਈਟਰ ਤੁਹਾਡੇ ਮਾਗ ਜੇ ਅੱਗ ਮਚਾਉਣੀ ਹੈ, ਕਿੱਥੇ ਉੱਥੇ ਸੁਮੇਰ ਪਰਬਤ ਤੇ ਲਾਈਟਰ ਕੰਮ ਕਰਦੇ ਤੇ ਜਿੱਥੇ ਯੋਗੀ ਰਹਿੰਦੇ ਸੀ। 14,000 ਫੁੱਟ ਸੀ ਲੈਵਲ ਢੋ ਚਾਹੀ ਹੈ ਜਿੱਥੇ ਗੋਰਖਨਾਥ ਰਹਿੰਦਾ ਸੀ, ਬਰਫੇ ਬਰਫ ਸੀ 24 ਘੰਟੇ, ਉੱਥੇ ਆਪਣੀ ਅੱਗ ਤਾਂ ਗੱਲੇ ਨਹੀਂ ਕਰ ਸਕਦੀ। ਉਹ ਯੋਗ ਅਭਿਆਸ ਕਰ ਜਿਹਨੂੰ ਬਾਣੀ ਨੇ ਰੱਖਿਆ, ਬ੍ਰਹਮ ਅਗਨ ਜਿਹੜੀ ਹੈ ਉਹ ਅੰਦਰ ਹੀ ਜਲ ਪੈਂਦੀ ਹੈ ਗੁਰਸਿੱਖ ਪਿਆਰੇ, ਯੋਗ ਅਭਿਆਸ ਦੇ ਨਾਲ। ਉਹ ਯੋਗ ਅਭਿਆਸ ਦੇ ਨਾਲ ਬੈਠੇ ਬੈਠੇ ਰਾਜੇ ਜਨਕ ਨੇ ਡਿਊਟੀ ਨੂੰ ਅੱਗ ਲਾ ਦਿੱਤੀ ਤੇ ਸੇਵਾਦਾਰ ਆ ਕੇ ਕਹਿੰਦੇ ਬਾਦਸ਼ਾਹ ਜੀ ਹੁਕਮ ਕਰੋ ਪਾਣੀ ਵਾਲਿਆਂ ਨੂੰ, ਤੁਹਾਡੀ ਡਿਊਟੀ ਨੂੰ ਅੱਗ ਲੱਗ ਗਈ। ਉਹ ਜਨਕ ਕਹਿੰਦਾ ਭਾਈ ਡਿਊਟੀ ਨੂੰ ਲੱਗ ਗਈ ਤੇ ਤੁਸੀਂ ਕਾਹਦੇ ਫਿਕਰ ਕਰਦੇ, ਡਿਊਟੀ ਸਾਡੀ ਡਿਊਟੀ ਹੈ ਤੇ ਨੱਠੇ ਭੱਜੇ ਤੁਸੀਂ ਫਿਰਦੇ ਹੋ। ਜਨਕ ਕਹਿੰਦਾ ਥੋੜਾ ਤਾਂ ਨਹੀਂ ਨੁਕਸਾਨ ਹੋਇਆ ਕੋਈ, ਬਹਿ ਜਾਓ ਆਰਾਮ ਦੇ ਨਾਲ। ਉਹ ਜਨਕ ਨੇ ਇਹ ਕਵੇ, ਉਹ ਜਿਹੜਾ ਬਰਕਤ ਸੀ ਆਪਣੇ ਸੁਖਦੇਵ ਮੁਨੀ, ਉਹ ਉੱਠ ਕੇ ਪਿੱਛੇ ਨੂੰ ਦੇਖਣ ਲੱਗਿਆ, ਕਹਿੰਦਾ ਮੈਂ ਵੀ ਆਪਣੀ ਫੌੜੀ ਉੱਥੇ ਧਰ ਕੇ ਆਇਆ ਤਾ, ਮੇਰੇ ਕਹਿੰਦਾ ਕਮੰਡਲ ਪਿਆ ਤਾਂ ਪਾਣੀ ਦਾ ਕਿਤੇ ਉਹ ਨਾ ਸੜ ਜਾਵੇ। ਜਨਕ ਕਹਿੰਦਾ ਓਏ ਤੂੰ ਮਨ ਵਿੱਚ ਮੈਨੂੰ ਗ੍ਰਿਸ਼ਤੀ ਕਹਿੰਦੇ ਰਾਜ ਭਾਗ ਵਾਲਾ, ਤੇ ਤੂੰ ਮੈਂ ਤਾਂ ਆਪਣੀ ਡਿਊਟੀ ਸਿਉਣਾ ਚਾਹੁੰਦੀ ਸੜ ਰਹੀ ਹੈ, ਉਹਦਾ ਧਿਆਨ ਨਹੀਂ ਦਿੱਤਾ, ਤੂੰ ਤੇ 2 ਟਕੇ ਦੀ ਕਿਸੇ ਮਿਸਤਰੀ ਨੇ ਬਣਾ ਕੇ ਦਿੱਤੀ ਹੋਣੀ, ਤੈਨੂੰ ਫੌੜੀ ਆ ਚਿੱਪੀ, ਤੂੰ ਉਹਦੇ ਪਿੱਛੇ ਨੱਠਣ ਲੱਗਿਆ ਦਰਬਾਰ ਵਿੱਚੋਂ ਬੈਠਣ ਲੱਗਿਆ, ਤੇ ਮੈਨੂੰ ਕਹਿੰਦੇ ਗ੍ਰਿਸ਼ਤੀ, ਗ੍ਰਿਸ਼ਤੀ ਦਾ ਤੂੰ ਫਸਿਆ, ਗ੍ਰਿਸ਼ਤੀ ਹੁੰਦੀ ਹੈ ਗ੍ਰਹਿ ਅਸਤੀ, ਜੋ ਪਕੜਿਆ ਹੋਵੇ ਗੁਰਮੁਖ ਪਿਆਰਿਓ ਪਦਾਰਥਵਾਦ ਦੇ ਵਿੱਚ, ਗ੍ਰਹਿ ਨਾਮ ਹੈ ਪਕੜਨ ਦਾ, ਗ੍ਰਹਿ ਨਾਮ ਪਕੜਨ ਦਾ ਹੈ, ਪਕੜਿਆ ਹੋਇਆ ਤਾਂ ਤੂੰ ਹੈ, ਤੂੰ ਚੁੱਪੀ ਪਿੱਛੇ ਨੱਠਣ ਲੱਗੇ ਹੈ, ਤੇ ਗੁਰਮੁਖ ਪਿਆਰਿਓ ਫਿਰ ਸ਼ਾਂਤੀ ਆਈ, ਟਿਕਾ ਆ ਗਿਆ ਕਿ ਦੇਖਣ ਨੂੰ ਕੁਝ ਹੋਰ ਹੈ, ਤਸਲੀਅਤ ਕੁਝ ਹੋਰ ਹੈ, ਰਾਜਾ ਜੋਗੀ ਹੈ। ਫਿਰ ਹੱਥ ਬੰਨ ਕੇ ਕਹਿੰਦਾ ਜੀ ਮੈਨੂੰ ਗਿਆਨ ਦਿਓ, ਗਿਆਨ ਦਿਓ। ਜਨਕ ਜੀ ਕਹਿੰਦੇ ਹੋਰ ਪਰਖ ਲਈਏ। ਗੁਰਮੁਖ ਪਿਆਰਿਓ ਆ ਵੇਖੋ, ਹੁਣ ਤਾਂ ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਸਾਰੀ ਧਰਤੀ ਦੀ ਪਰਖ ਹੁੰਦੀ ਹੈ, ਹਾਰਟੀਕਲਚਰ ਐਗਰੀਕਲਚਰ ਵਾਲੇ ਲਪਾਰਟੀਆਂ ਨਹੀਂ ਖੋਲਤੀਆਂ, ਤੇ ਹਰ ਰੋਜ਼ ਰੇਡੀਓ 'ਚ ਕਹਿੰਦੇ ਆਪਣੇ ਧਰਤੀ ਦੀ ਪਰਖ ਕਰਾਓ। ਉਹ ਪਰਖ ਕਰਕੇ ਦੱਸਦੇ ਨੇ ਕਿਹੜਾ ਬੀਜ ਇਹਦੇ ਵਿੱਚ ਕਾਮਯਾਬ ਹੋਊਗਾ। ਸਤਿਗੁਰੂ ਵੀ ਪਰਖ ਕਰਦੇ ਨੇ ਆਪਣੀ ਸਰੀਰ

0: ਰੂਪੀ ਧਰਤੀ ਦੀ ਵੀ ਨਾਮ ਦਾ ਇਹਦੇ ਵਿੱਚ ਬੀਜ ਪੈ ਸਕਦਾ ਕਿ ਨਹੀਂ ਕੋਈ ਸਤਨਾਮ ਇਹ ਵੀ ਐਵੇਂ ਨਹੀਂ ਪੈਂਦਾ ਹੈਗਾ ਕਿਤੇ ਇਹ ਸਰੀਰ ਰੂਪੀ ਧਰਤੀ ਹੈ ਉਹ ਕਹਿੰਦੇ ਇਹਦੀ ਧਰਤੀ ਵੇਖ ਲਈ ਵੀ ਉਪਦੇਸ਼ ਦੇਖਣ ਲੈਣ ਜੋਗਾ ਵੀ ਹੈ ਕਹਿੰਦਾ ਜੀ ਮੈਨੂੰ ਉਪਦੇਸ਼ ਦਾਓ ਜਨਕ ਰਾਜ ਦੇ ਕਹਿੰਦੇ ਉੱਥੇ ਖੜ ਜਾ ਬਾਹਰ ਥੋੜੇ ਚਿਰ ਮੈਂ ਜੱਗ ਕਰਨਾ ਜੱਗ ਪੂਰਾ ਹੋ ਜਾਵੇ ਫੇਰ ਉਪਦੇਸ਼ ਦਊਂਗਾ ਬੜਾ ਭਾਰੀ ਜੱਗ ਰਾਜਤਾ ਮਹਾਰਾਜ ਦੀ ਬਾਣੀ ਚ ਸਭ ਕੁਛ ਲਿਖਿਆ ਜੇ ਪੜ੍ਹਨਾ ਹੋਵੇ ਤੁਸੀਂ ਉਹ ਖੜ ਗਿਆ ਫੇਰ ਕਿਉਂਕਿ ਭਰੋਸਾ ਦੇਖਦੇ ਸੀ ਵੀ ਡੋਲਦਾ ਤਾਂ ਨਹੀਂ ਸੀ ਕੰਨ ਦੇ ਨਾਲ ਖੜ ਕੇ ਨਾ ਦਰਬਾਰ ਚੋਂ ਬਾਹਰ ਖੜ ਗਿਆ ਹਜ਼ਾਰਾਂ ਲੱਖਾਂ ਲੋਕਾਂ ਨੇ ਜੱਗ ਛਕਿਆ ਲੰਗਰ ਤੇ ਪਤਲਾ ਹੁੰਦੀਆਂ ਸੀ ਉਦੋਂ ਥਾਂ ਤਾਂ ਹੁੰਦੇ ਹੀ ਨਹੀਂ ਸੀ ਤੇ ਉਹ ਪਤਲਾ ਖਾ ਖਾ ਕੇ ਕੰਧ ਦੇ ਉੱਪਰ ਨੂੰ ਗੇਰੀ ਗਈ ਸੰਗਤ ਉਹ ਖੜਾ ਖੜਾ ਸੁਖਦੇਵ ਮੈਨੂੰ ਜੂਠੀਆਂ ਪਤਲਾਂ ਦੇ ਵਿੱਚੇ ਢੱਕ ਹੋ ਗਿਆ ਉਹਨੂੰ ਫਿਰ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਜੂਠਰ ਜੂਠ ਪਈ ਸਿਰ ਉੱਪਰ ਖਿਨ ਮਨੁਆ ਤਿਲਾ ਡੁਲਾ ਵਹਿ ਗੋ ਉੱਥੇ ਉਹਦਾ ਪ੍ਰਮਾਣ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਜੂਠਨ ਜੂਠ ਥੋੜੀ ਨਹੀਂ ਪਤਲਾ ਜੂਠੀਆਂ ਨਾਲੇ ਭਰ ਗਿਆ ਸਾਰਾ ਕੁਛ ਵਿੱਚੇ ਜੂਠ ਦੇ ਵਿੱਚ ਢੱਕ ਗਿਆ ਪਰ ਮਨ ਨਹੀਂ ਹਿਲਾਇਆ ਫਿਰ ਖਿਨ ਮਨੁਆ ਤਿਲਾ ਡੁਲਾ ਵਹਿ ਗੋ ਇੱਥੇ ਤਾਂ ਰੋਟੀ ਖਾਂਦਿਆਂ ਦੀ ਜੇ ਦਾਲ ਦਾ ਇੱਕ ਚਮ ਤੁਬਕਾ ਹੀ ਗਿਰ ਜਾਵੇ ਪੈਂਟ ਪਰ ਬਸ ਨੀਂਦ ਨਹੀਂ ਆਉਣੀ ਪੈਂਟ ਖਰਾਬ ਹੋ ਗਈ ਅੱਜ ਖੇਰਿਆ ਕੋਈ ਸਤਨਾਮ ਇੱਥੇ ਕਿੱਥੇ ਮਨ ਟਿਕਦਾ ਸਾਡਾ ਭਾਂਡੇ ਕਿੱਥੇ ਮਾਂਜੀਏ ਕਹਿੰਦੇ ਹੱਥ ਖਰਾਬ ਹੋ ਜਾਣਗੇ ਗੁਰਸਿੱਖ ਪਿਆਰਿਓ ਜੂਠੇ ਜੂਠ ਪਈ ਸਿਰ ਉੱਪਰ ਸਿਰ ਉੱਪਰ ਤੋਂ ਭਾਵ ਸਿਰ ਤੋਂ ਵੀ ਉੱਪਰ ਤੱਕ ਢੇਰ ਲੱਗ ਗਿਆ ਜੂਠੀਆਂ ਪਤਲਾਂ ਦਾ ਲੰਗਰ ਛਕ ਛਕ ਕੇ ਸਿੱਧੀ ਗਏ ਲੋਕ ਖੇਲ ਮਨੁਆ ਤੇ ਨਾ ਡੁਲਾਵੇ ਐਸਾ ਗੁਰੂ ਦਾ ਧਿਆਨ ਕੀਤਾ ਜਨਕ ਜੀ ਦਾ ਕਿ ਹੁਣ ਗਿਆਨ ਲੈ ਕੇ ਹੀ ਜਾਣੇ ਜਿੰਨੀਆਂ ਮਰਜ਼ੀ ਪਰਖਾ ਗੁਰੂ ਕਰ ਲਵੇ ਇੱਕ ਚਿੱਤ ਨਹੀਂ ਡੁਲਾਇਆ ਐਸਾ ਭਰੋਸਾ ਸਿੱਖੋ ਗੁਰੂ ਅਰਜਨ ਦੇਵ ਜੀ ਦਾ ਐਸੇ ਗੁਰੂ ਅਰਜਨ ਦੇਵ ਜੀ ਰੇਤ ਪੈ ਰਹੀ ਹੈ ਉੱਥੇ ਤਾਂ ਜੂਠੀਆਂ ਪਤਲਾਂ ਹੀ ਪਈਆਂ ਸੀ ਇੱਥੇ ਤਾਂ ਸਿਰ ਪਰ ਰੇਤ ਪਈ ਹੈ ਤੱਤੀ ਹੇਠ ਅੱਗ ਮਚਦੀ ਹੈ ਫਿਰ ਵੀ ਮਨ ਨਹੀਂ ਡੋਲਿਆ ਐਸੇ ਗੁਰੂ ਅਰਜਨ ਦੇਵ ਐਸਾ ਜਨਕ ਵਰਗਾ ਰਾਜ ਧਵਰ ਸਤਯੁਗ ਵਰਗਾ ਵਰਤਾਵ ਤਾਂ ਕਲਯੁਗ ਦੇ ਵਿੱਚ ਸਤਯੁਗ ਆ ਲੀਣਾ ਲੀਨ ਹੋ ਜਾਣਾ ਮਿਲ ਜਾਣਾ ਕਿਸੇ ਵਿੱਚ ਚੀਜ ਮਿਲਾ ਲੈਣੀ ਆਪਾਂ ਨੇ ਲੀਨ ਹੋ ਜਾਣਾ ਮਿਲ ਜਾਣਾ ਤੁਸੀਂ ਇਸ ਕਲਯੁਗ ਦੇ ਵਿੱਚ ਸਤਯੁਗ ਮਿਟਾ ਦਿੱਤਾ ਤੇ ਤੁਹਾਨੂੰ ਪਤਾ ਹੋਣਾ ਸਤਯੁਗ ਵਿੱਚ ਕਲਯੁਗ ਵਰਤਿਆ ਸੀ ਇਹ ਪ੍ਰਮਾਣ ਤਾਂ ਦਿੱਤਾ ਸਤਯੁਗ ਵਿੱਚ ਇੱਕ ਬੇਣ ਰਾਜਾ ਹੋਇਆ ਭਾਈ ਛਤਰਪਤੀ ਰਾਜਾ ਬਹੁਤ ਵੱਡਾ ਰਾਜਾ ਸੀ ਬੇਣ ਸਤਯੁਗ ਦੇ ਵਿੱਚ ਉਹਨੇ ਕੋ ਕਰਮ ਕੀਤਾ ਸ਼ੁਕਰਾਚਾਰੀਆ ਜਿਹੜਾ ਸ਼ੁਕਰਾਚਾਰੀਆ ਸੀ ਨਾ ਦੇਵਤਾ ਗ੍ਰਹਿ ਗੁਰਸਿੰਘ ਪਿਆਰਿਓ ਇਹਦੀ ਇੱਕ ਦੇਵਦਾਸੀ ਸੀ ਬੀਬੀ ਇਹਨੇ ਬੇਣ ਰਾਜੇ ਨੇ ਸਤਯੁਗ ਵਿੱਚ ਉਹਦਾ ਸਤ ਭੰਗ ਕਰ ਦਿੱਤਾ ਤਾਂ ਐਸਾ ਸਰਾਪ ਹੋਇਆ ਤੇ ਰਾਜੇ ਨੂੰ ਭਗਵਾਨ ਨੇ ਕਿ ਤੇਰੀ ਜਿੰਨਾ ਵੀ ਰਾਜ ਹੈ ਉਸ ਰਾਜ ਤੇ 1000 ਸਾਲ ਅੱਗ ਵਰਸਦੀ ਰਹੂਗੀ ਉਜੜ ਜਾਊਗਾ ਇਹ ਬਾਣੀ ਦੀਆਂ ਗੱਲਾਂ ਨੇ ਕਿਤੇ ਸਮਝੋ ਗੁਰਬਾਣੀ ਵਿੱਚ ਕਲਯੁਗ ਨੂੰ ਸਭ ਤੋਂ ਚੰਗਾ ਲਿਖਿਆ ਆਪਾਂ ਤਾਂ ਕਹਿੰਦੇ ਕਲਯੁਗ ਮਾੜਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਤਯੁਗ ਤੇ ਤਾਂ ਦੁਆਪਰ ਭਣੀ ਹੈ ਕਲਯੁਗ ਉੱਤਮੋ ਯੁਗਾ ਮਾਹੇ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਭ ਤੋਂ ਉੱਤਮ ਯੁਗ ਕਲਯੁਗ ਹੈ ਕਿਉਂ ਹੈ ਉੱਤਮ ਭਾਈ ਉਹ ਫਿਰ ਨਿਰਣਾ ਕੀਤਾ ਸਤਯੁਗ ਦੇ ਵਿੱਚ ਇੱਕ ਗਲਤੀ ਕਰਦਾ ਸੀ ਰਾਜਾ ਤਾਂ ਸਾਰੀ ਪਰਜਾ ਉੱਤੇ ਅੱਗ ਵਰਸਦੀ ਸੀ ਸਾਰੀ ਪਰਜਾ ਨੂੰ ਉਹਦਾ ਫਲ ਭੁਗਤਣਾ ਪੈਂਦਾ ਸੀ ਫਿਰ ਆਇਆ ਤ੍ਰੇਤਾ ਤ੍ਰੇਤੇ ਵਿੱਚ ਇੱਕ ਗਲਤੀ ਕਰਦਾ ਸੀ ਤੇ ਗੁਰਮੁਖ ਪਿਆਰਿਓ ਉਹਦੀ ਆਪਣੀ ਨਗਰੀ ਸਾੜ ਦਿੱਤੀ ਜਾਂਦੀ ਸੀ ਉਹਦਾ ਨਗਰ ਸਾੜ ਦਿੱਤਾ ਜਾਂਦਾ ਸੀ ਆ ਬੇਣ ਨੇ ਸਤਯੁਗ ਵਿੱਚ ਗਲਤੀ ਕੀਤੀ ਉਹਦੇ ਰਾਜ ਨੂੰ ਉਜੜਨਾ ਪਿਆ ਛੱਡ ਗਈ ਸਾਰੀ ਪਰਜਾ ਤੇ ਤ੍ਰੇਤੇ ਵਿੱਚ ਰਾਵਣ ਨੇ ਗਲਤੀ ਕੀਤੀ ਉਹਦੀ ਰਾਜਧਾਨੀ ਲੰਕਾ ਫੂਕੀ ਗਈ ਤੁਹਾਡੇ ਸਾਹਮਣੇ ਗਲਤੀ ਤਾਂ ਰਾਵਣ ਇੱਕ ਨੇ ਕੀਤੀ ਸੀ 1,00,000 ਬੂਤ 1,25,000 ਲਾਤੀ ਤਾਂ ਰਾਵਣ ਕਰਦੀ ਆ ਨਾ ਬਾਕੀ ਬਚੇ ਕੋਈ ਨੀ ਸਾਰੀ ਨਗਰੀ ਫਿਰ ਤ੍ਰੇਤਾ ਨਗਰੀ ਪੀੜੀ ਹੈ ਮਹਾਰਾਜ ਦੀ ਬਾਣੀ ਨੇ ਸਭ ਕੁਝ ਲਿਖਿਆ ਤੇ ਦੁਆਪਰ ਐਸਾ ਆਇਆ ਦੁਆਪਰ ਵਿੱਚ ਇੱਕ ਬੰਦਾ ਗਲਤੀ ਕਰੇ ਉਹਦੀ ਕੁਲ ਦਾ ਨਾਸ਼ ਹੋਰ ਨੂੰ ਨੀ ਕਿਸੇ ਨੂੰ ਕੁਛ ਕਹਿਣਾ ਕੁਲ ਉਦੋਂ ਭਾਈ ਜਾਦਵਾਂ ਨੇ ਗਲਤੀ ਕੀਤੀ ਦੁਰਵਾਸਾ ਮਹਾਂਪੁਰਸ਼ਾਂ ਨੂੰ ਮਖੌਲ ਕੀਤਾ ਦੁਰਵਾਸਾ ਸੀ ਕਰਤ ਤੇ ਗੌਰੀ ਜਾਦਵ ਇਹ ਫਲ ਪਾਏ ਤਾਂ ਹੋਰ ਨੀ ਕਿਸੇ ਦਾ ਕੁਛ ਵਿਗੜਿਆ ਜਾਦਵਾਂ ਦੀ ਕੁਲ ਦਾ ਹੀ ਨਾਸ਼ ਹੋਇਆ ਸਤਯੁਗ ਵਿੱਚ ਸਾਰਾ ਰਾਜ ਤ੍ਰੇਤੇ ਵਿੱਚ ਉਹਦੀ ਨਗਰੀ ਰਾਜੇ ਦੀ ਰਾਜਧਾਨੀ ਦੁਆਪਰ ਵਿੱਚ ਉਹਦੀ ਕੁਲ ਹੁਣ ਹੈ ਕਲਯੁਗ ਹੁਣ ਨੀ ਕਿਸੇ ਨੂੰ ਮਿਲਣਾ ਥੋੜਾ ਫਲ ਹੁਣ ਮਹਾਰਾਜ ਕਹਿੰਦੇ ਕਲਯੁਗ ਉੱਤਮ ਇਹਦੇ ਵਿੱਚ ਇੱਕ ਉੱਤਮ ਗਣ ਹੈ ਉਹ ਕਿਹੜਾ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਂ ਜਿਹੜਾ ਕਰੂਗਾ ਉਹੀ ਭਰੂਗਾ ਕੋ ਸਤਨਾਮ ਇਹ ਉੱਤਮ ਗੁਣ ਹੈ ਕਲਯੁਗ ਦੇ ਵਿੱਚ ਇੱਥੇ ਨੀ ਗੁਣ ਨੀ ਨੂੰ ਤੁਹਾਡਾ ਦੋਸ਼ ਲੱਗਣਾ ਇੱਥੇ ਨੀ ਨਾਨਕੇ ਦਾਦਕੇ, ਜਿਹੜਾ ਵੀ ਕਰੂਗਾ ਉਹੀ ਭਰੂਗਾ। ਅੱਗੇ ਕਰਦਾ ਕੋਈ ਸੀ, ਭਰਦਾ ਕੋਈ ਸੀ। ਇਸ ਕਰਕੇ ਉੱਤਮ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਭੱਟ ਕਹਿੰਦੇ, ਤੁਸੀਂ ਕਲਯੁਗ ਦੇ ਵਿੱਚ ਸਤਯੁਗ ਵਰਤਾ ਦਿੱਤਾ। ਉੱਥੇ ਬੇਣ ਰਾਜੇ ਨੇ ਸਤਯੁਗ ਵਿੱਚ ਕਲਯੁਗ ਵਰਤਾਇਆ ਸੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਕਲਯੁਗ ਵਿੱਚ ਸਤਯੁਗ ਵਰਤਾਇਆ? ਭਾਈ ਸਾਰੀਆਂ ਧੀਆਂ ਆਪਣੀਆਂ ਨੇ, ਸਾਰੀਆਂ ਭੈਣਾਂ ਆਪਣੀਆਂ ਨੇ। ਏਕਾ ਨਾਰੀ ਸਦਾ ਜਤੀ ਪਰ ਨਾਰੀ ਤੀ ਭੈਣ ਵਿਖਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਸਿੰਘਾਂ ਨੇ ਵੇਖੋ ਕਿੰਨੀਆਂ ਬਹਾਦਰੀਆਂ ਕਰਕੇ 18,000 ਬੀਬੀਆਂ ਮੁਗਲਾਂ ਤੋਂ ਛਡਾ ਕੇ ਘਰੀ ਪਹੁੰਚਾਈਆਂ। ਗੁਰਸਿੱਖ ਪਿਆਰਿਓ, ਇਹ ਕਲਯੁਗ ਦੇ ਵਿੱਚ ਸਤਯੁਗ ਵਰਤਾਇਆ। हे गुरु अर्जन देव जी, तुसी जनक वर्गा राज विच रहंदे होए जोगी, जिवें ओ राज विच रहंदा होया ज्ञानवान सी। की ज्ञान सी ओनू? ए मेरा चार दिन दा पैर है, मेरा नहीं है राज, एही ज्ञान है। सानू अज्ञानता है, घर भी मेरा, कोठी भी मेरी, जमीन भी, मोटर मेरी लगी भी है, ट्रैक्टर मेरा है, टोयोटा कार मेरी ही है, पुत्री मेरे है। इन्ना ही ज्ञान कर लिए भी बापू भी है कहना हुंदा था, ਬਾਬਾ ਵੀ ਕਹਿੰਦਾ ਤਾ। ਉਹਦੇ ਨਾਲ ਤਾਂ ਅਸੀਂ ਗਏ ਨੀ ਵੀ ਸਾਡੇ ਵਾਲੇ ਨਾਲ ਕਿੱਥੇ ਤੁਰਨ ਗਏ। ਅੱਜ ਕੋਈ ਸਾਫ ਸਾਹਮਣੇ ਵਰਤ ਰਿਹਾ ਆਪਣੇ ਗੱਲ। ਬਾਬਾ ਵੀ ਕਹਿੰਦਾ ਵੀ ਮਰ ਗਿਆ ਮੇਰੇ, ਬਾਪੂ ਵੀ ਰਹਿ ਗਏ ਇੱਥੇ। ਆਪਾਂ ਨੂੰ ਅਜੇ ਵਹਿਮ ਹੈ ਵੀ ਨਾਲ ਤੁਰਨ ਗਏ। ਮਹਾਂਪੁਰਸ਼ ਤੁਰੇ ਜਾਂਦੇ ਸੀ, ਸ਼ਹਿਰ ਵਿੱਚ ਇੱਕ ਰਾਜ ਦਾ ਮਹਿਲ ਆ ਗਿਆ, ਉਹ ਟਹਿਲਦਾ ਸੀ ਬਾਗ ਵਿੱਚ, ਬਹੁਤ ਸੁੰਦਰ ਮਹਿਲ, ਬਾਡੀ ਗਾਰਡ ਖੜੇ ਉਹਦੇ। ਇੱਕ ਮਹਾਂਪੁਰਸ਼ ਆ ਗਏ, ਉਹਨਾਂ ਦਾ ਸੁਭਾਅ ਹੁੰਦਾ ਪਰਉਪਕਾਰ ਨਿਤ ਚਿਤ ਵਤੇ, ਨਾ ਹੀ ਕਿਸੇ ਪੋਚ, ਲਾਲਚ ਨਹੀਂ ਹੁੰਦਾ ਕੋਈ ਉਹਨਾਂ ਵਿੱਚ, ਦੁਆਇਸ਼ ਭਾਵ ਨਹੀਂ ਹੁੰਦੀ। ਉਹ ਸਮਝਦੇ ਨੇ ਕਿਸੇ ਦਾ ਭਲਾ ਹੋ ਜਾਵੇ। ਉਹ ਰਾਜੇ ਨੂੰ ਵੇਖ ਕੇ ਨਾ ਉਹ ਸਿਪਾਹੀਆਂ ਦੇ ਚਲੇ ਗਏ, ਬਾਡੀ ਗਾਰਡ ਦੇ, ਤੇ ਮਹਾਂਪੁਰਸ਼ ਕਹਿੰਦੇ ਗੁਰਮੁਖੋ ਅਸੀਂ ਰਾਤ ਕੱਟਣੀ ਹੈ। ਉਹ ਜਿਹੜਾ ਰਾਜੇ ਦਾ ਮਹਿਲ ਸੀ ਨਾ ਸੁੰਦਰ, ਕਹਿੰਦੇ ਇਸ ਸਰਾਂ ਵਿੱਚ ਸਾਨੂੰ ਇੱਕ ਕਮਰਾ ਦੇ ਦਿਓ, ਅਸੀਂ ਕੱਲ ਨੂੰ ਚਲੇ ਜਾਏਂਗੇ। ਉਹ ਸਿਪਾਹੀ ਕਹਿੰਦੇ ਬਾਬੇ ਆ, ਇਹ ਤੈਨੂੰ ਸਰਾਂ ਦਿਖਦੀ ਹੈ? ਤਾਂ ਰਾਜੇ ਦਾ ਮਹਿਲ ਹੈ, ਇਹ ਤਾਂ ਬਾਦਸ਼ਾਹ ਦਾ ਮਹਿਲ ਹੈ, ਗਾਹਾਂ ਜਾ ਸਰਾਂ ਹੈ। ਉਹ ਮਹਾਂਪੁਰਸ਼ ਫੇਰ ਕਹਿੰਦੇ ਨਹੀਂ ਗੁਰਮੁਖੋ, ਇਹ ਤਾਂ ਸਰਾਂ ਹੈ, ਮੈਨੂੰ ਥੋੜਾ ਜਿਹਾ ਕਮਰਾ ਦੇ ਦਿਓ, ਸਰਦੀ ਦੀ ਮੌਸਮ ਹੈ, ਮੈਂ ਕੱਲ ਨੂੰ ਚਲੇ ਜਾਊਂ। ਫਿਰ ਤੁਹਾਨੂੰ ਪੁਲਿਸ ਵਾਲਿਆਂ ਦਾ ਪਤਾ ਹੀ ਹੁੰਦਾ ਕੀ ਕਹਿੰਦੇ, ਉਹ ਇਹੀ ਬਚਨ ਹੁੰਦਾ ਵੀ ਤੂੰ ਜਾਣਾ ਕਿ ਤੈਨੂੰ ਤੋਰੀਏ, ਫਿਰ ਇਹੀ ਕੰਮ ਹੁੰਦਾ ਸਾਡੇ ਕੋਲ। ਉਹ ਕੌੜੇ ਜਿਹੇ ਹੋ ਕੇ ਬੋਲੇ, ਉਹ ਮਹਾਂਪੁਰਸ਼ ਕਹਿੰਦੇ ਭਾਈ ਤੋਰ ਨਾਲ ਤਾਂ ਵਾਹਿਗੁਰੂ ਹੈ, ਤੁਸੀਂ ਵੀ ਤੁਰ ਜਾਣਾ, ਮੈਂ ਵੀ ਤੁਰ ਜਾਣਾ। ਹਾਂ ਤੁਸੀਂ ਕਾਹਨੂੰ ਖੇਚਲ ਕਰਦੇ ਹੋ, ਸਾਰਾ ਸੰਸਾਰ ਤੁਰਨ ਨੂੰ ਹੀ ਆਇਆ, ਮੈਂ ਤਾਂ ਰਾਤ ਕੱਢਣੀ ਹੈ ਇਸ ਰਾਮ ਵਿੱਚ। ਉਹਨਾਂ ਨੇ ਧੱਕੇ ਮਾਰੇ, ਫਿਰ ਤੁਹਾਨੂੰ ਪਤਾ ਹੀ ਹੈ ਤੀਆ ਹਾਲ ਕੀ ਹੁੰਦਾ। ਉਹ ਧੱਕੇ ਟੁੱਕੇ ਮਾਰਦਿਆਂ ਨੂੰ ਦੇਖ ਕੇ ਰਾਜਾ ਨੱਟ ਕੇ ਆਇਆ, ਉਹ ਮਹਾਂਪੁਰਸ਼ਾਂ ਨੂੰ ਕਿਉਂ ਨਿਰਾਦਰ ਕਰਦੇ ਹੋ ਰੱਬ ਦੇ ਪਿਆਰੇ? ਉਹ ਸਿਪਾਹੀ ਕਹਿੰਦੇ ਰੱਬ ਦੇ ਪਿਆਰੇ ਨੀ, ਤੇਰੇ ਮਹਿਲ ਨੂੰ ਸਰਾਂ ਕਹਿੰਦਾ। ਅਸੀਂ 8 ਵਾਰ ਕਹਿ ਲਿਆ ਵੀ ਰਾਜੇ ਦਾ ਮਹਿਲ ਹੈ, ਮਹਿਲ ਹੈ, ਇਹ ਫਿਰ ਸਰਾਂ ਕਹੀ ਜਾਂਦਾ। ਉਹ ਰਾਜਾ ਕਹਿੰਦਾ ਮਹਾਂਪੁਰਸ਼ੋ ਸਿਪਾਹੀ ਠੀਕ ਕਹਿੰਦੇ, ਆਹ ਫੜੋ 1 ਰੁਪਈਆ ਚਾਂਦੀ ਦਾ, ਬਾਅਦ ਨਾਲੇ ਲੰਗਰ ਛਕ ਲਿਓ, ਨਾਲੇ ਰਿਹਾਇਸ਼ ਕਰ ਲਿਓ, ਉਦੋਂ 1 ਰੁਪਈਏ। ਉਹ ਬੀਬੀ ਓਏ ਨਿਆਣਾ, ਮੈਂ ਤਾਂ ਨਹੀਂ ਸਾਂਭਣਾ, ਮੈਂ ਤੁਹਾਨੂੰ ਭੁਲੇਖਾ ਤਾਂ ਨਹੀਂ ਵੀ ਸੰਤ ਹਰਦੇਵ ਸਿੰਘ ਨਾਲੇ ਕਥਾ ਕਰੂ, ਨਾਲੇ ਨਿਆਣੇ ਸਾਂਭ ਖੋਲਾਊ, ਨਾਲੇ ਕਿਰਪਾ ਕਰੋ ਨੀ ਸਾਂਭ ਲਿਓ, ਕਿਰਪਾ ਕਰੋ ਮੇਰੇ ਤੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਵਈਆਂ ਦੀ ਕਥਾ ਹੈ, ਕੋਈ ਅਹਿਮੀਅਤ ਘੁਮਾਂਜ ਚਿਮਟੇ ਖੜਕਣ ਵਾਲੀ ਗੱਲ ਨਹੀਂ ਹੈਗੀ ਵੀ ਉਹੀ ਲੰਘ ਜਾਓ, ਗਾਹਾਂ ਖੜਦੋਂ ਪਈ ਜਾਵੇ, ਢੋਲਕੀ ਵੱਜੀ ਜਾਵੇ। ਕਿਰਪਾ ਕਰਿਓ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਰਾਜਾ ਕਹਿੰਦਾ ਫੜੋ ਜੀ ਰੁਪਈਆ, ਤੇ ਆਹ ਤੁਸੀਂ ਨਾਲੇ ਰੁਪਈਏ ਦੀ ਉਦੋਂ ਬਹੁਤ ਕੀਮਤ ਹੁੰਦੀ ਸੀ। ਉਹ ਰਾਜਾ ਕਹਿੰਦਾ ਵੀ ਰੁਪਈਆ ਦੇਖ ਕੇ ਸਾਧ ਨੇ ਖੁਸ਼ ਹੋ ਜਾਣਾ, ਹੋਰ ਤਾਂ ਪੈਸਾ ਦਿੰਦੇ। ਮਹਾਂਪੁਰਸ਼ ਕਹਿੰਦੇ ਰਾਜਾ ਮੈਨੂੰ ਆਪਣੇ ਇਸ ਸਰਾਂ ਵਿੱਚ ਜਗ੍ਹਾ ਦੇਵੇ, ਅਸੀਂ ਮਾਇਆ ਨਹੀਂ ਲੈਂਦੇ। ਉਹ ਰਾਜਾ ਕਹਿੰਦਾ ਤਾਂ ਸਿਪਾਹੀ ਅਸਲੇ ਠੀਕ ਹੈ, ਤੇ ਰਾਜਾ ਕਹਿੰਦਾ ਮਹਾਂਪੁਰਸ਼ੋ ਸਰਾਂ ਨਹੀਂ ਹੈ ਤਾਂ ਮੇਰਾ ਮਹਿਲ ਹੈ, ਸਰਾਵਾਂ ਗਾਹਾਂ ਨੇ। ਮਹਾਂਪੁਰਸ਼ ਕਹਿੰਦੇ ਇੱਥੇ ਤੇਰਾ ਮਹਿਲ ਹੈ? ਕਹਿੰਦੇ ਮੈਂ 40 ਸਾਲ ਪਹਿਲਾਂ ਆਇਆ ਤਾਂ ਇੱਥੇ ਇੱਕ ਦਿਨ, ਇੱਥੇ ਇੱਕ ਹੋਰੇ ਫਿਰਦਾ ਤਾਂ ਉਹ ਕਹਿੰਦੇ ਤਾਂ ਮੇਰਾ ਮਹਿਲ ਹੈ। ਉਹ ਰਾਜਾ ਕਹਿੰਦਾ ਹਾਂਜੀ ਮੇਰਾ ਬਾਬਾ ਤਾਂ। ਅੱਛਾ, ਕਹਿੰਦੇ ਤੇਰਾ ਬਾਬਾ ਤਾਂ ਉਹਦਾ ਤਾਂ? ਕਹਿੰਦਾ ਜੀ ਹਾਂ, ਮੈਂ 10 ਸਾਲ ਹੋਏ ਵੀ ਆਇਆ ਤਾਂ ਇੱਕ ਹੋਰੇ ਫਿਰਦਾ ਤਾਂ। ਉਹ ਕਹਿੰਦਾ ਜੀ ਮੇਰਾ ਬਾਪੂ ਤਾਂ। ਕਹਿੰਦੇ ਮੂਰਖਾ ਫਿਰ ਅਜੇ ਵੀ ਨਹੀਂ ਸਮਝਿਆ, ਬਾਬਾ ਵੀ ਕਹਿ ਤਾਂ ਮੇਰਾ ਬਾਪੂ ਵੀ, ਤੂੰ ਫੇਰ ਕਹਿਣ ਤੇ ਨਹੀਂ ਹਟਿਆ, ਅੱਜ ਖੇਰਾ ਕੋਈ ਸਤਨਾਮ, ਉਹ ਦੋਏ ਚਲੇ ਗਏ ਇੱਥੇ ਖੜੇ, ਹੁਣ ਤੂੰ ਪੰਡ ਬੰਨ ਕੇ ਲਜਾਈ। ਮਹਾਰਾਜ ਨੇ ਬਾਣੀ ਵਿੱਚ ਕਿਹਾ ਉਪਜਿਆ ਨਿਪਜਿਆ ਨਿਪਜ ਸਮਾਈ, ਨੈਨੇ ਦੇਖਤੇ ਉਹ ਜਗ ਜਾਈ। ਸਾਡੀਆਂ ਅੱਖਾਂ ਦੇ ਸਾਹਮਣੇ 3 ਕਿਰਿਆ ਹੋ ਰਹੀਆਂ ਨੇ, ਉਪਜੈ ਬੱਚਾ ਪੈਦਾ ਹੋਣਾ, ਨਿਪਜੈ ਨਿਰਮਾਣ ਡਿਵੈਲਪਮੈਂਟ ਹੋਣੀ, ਬੱਚਾ ਵੱਡਾ ਹੋਣਾ, ਸਮਾਈ ਖਤਮ ਹੋਣਾ। ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਨਾ ਕੰਮ, बच्चे पैदा होंदे ने वड्डे अखां दे सामने होए ते फ्यूनरल तक आपां कईआं नूं कंधियां पर चक के ले गए हैं। कोई भुली हुई गल तां नहीं? ये तिने गल्लां अखां दे सामने हो रही ने ना, पैदा होना, वड्डा होना, खत्म होना। उपजे निपजे निज समाई नैने देखत, तेरिया अखां दे सामने एहो जग जाई। जांदा तुरिया पर हुण गां फिर सोहना चित्र खड़काया अपने, पर मैं भी थोड़े बिचे तेरे सामने किन्ने तुर गए, मेरा घर कहण वाले, मेरी जमीन कहण वाले, तू आप मड़िया च उन्हां नूं छड्ड के आए है। हुण देखो बचन जरा केड़े होके सुनियो। महाराज कहिंदे लाज ना मरो, कहो घर मेरा। तू फेर कही जाना घर मेरा, ते नौ ता शर्म नाल मरना ही चंगा है। अज के अकुल सतनाम, तेनू शर्म नहीं आउंदी? तेरे सामने मेरा कहण वाले किन्ने छड गए, तू फेर कहण तो नहीं हटिया घर मेरा। लाज ना मरो, कहो घर मेरा, अंत की बार नहीं किछ तेरा। ओ राजा जनक ज्ञानवान, सतयुग बरतांता के इस कलयुग दे सारे विषय विकार मोह माया ममता जाल। गुरु नानक पातशाह ने जिवें राज कर दिया ज्ञानवान, इस तरह सिख नूं बख्शिया सी जीवन। गुरसिख प्यारियो, ये गल्लां राजे खातर नहीं, ये गुरु अर्जन खातर नहीं, ये अपने खातर है। सब कुछ होंदे सिख निर्लेप रवे। जिवें पातशाह हरगोबिंद साहब गुजरात गए, जदों किले चो निकले ने बंदी छोड़, उथे क्यों गए सी? उथे मुसलमान फकीर सिख शाह दौला खुदा नाल मिली हुई रूह, ओ मियां मीर दा साथी सी, जानदा सी गुरु घर नूं, डीकदा सी हरगोबिंद साहब मैनूं दर्शन दो, तुहाडे दर्शनां तों बिना मेरी मुक्ति कल्याण नहीं होना। महाराज उहदे प्रेम दे वधे होए किथे गुजरात गए गुरसिख प्यारिओ, छेवें पातशाह मीरी पीरी दे मालक। जदों गए बाहर आसन डेरा ला लिया, नाल सिंह गुरमुख प्यारे विधि चंद घोड़े शस्त्र पहने हुए महाराज दे, ते किसे ने जाके मेरे वर्गे चमचे ने ना तुहानू दस्सिए जी चमचे खराब कर दे उन्हें, बचिया करो इन्हां ते। ते गुरमुख प्यारे को चमचा जाके कहना, ओ शाह दौलिया जीनू तू डीक दे भी तेरे मुक्ति दऊगा, वो तो घोड़िया ते चढ़िया है, तलवारा पाईया, हीरे मोतियां दी माला नाल फौजा रखिया हुई, मायाधारी है, तेनू की डरूगा। लो इनी गल सुन के शाह दौले दे शंका पैदा हो गई, कहदा जेड़ा एडा माया धारी है मैनू की तारूगा। शरदल टुट गई। गुरसिख प्यारे सतगुर हरगोबिंद साहब कहने, आपने नहीं जे उन्हें तोड़ती शरदा, आपने नहीं तोड़नी, आपने तो जाने। चले गए महाराज आप। उन्हें फिर सवाल किते, माया बिच रह के तुसी किमें मुक्ति दोगे किसे नूं? तुसी इस्त्री व्याह कर ली, मुसलमान सरल, तुहानूं पता है इन्हों का जेड़ा फकीर होवे वो शादी शुदा नहीं होना चाहिए, जे शादी करा ले वो फकीर नहीं। इन्हों की शरह का हुक्म है गुरसिख प्यारे, जिन्हें विह करा लिया फकीर नहीं है, ते तुसी विह कराया है, थोड़े पुत पोते ने, तुसी तो औलाद धारण कर ली माया, उथे फिर जवाब दते ने, ते तुसी हिंदू धर्म विचो मुसलमाना नु की तारोंगे? इनी शंका पै गई शाह दौले नु। उथे महाराज ने वचन किते, ओ शाह दौले माया गुजरान गए, ये गुजारा करन दा साधन है, ये किसे दी नहीं है, ना पिछड़िया दी बनी ना अपनी बननी है। बापू दे नौ भी इंतकाल ता मोटर उथी रह गई, अज के अकुल सतनाम, बापू गया पीले उथी रह गए, बापू दे नाम भी मसीद कार थी खड़ी हो रह गई। ताई तो पिछड़े कवैये गाउंदे हुंदे सी, बग्गी बिच तो वेले दे खड़ी रहनी, तेनू चक लेना कंधे पर, बग्गी तो तेरा उठी रह जानी है खड़ी, घोड़े जुड़े जड़ाई। गुरसिख प्यारे माया गुजरान है, इनू तो बस गुजारा समझो, गुजारा माया गुजरान है, औरत ईमान है। जब शादी निशानी, भाई गुरदास जी ने व्याह शादी नु अर्ध शरीरी मोख द्वारी, मुक्ति दा द्वारा, गृहस्थी दा जीवन, सगल धर्म में गृहस्थ प्रदान है। ते गुरसिख प्यारे माया गुजरान है, औरत ईमान है, और पुत्र निशान है। एदा होर कोई मतलब नहीं, जग विच निशानी रह जांदी है, पुत्र निशान है। ओ शाह दौलिया तू किथे घूमदा फिरदे? अल्लाह दा प्यारा ना हिंदू ना मुसलमान है, ऐसा वचन किया जेड़ा रब दा ही बन गया। उत्थे हिंदू मुसलमान केड़ा रह गया? अज के अकुल सतनाम, खुदा दा प्यारा ना हिंदू ना मुसलमान है। ऐसा राज जनक ने ज्ञान प्रकाशवान, छड़नी नहीं माया, ਪਰ ਇਹਦਾ ਗਿਆਨ ਹੋਵੇ। ਕਾਰ ਤਾਂ ਹੀ ਸੁੱਖ ਦਊਗੀ ਜੇ ਉਹਦਾ ਗਿਆਨ ਹੈ ਤੁਹਾਨੂੰ। ਜੇ ਗਿਆਨ ਤੋਂ ਬਿਨਾਂ ਕਾਰ ਨੂੰ ਚਲਾਓਗੇ, ਬਾ ਆਪਣੇ ਵੀ ਹੱਡ ਗੋਡੇ ਹੈ ਨੀ, ਹਸਪਤਾਲ ਨੇੜੇ ਹੀ ਹੈ, ਅੱਜ ਕਿਹਾ ਕੋਈ ਸਤਨਾਮ, ਫਿਰ ਕਾਰ ਵੀ ਕਿਤੇ ਗੈਰ ਚ ਖੜੀ ਹੋਊਗੀ, ਫਿਰ ਇੰਸ਼ੋਰੈਂਸ ਆਏ ਨੂੰ ਟੋਲਦੇ ਫਿਰੋਂਗੇ। ਇਹ ਗੱਡੀ ਕਾਰ ਸਰੀਰ ਰੂਪੀ ਜੀਵਨ, ਇਹ ਗਿਆਨ ਤੋਂ ਬਿਨਾਂ ਕਿਵੇਂ ਚੱਲ ਪਊਗਾ? ਅਗਿਆਨਤਾ ਵਸੀ ਅਸੀਂ ਦੁੱਖ ਰੂਪ ਹੈ। ਵਾਹਿਗੁਰੂ ਆਪਣੇ ਪੁੱਤਾਂ ਨੂੰ ਕਦੇ ਦੁਖੀ ਤੁਹਾਡੇ ਵਿੱਚੋਂ ਕੋਈ ਕਰਨਾ ਨਹੀਂ ਚਾਹੁੰਦਾ। ਹੈ ਤੁਹਾਡੇ ਤੋਂ ਕੋਈ ਬਾਪ ਜਿਹੜਾ ਕਵੇ ਮੇਰੇ ਪੁੱਤ ਧੀ ਦੁਖੀ ਹੋਣ? ਇਹ ਸੰਸਾਰ ਵਾਹਿਗੁਰੂ ਦੇ ਪੁੱਤਰ ਧੀ ਨੇ, ਉਹ ਦੁਖੀ ਕਰਨਾ ਚਾਹੁੰਦਾ ਸਾਨੂੰ? ਨਹੀਂ ਨਹੀਂ, ਸੰਜੇ ਪੁੱਤੇ ਕੈਪਸੂਲ ਖਾਂਦਾ ਤੇ ਬਾਪੂ ਕੀ ਕਰੂਗਾ? ਕੋਈ ਸਤਨਾਮ, ਪੁੱਤੇ ਝੱਥੇ ਲਾਉਂਦਾ ਚਲੀਆਂ ਦੇ ਉੱਤੇ, ਦੇਖੋ ਪੰਜਾਬ ਤੇ ਜਾ ਕੇ ਕਿਆ ਹਾਲ ਹੈ। ਸਵੇਰੇ ਹੀ ਤੁਹਾਡੇ ਜਲੰਧਰ ਹੁਸ਼ਿਆਰਪੁਰ ਤਾਂ ਸੁੱਖਾ ਬਹੁਤ ਹੁੰਦਾ, ਸਾਡੇ ਕੰਨੀ ਤਾਂ ਪਟਿਆਲੇ ਹੁੰਦਾ ਨੀ ਸੁੱਖ ਨਾਲ। ਉਦੋਂ ਤਾਂ ਵੀ ਸੜਕਾਂ ਤੇ ਖੜਾ ਕੇਪਿਆਂ ਤੇ, ਥੋੜੇ ਕਪੂਰਥਲੇ ਚਲੇ ਜਾਓ ਬਥੇਰਾ ਖੜਾ, ਗੁਰਦਾਸਪੁਰ ਬਥੇਰਾ ਖੜਾ, ਉਧਰ ਦਾ ਇਲਾਕਾ ਹੈ ਤੁਹਾਡਾ ਸਾਰਿਆਂ ਦਾ, ਬੜਾ ਸੁੱਖਾ ਉੱਥੇ ਆਮੇ ਖੜਾ। ਦੇਖੇ ਉੱਥੇ ਸਵੇਰੀਆਂ ਜਾਈਦੇ ਦੁਆਨ ਲਾਉਣ, ਬਸ ਜਿੱਥੇ ਚਾਰ ਬੂਟੇ ਖੜੇ ਆ ਸੁੱਖੇ ਦੇ, ਉੱਥੇ ਤਿੰਨ ਸਿੱਖਾਂ ਦੇ ਮੁੰਡੇ ਖੜੇ ਆ, ਉੱਥੇ ਚੱਸਾ ਲਾਉਣੇ ਸੁੱਖੇ ਦੇ ਪੱਤੇ। ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਆ ਕੀ ਕਰਦੇ ਹੋ? ਕਹਿੰਦੇ ਬਾਬਾ ਜੀ ਨਾਂਗਾ ਨੂੰ ਤਾਂ ਪਤਾ ਹੀ ਨਹੀਂ ਲੱਗਿਆ, ਉਹ ਕੂੰਡਾ ਸੋਟਾ ਚੱਕੀ ਫਿਰਦੇ ਤੇ ਤਾਂ ਕਹਿੰਦੇ ਹੱਥ ਪਰੇ ਸਰ ਜਾਂਦਾ ਹੈ, ਅੱਜ ਕਿਹਾ ਕੋਈ ਸਤਨਾਮ, ਕਹਿੰਦੇ ਐਵੇਂ ਕੂੰਡਾ ਸੋਟਾ ਚੱਕੀ ਫਿਰਦੇ ਤੇ ਕਹਿੰਦਾ ਹੱਥ ਪਰੇ ਰਗੜ ਹੋ ਜਾਂਦਾ। ਮੈਂ ਕਿਹਾ ਕਿੱਧਰ ਨੂੰ, ਫਿਰ ਕੀ ਕਰੂੰ ਬਾਪੂ ਜਿਹਦੀਆਂ ਇਹ ਕਰਤੂਤਾਂ ਨੇ, ਸਾਡੇ ਕਰਮ ਖਰਾਬ ਹੋ ਗਏ, ਤਾਂ ਗੁਰੂ ਹਰ ਅਕਾਲ ਪੁਰਖ ਬਾਪੂ ਦੁਖੀ ਕਰ ਰਿਹਾ ਸਾਨੂੰ। ਨਹੀਂ, ਕੋਈ ਬਾਪ ਆਪਣੇ ਪੁੱਤ ਧੀ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ। ਇਹ ਮਾਇਆ ਗੁਜਰਾਨ, ਇਹਨੂੰ ਤਿਆਗ ਕੈਸਾ ਜਨਕ ਰਾਜ, ਕਿੰਨੀ ਬਭੂਤੀ, ਸਿਵਨੇ ਚਾਹੁੰਦੀ ਹੀਰੇ ਜਵਾਹਰਾਤ, ਗੁਰੂ ਰਾਮਦਾਸ ਦੇ ਚਰਨਾਂ ਵਿੱਚ, ਗੁਰੂ ਨਾਨਕ ਦੇ ਚਰਨਾਂ ਵਿੱਚ, ਗੁਰੂ ਅਰਜਨ ਦੇਵ ਜੀ, ਤੁਸੀਂ ਜਨਕ ਵਰਗਾ ਗਿਆਨ, ਜਨਕ ਨਾਮ ਗਿਆਨ ਦਾ ਤੁਸੀਂ ਉਹ ਰਾਜ ਵਰਤਾ ਤਾ ਕਲਯੁਗ ਦੇ ਵਿੱਚ ਜੋ ਸਤਯੁਗ ਵਿੱਚ ਵੀ ਨਹੀਂ ਹੋਇਆ। ਸਤਯੁਗ ਵਿੱਚ ਵੀ ਪਾਪ ਹੋਏ, ਪਰ ਤੁਹਾਡੇ ਦਰ ਇਸ ਤੋਂ ਨਿਰਲੇਪ ਹਨ, ਤੁਹਾਡੇ ਦਰ ਰਾਗ ਦੁਆਸ ਕਾਮ ਕ੍ਰੋਧ ਵਿਸ਼ੇ ਵਿਕਾਰਾਂ ਤੋਂ। ਉਹ ਸਤਯੁਗ ਆ ਲੀਣਾ, ਤੁਸੀਂ ਲੀਨ ਕਰਤਾ, ਮਿਲਾ ਦਿੱਤਾ ਸਤਯੁਗ ਦੇ ਗੁਣਾਂ ਨੂੰ। ਤੇ ਗੁਰਮੁਖ ਪਿਆਰੇ, ਉਹ ਤਿੰਨੇ ਗੁਣ ਸਾਡੇ ਵਿੱਚ ਨੇ, ਤਿੰਨੇ ਯੁਗ ਬੀਜਾਂ ਨੇ। ਜਦੋਂ ਇੱਕ ਸੱਤ ਦੇ ਵਿੱਚ ਤੂੰ ਜੀਵ ਰਿਹਾ, ਸੱਚ ਦਾ ਜੀਵਨ ਸਤਯੁਗ ਹੈ। ਜਦੋਂ ਗੁਰਮੁਖ ਪਿਆਰੇ, ਦੋ ਗੁਣ, ਰਜੋ ਗੁਣ ਤੇ ਤਮੋ ਗੁਣ, ਇਹ ਤੋਂ ਬਚੇ ਹੋ। ਰਜੋ ਗੁਣ ਹੁੰਦਾ ਇਕੱਠਾ ਕਰ ਲੈਣਾ, ਤਮੋ ਗੁਣ ਹੁੰਦਾ ਦੂਸਰੇ ਦਾ ਨੁਕਸਾਨ ਕਰਨਾ, ਤਮੋ ਗੁਣ ਨਾਸ਼ ਦਾ ਨਾਂ ਹੈ। ਇਹੀ ਗੁਣ ਜ਼ਿਆਦਾ ਅੱਜ ਕੱਲ੍ਹ ਵਾਪਰ ਰਹੇ ਨੇ। ਬਾ ਮੇਰਾ ਇਕੱਠਾ ਹੋਵੇ, ਗੁਆਂਢੀ ਨੂੰ ਰੋਟੀ ਨਾ ਮਿਲੇ, ਭਾਈ ਚਾਹੇ ਭੁੱਖਾ ਮਰ ਜਾਵੇ, ਮੈਂ ਠੀਕ ਹੋਵਾਂ, ਉਹ ਫਿਰ ਦੁਆਪਰ ਹੈ। ਇਹੀ ਗੱਲ ਹੋਈ ਸੀ ਉੱਥੇ, ਲੰਮਾ ਨਾ ਜਾਈਏ, ਕ੍ਰਿਸ਼ਨ ਵਿੱਚ ਦੋਹੇ ਗੁਣ ਵਰਤੇ ਦੁਆਪਰ ਵਿੱਚ। ਕ੍ਰਿਸ਼ਨ ਨੇ ਬਥੇਰਾ ਲੱਗਿਆ ਦੁਰਯੋਧਨ ਨੂੰ, ਉਹ ਤੇਰੇ ਭਾਈ ਨੇ, ਪੰਜ ਪਿੰਡ ਦੇ ਗੁਜ਼ਾਰਾ ਕਰ ਲੈਣਗੇ, ਮਿੰਨਤਾਂ ਕੀਤੀਆਂ ਦੁਰਯੋਧਨ ਦੀਆਂ। ਪਰ ਉਹਦੇ ਵਿੱਚ ਦੋਹੇ ਗੁਣ ਸੀ, ਤਮੋ ਤੇ ਰਜੋ। ਮੈਂ ਆਪਣੇ ਰਾਜ ਵਿੱਚੋਂ ਕਿਸੇ ਨੂੰ ਕੀ ਦਵਾਂ? ਕ੍ਰਿਸ਼ਨ ਕਹਿੰਦਾ ਪੰਜ ਪਿੰਡ ਦੇ ਦੇ, ਤੇ ਦੁਰਯੋਧਨ ਕਹਿੰਦਾ ਮੈਂ ਸੂਈ ਦੇ ਨੱਕੇ ਜਿੰਨੀ ਵੀ ਜ਼ਮੀਨ ਨਹੀਂ ਦਿੰਦਾ। ਦੇਖ ਲਓ, ਇਹ ਫਿਰ ਤਮੋ ਗੁਣ ਰਜੋ ਗੁਣ ਮੇਰੇ ਹੀ ਬਣੇ ਸਭ ਕੁਝ, ਇਹਨਾਂ ਨੂੰ ਮੈਂ ਨਾਸ਼ ਕਰਾਂ ਤਮੋ ਗੁਣ, ਉਦੋਂ ਦੁਆਪਰ ਵਿਰਤ ਗਿਆ। ਜਦੋਂ ਤਿੰਨੇ ਗੁਣ ਆ ਗਏ, ਰਜੋ ਤਮੋ ਸਤੋ, ਉਹ ਭਾਈ ਫਿਰ ਤ੍ਰੇਤਾ ਆ ਗਿਆ। ਬਣਾਓ ਵੀ, ਕਿਸੇ ਦੇ ਦੁੱਖ ਦਿੱਤਾ ਉਹਦਾ ਟਾਕਰਾ ਵੀ ਕਰੋ, ਕਿਸੇ ਦਾ ਭਲਾ ਵੀ ਕਰੋ। ਤੇ ਜਦੋਂ ਤਿੰਨੇ ਗੁਣ ਸਾਡੇ ਵਿੱਚੋਂ ਨਿਕਲ ਜਾਣ, ਇੱਕ ਮੈਂ ਰਹਿ ਜਾਵੇ ਬਸ, ਮੈਂ ਫਿਰ ਕਲਯੁਗੇ ਕਲਯੁਗੇ ਅੱਜ ਕਿਹਾ ਕੋ ਸਤਨਾਮ। ਹੁਣ ਤੁਸੀਂ ਗੁੱਸਾ ਨਾ ਕਰਿਓ ਕਿ ਅਸੀਂ ਕੁਝ ਬਣਾ ਰਹੇ ਹਾਂ ਕਲਯੁਗ ਵਿੱਚ ਆਪਣਾ। ਸਿਆਣੇ ਬੈਠੇ ਹੋ ਤਾਂ ਵਚਨ ਕਰਨਾ ਪੈਂਦਾ। ਤੁਹਾਨੂੰ ਦੇਖਦਾ ਹੈ ਵੀ ਪੌੜ ਬਣਾ ਲਏ, ਤੁਹਾਨੂੰ ਦੇਖਦਾ ਹੈ ਵੀ ਜਲੰਧਰ ਕੋਠੀਆਂ ਬਣਾ ਲਈਆਂ, ਤੁਹਾਨੂੰ ਦੇਖਦਾ ਹੈ ਜ਼ਮੀਨਾਂ ਵੀ ਖਰੀਦ ਲਈਆਂ, ਤੁਹਾਨੂੰ ਦੇਖਦਾ ਕੱਪੜੇ ਸੂਟ ਸਾਟ ਵੀ ਸੋਹਣੇ ਪਾ ਲਏ, ਡਿਗਰੀਆਂ ਵੀ ਨਿਆਣਿਆਂ ਨੂੰ ਕਰਾਤੀਆਂ। ਦੇਖਦਾ ਤੁਹਾਨੂੰ ਬਣਾ ਰਹੇ ਹੋ, ਤੁਸੀਂ ਬਣੇ। ਤੁਹਾਡਾ ਮੇਰੀ ਤਾਂ ਅਰਦਾਸ ਹੈ, ਜਿੰਨਾ ਤੁਹਾਡਾ ਬਣੂ ਉਨਾ ਹੀ ਸਾਡਾ ਬਣਨਾ ਹੈ। ਅੱਜ ਕਿਹਾ ਕੋ ਸਤਨਾਮ, ਜੇ ਤੁਹਾਡੇ ਕੋਲ ਨਹੀਂ ਕੱਖ ਹੋਊ, ਇੱਥੇ ਪੌੜ ਕਿਹੜਾ ਦਊਗਾ ਮੈਨੂੰ? ਤੁਹਾਨੂੰ ਹੋਰ ਮਹਾਰਾਜ ਬਖਸ਼ਣ। ਪਰ ਹੁਣ ਗੁੱਸਾ ਨਾ ਕਰਿਓ ਮੇਰੇ ਪਿਆਰੇ, ਉਹ ਬਜ਼ੁਰਗ ਵੀਰ ਬੈਠੇ ਮਾਵਾਂ, ਜੇ ਕਿਤੇ ਤੁਸੀਂ ਇਹ ਸੋਚ ਲਓ ਕਿ ਗਵਾਇਆ ਕੀ ਹੈ, ਫਿਰ ਬਣਾਇਆ ਹੋਇਆ ਪਾਸਕ ਵੀ ਨਹੀਂ ਨਿਕਲ। ਫਿਰ ਜੋ ਕੁਝ ਤੁਸੀਂ ਬਣਾਇਆ ਨਾ, ਇਹ ਤਖੜੀ ਵਿੱਚ ਪਾਸਕ ਵੀ ਨਹੀਂ ਪੈਣਾ। ਸਾਰੇ ਇੰਗਲੈਂਡ ਦੇ ਪੌੜ ਇਕੱਠੇ ਕਰਕੇ ਤੁਸੀਂ ਇੱਕ ਸਾਹ ਬਣਾ ਸਕਦੇ ਹੋ, ਮਨੁੱਖ ਦਾ ਇੱਕ ਸਵਾਸ ਪੈਦਾ ਕਰ ਸਕਦੇ ਹੋ। ਇਹ 24,000 ਜਾਂਦਾ ਰੋਜ਼ ਦਾ, ਪਾ ਲਓ ਮੁੱਲ। ਦਿਵ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇੱਥੇ ਕੀ ਖੱਟਿਆ ਆਪਾਂ ਨੇ ਗੁਰਸਿੱਖ ਪਿਆਰੇ? ਦੂਈ ਗੱਲ ਹੋਰ ਸਿੱਧੀ ਸੁਣ ਲਓ, ਮੈਂ ਵੀ ਗ੍ਰਿਸਤੀ ਹੈ। ਤੁਸੀਂ ਡਾਲਰ ਕਮਾ ਲਏ, ਪੌਂਡ ਕਮਾ ਲਏ, ਕੋਠੀਆਂ ਕਮਾ ਲਈਆਂ, ਬਹੁਤ ਕੁਝ ਕਮਾ ਲਿਆ, ਫਾਰਮ ਬਣਾ ਲਏ, ਫੈਕਟਰੀਆਂ ਬਣਾ ਲਏ, ਦੋ ਚੀਜ਼ਾਂ ਉਹ ਗਵਾ ਲਈਆਂ ਜਿਹੜੀਆਂ ਕਿਸੇ ਕੀਮਤ ਮਿਲਣੀ ਹੀ ਨਹੀਂ। ਇੱਕ ਧਰਮ ਕਰਮ ਗਵਾ ਲਿਆ, ਇੱਕ ਆਪਣੀ ਔਲਾਦ ਗਵਾ ਲਈ। ਅੱਜ ਕਹੇ ਆਖੋ ਸਾਧਾ, ਜਿਹਦੇ ਬੱਚੇ ਹੀ ਉਹਦੇ ਬੱਚੇ ਨਾ ਰਹੇ, ਉਹਦਾ ਜੱਗ ਵਿੱਚ ਰਹਿ ਕੀ ਗਿਆ? ਗੁਰਸਿੱਖ ਪਿਆਰੇ, ਅਸੀਂ ਜੋ ਕੁਝ ਗਵਾਏ ਉਹਨੂੰ ਨਹੀਂ ਸੋਚਦੇ। ਬਸ ਆਪਾਂ ਨੂੰ ਹੁਣ ਕੱਲ੍ਹ ਦਾ ਫਿਕਰ ਹੈ ਨਾ, ਕੱਲ੍ਹ ਨੂੰ ਕੀ ਕੁਝ ਕਰਨਾ। ਲਓ ਤੁਸੀਂ ਸਿਆਣੇ ਬੈਠੇ ਹੋ, ਕੋਈ 70 ਸਾਲ ਦਾ, ਕੋਈ ਮੇਰੇ ਨਾਲ ਦਾ 60 ਸਾਲ ਦਾ, ਕੋਈ 80 ਦਾ, ਕੋਈ 50 ਦਾ, ਕਦੇ ਇੱਕ ਮਿੰਟ ਨਿਗਾਹ ਮਾਰੀਏ ਵੀ 50 ਸਾਲ ਗੁਜ਼ਰ ਗਏ, ਕਿਆ ਖੱਟੇ, ਕਿੱਥੇ ਗਏ ਮੇਰੇ 60 ਸਾਲ, ਜਿਹੜਾ ਇੱਕ ਪਲ ਵੀ ਮੁੜ ਕੇ ਨਹੀਂ ਆਉਣਾ। ਇਹੀ ਅਗਿਆਨਤਾ ਦੇ ਵਸ, ਜਿਹਨੂੰ ਇਹ ਗਿਆਨ ਆ ਜਾਵੇ ਉਹ ਰਾਜ ਵਿੱਚੇ ਜੋਗੀ ਹੈ, ਉਹ ਗ੍ਰਿਸਤ ਵਿੱਚੇ ਮੁਕਤ ਹੈ। ਨਹੀਂ ਸੋਚ ਲਈਏ ਕਿਆ ਤੈਂ ਖੱਟਿਆ ਕਹਾਂ ਗਵਾਇਆ। ਅਸੀਂ ਖੱਟੀ ਵੱਲ ਵੇਖ ਰਹੇ ਹਾਂ, ਅਸੀਂ ਇਹ ਨਹੀਂ ਵੇਖਦੇ ਗਵਾਇਆ ਕੀ ਜਾ ਰਿਹਾ। ਇੱਕ ਇੱਕ ਸਾਸ ਨਮੋਲਕ, ਉਹ 24 ਘੰਟੇ ਵਿੱਚ 24,000 ਜਾਂਦੇ ਨੇ। ਤਾਂ ਹੀ ਕਬੀਰ ਸਾਹਿਬ ਨੂੰ ਪੁੱਛਿਆ ਸੀ ਬਨਾਰਸ, ਕਬੀਰ ਜੀ ਅਚੰਭਾ ਦੱਸੋ ਕੀ ਹੈ ਦੁਨੀਆਂ ਵਿੱਚ ਅਚੰਭਾ? ਆਪਾਂ ਕਹਿੰਦੇ ਅਚੰਭਾ ਹੋ ਗਿਆ, ਕਬੀਰ ਨੂੰ ਕਹਿੰਦੇ ਅਚੰਭਾ ਕੀ? ਕਬੀਰ ਕਹਿੰਦਾ ਇੱਕ ਅਚੰਭਾ ਦੇਖਿਆ ਦੁਨੀਆਂ ਵਿੱਚ, ਲਿਖਤਾ ਬਾਣੀ ਵਿੱਚ, ਕਬੀਰਾ ਇੱਕ ਅਚੰਭੋ ਦੇਖਿਆ ਹੀਰਾ ਘਾਟ ਬਕਾਏ। ਕਹਿੰਦਾ ਮੈਂ ਤਾਂ ਜ਼ਿੰਦਗੀ ਵਿੱਚ ਇੱਕ ਅਚੰਭਾ ਦੇਖਿਆ, ਇੱਕੋ ਹੀ ਹੀਰਾ ਵਿੱਚ ਹੱਟੀ ਤੇ ਆ ਗਿਆ, ਤੇ ਹੱਟੀ ਵਾਲੇ ਨੂੰ ਕਹਿੰਦਾ ਮੇਰਾ ਹੀਰਾ ਲੈ ਲੈ। ਉਹਨੇ ਹੀਰਾ ਵੇਖਿਆ ਤੇ ਹੀਰਾ ਲੈਣ ਵਾਲਾ ਕਹਿੰਦਾ ਨਾ ਹੱਟੀ ਵਾਲਾ, ਕਹਿੰਦਾ ਵੇਚਣ ਵਾਲਿਆ ਇਹਦੇ ਜੋਗੇ ਪੈਸੇ ਮੇਰੇ ਕੋਲ ਨਹੀਂ ਹੈ, ਮੈਂ ਇਹਨੂੰ ਖਰੀਦ ਨਹੀਂ ਸਕਦਾ, ਇਹਦੀ ਜ਼ਿਆਦਾ ਕੀਮਤ ਹੈ। ਸੁਣਿਓ ਬਾਣੀ, ਬਣਜਣ ਗਾਰੇ ਬਾਹਰਾ, ਬਾਹਰਾ ਸ਼ਬਦ ਹੁੰਦਾ ਸਾਡੇ ਵਿੱਤ ਤੋਂ ਬਾਹਰ ਹੋਵੇ, ਸਾਡੀ ਸ਼ਕਤੀ ਤੋਂ ਬਾਹਰ ਚੀਜ਼ ਹੋਵੇ। ਬਣਜਣ ਹਾਰਾ ਪਰਚੇਜ਼ਰ, ਖਰੀਦਾਰ, ਉਹ ਖਰੀਦਣ ਵਾਲਾ ਕਹਿੰਦਾ ਵੇਚਣ ਵਾਲਿਆ ਮੈਂ ਨਹੀਂ ਖਰੀਦ ਸਕਦਾ, ਇਹ ਮੇਰੀ ਸ਼ਕਤੀ ਤੋਂ ਤੇਰਾ ਹੀਰਾ ਬਾਹਰ ਹੈ। ਤੇ ਕਬੀਰ ਨੂੰ ਚੇਲੇ ਕਹਿੰਦੇ ਫਿਰ ਅਚੰਭਾ ਕੀ ਦੇਖਿਆ? ਕਹਿੰਦਾ ਅਚੰਭਾ ਇਹ ਦੇਖਿਆ, ਖਰੀਦਣ ਵਾਲਾ ਤਾਂ ਕਹਿੰਦਾ ਇੰਨੇ ਪੈਸੇ ਮੇਰੇ ਕੋਲ ਹੈ ਨਹੀਂ ਅਮੋਲਕ ਹੈ, ਵੇਚਣ ਵਾਲਾ ਕਹਿੰਦਾ 4 ਕੌਡੀਆਂ ਹੀ ਦੇ, ਅੱਜ ਕਹੇ ਆਖੋ ਸਤਨਾਮ, ਇਹ ਤੋਂ ਬੜਾ ਅਚੰਭਾ ਕੀ ਹੋਊਗਾ। ਬਣ ਜਾ ਹਾਰੇ ਬਾਹਰ ਕੌਡੀ ਬਦਲੇ ਜਾਏ, ਉਹ ਆਪਣੇ ਸਵਾਸ ਨੇ ਹੀਰੇ ਜਿਹੜੇ ਆਪਾਂ ਕੌਡੀਆਂ ਦੇ ਬਦਲੇ ਵੇਚ ਰਹੇ ਹਾਂ। ਇੱਥੇ ਤੁਹਾਨੂੰ ਧਨ ਭਾਗਾਂ ਵਾਲੇ ਕਿਉਂ ਕਹਿੰਦੇ? ਭਾਈ ਅਮਰੀਕ ਸਿੰਘ, ਰਾਮ ਸਿੰਘ ਰੋਜ਼ ਵੱਡਿਆਂ ਭਾਗਾਂ ਵਾਲੇ ਹੋ, ਤੁਸੀਂ ਇੱਥੇ ਆਏ ਹੋ, ਇੱਥੇ ਹੁਣ ਜਿਹੜੇ ਤੁਹਾਡੇ ਸਵਾਸ ਵਿਕ ਰਹੇ ਨੇ ਨਾ, ਖਤਮ ਹੋ ਰਹੇ ਨੇ, ਉਹ ਸਵਾਸਾਂ ਤੋਂ ਵੀ ਵੱਧ ਕੀਮਤੀ ਚੀਜ਼ ਵਾਹਿਗੁਰੂ ਦਾ ਨਾਮ ਮਿਲ ਰਿਹਾ। ਸਿਆਣੇ ਬੈਠੇ ਹੋ, ਪੈਸੇ ਦਓ, ਘੱਟ ਕੀਮਤ ਵਿੱਚ ਚੰਗੀ ਚੀਜ਼ ਮਿਲ ਜਾਵੇ ਨਾ ਉਹਨੂੰ ਕਹਿੰਦੇ ਲਾਹਾ, ਬਹੁਤੀ ਕੀਮਤ ਵਿੱਚ ਖਰਾਬ ਚੀਜ਼ ਮਿਲ ਜਾਵੇ ਉਹਨੂੰ ਕਹਿੰਦੇ ਘਾਟਾ। ਇੱਥੇ ਤੁਹਾਡੇ ਸਵਾਸ ਅਮੋਲਕ ਨੇ, ਬਹੁਤ ਕੀਮਤੀ, ਪਰ ਉਹਨਾਂ ਤੋਂ ਵੀ ਵੱਧ ਵਾਹਿਗੁਰੂ ਦਾ ਨਾਮ ਅਮੋਲਕ ਹੈ ਜਿਹੜਾ ਮਿਲ ਰਿਹਾ। ਇੱਥੇ ਜੋ ਸਵਾਸ ਦੇ ਰਹੇ ਹੋ ਤੁਸੀਂ, ਉਹਨਾਂ ਦੇ ਬਦਲੇ ਬਹੁਤ ਅਮੋਲਕ ਚੀਜ਼ ਕਿਹੜੀ? ਜੋ ਵਾਹਿਗੁਰੂ ਤੋਂ ਵੀ ਵੱਡੀ ਹੈ। ਹੈਰਾਨ ਨਾ ਹੋਇਓ, ਆਪਾਂ ਸਾਰੇ ਮੰਨਦੇ ਹਾਂ ਰੱਬ ਤੋਂ ਵੱਡਾ ਕੋਈ ਨਹੀਂ ਨਾ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਵਾ ਵੀ ਹੈਗਾ, ਪਰ ਦੁੱਖ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਆਪਾਂ ਨੇ ਛੇੜਿਆ ਹੀ ਨਹੀਂ, ਇਹਨੂੰ ਤਾਂ ਇੰਨਾ ਕਹਿ ਕੇ ਕੱਢਿਆ ਹੋਇਆ ਰਮਾਲਾ ਬਾਬੇ ਪਰ ਦੇ ਦੇਣੇ, 4-5 ਕਿਲੋ ਦਾ ਕੜਾਹ ਪ੍ਰਸ਼ਾਦ ਬਾਬੇ ਰੱਜ ਕੇ ਛਕ ਲੈ, ਤੂੰ ਸੈਂਟ ਸੁੰਟ ਛੜਕ ਦੂੰ, ਤੇਰੇ ਨਾਂ ਦੀ ਪਰਚੀ ਕਟਾਊਂਗਾ, ਗੋਲਕ ਜੀ ਪਾਊਂਗਾ 5-10-20 ਸੈਂਟ ਡਾਲਰ, ਇਹ ਕੰਮਾਂ ਖਾਤਰ ਬਾਬਾ ਰੱਖਿਆ ਮੈਂ। ਵਿੱਚੋਂ ਬੋਲ ਕੇ ਦੇਖਿਆ ਹੀ ਨਹੀਂ ਕਿਹਾ ਅੱਜ ਕਹੇ ਆਖੋ ਸਤਨਾਮ, ਉੱਪਰ ਉੱਪਰ ਬਸ ਇਹਦੇ ਵਿੱਚੋਂ ਜੇ ਕਿਤੇ ਕੱਢ ਦਿੰਦੇ ਆਪਾਂ ਪਦਾਰਥ, ਰੱਜ ਜਾਂਦੀ ਸਿੱਖ ਕੌਮ ਕੀ ਦੁਨੀਆਂ ਰੱਜ ਜਾਂਦੀ। ਗੁਰਸਿੱਖ ਪਿਆਰੋ, ਵਿੱਚੋਂ ਨਹੀਂ ਬੋਲ ਕੇ ਵੇਖਿਆ ਆਪਾਂ ਨੇ, ਇਹ ਤਾਂ ਐਸੀ ਵਸਤ, ਹੀਰਾ ਅਮੋਲਕ, ਰੱਬ ਤੋਂ ਵੀ ਵੱਡੀ ਚੀਜ਼ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ। ਹੈ ਗੀਤਾ ਵਿੱਚ ਵੀ, ਜੇ ਪੜ੍ਹਨੀ ਹੋਵੇ ਪੜ੍ਹ ਲਿਓ, ਰਮਾਇਣ ਵਿੱਚ ਵੀ ਹੈ। ਰੱਬ ਤੋਂ ਵੱਡੀ ਚੀਜ਼ ਕੀ ਹੈ? ਵੱਡਾ ਸਾਹਿਬ, ਸਭ ਤੋਂ ਵੱਡਾ ਮਾਲਕ। ਸਾਹਿਬ ਜਿੱਥੇ ਸ਼ਬਦ ਹੋਵੇ ਮਾਲਕ ਵਾਚਕ ਹੁੰਦਾ, ਉਹ ਰੱਬ ਸਭ ਤੋਂ ਵੱਡਾ ਮਾਲਕ ਹੈ। ਤੇ ਉੱਚਾ ਥਾਂ, ਸਭ ਤੋਂ ਉੱਚੀ ਜਗ੍ਹਾ ਉਹਦੀ। ਪਰ ਗਾਹਾਂ ਦੀ ਤੁਕ ਪੜ੍ਹ ਲਈ, ਉੱਚੇ ਉੱਪਰ ਉੱਚਾ ਨਾਂ, ਉਸ ਰੱਬ ਤੋਂ ਵੀ ਉੱਚਾ ਉਹਦਾ ਨਾਂ ਹੈ। ਅੱਜ ਕੇ ਅਖੋ ਸਤਨਾ, ਉਹਦਾ ਜਿਹੜਾ ਨਾਮ ਹੈ ਨਾ, ਉਹ ਰੱਬ ਤੋਂ ਵੀ ਵੱਡਾ ਹੈ। ਬਾਣੀ ਨੇ ਮੰਨਿਆ, ਉਹ ਮਿਲ ਰਿਹਾ ਇੱਥੇ। ਤਾਂ ਇਹ ਸਵਾਸ ਭਾਗਾਂ ਵਾਲੇ ਹੁੰਦੇ ਨੇ, ਤਾਂ ਇੱਥੇ ਕੀਮਤ ਪੈਂਦੀ ਹੈ। ਥੋੜੇ ਪੈਸਿਆਂ ਵਿੱਚ ਜ਼ਿਆਦਾ ਚੀਜ਼ ਮਿਲ ਜਾਵੇ, ਉਹ ਲਾਭਦਾਇਕ ਹੁੰਦੀ ਹੈ। ਆਪਣਾ ਵਪਾਰ ਹੈ, ਚੀਜ਼ ਉਹ ਦੇ ਰਹੇ, ਪੌੜ ਉਹ ਦੇ ਰਹੇ, ਸਵਾਸ ਦੀ ਕੋਈ ਕੀਮਤ ਨਹੀਂ। ਪ੍ਰਾਪਤ ਉਹ ਕਰ ਰਹੇ ਜਿਹੜੀ ਖਿਨ ਭੰਗਰ ਮਿੱਥਿਆ ਚੀਜ਼ ਹੈ। ਉਹ ਗੁਰੂ ਅਰਜਨ ਦੇਵ ਜੀ, ਤੁਸੀਂ ਕਿਰਪਾ ਗੁਰੂ ਨਾਨਕ ਨੇ ਕੀਤੀ, ਰਾਜ ਵਿੱਚ ਯੋਗ ਸਿੱਖਾਂ ਨੂੰ ਦੱਸਿਆ, ਗ੍ਰਿਸ਼ਤ ਵਿੱਚ ਰਹਿ ਕੇ, ਮਾਇਆ ਵਿੱਚ ਰਹਿ ਕੇ ਇਹਨੂੰ ਗੁਜਰਾਨ ਸਮਝਣਾ, ਇਹਨੂੰ ਸੱਤ ਅਰਥ ਲੈ ਕੇ ਲਾਉਣਾ।
1: ਗੁਰਸਬ ਦੇ ਮਨ ਮਾਨਿਆ ਅਪਤੀਜ ਪਤੀਨਾ,
0: ਪਤੀਜਣਾ ਹੁਣ ਮੰਨ ਜਾਣਾ। ਪੰਜਾਬੀ ਦਾ ਸ਼ਬਦ ਹੈ ਪਤੀਜਣਾ, ਮੰਨ ਜਾਣਾ। ਅਪਤੀਜ ਨਾ ਮੰਨਣ ਵਾਲੀ ਚੀਜ਼, ਜੋ ਸਾਡਾ ਮਨ ਨਾ ਮੰਨਣ ਵਾਲਾ ਹੈ, ਕਿਸੇ ਗਿਆਨ ਗੋਸ਼ਟੀ ਵਿਚ ਨਹੀਂ ਆਉਂਦਾ ਹੈ। ਡੰਡ ਸਖੋਜਤ ਮੈਂ ਫਿਰੇ, ਉਹ ਜਦ ਦੇਖੋ ਤਦ ਸੋਏ, ਮਨ ਵਸਿਆ ਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਜਿਹੜਾ ਅਪਤੀਜ ਨਾ ਮੰਨਣ ਵਾਲਾ ਮਨ ਸੀ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਜੀ, ਤੁਸੀਂ ਗੁਰੂ ਦੇ ਸ਼ਬਦ ਦੇ ਨਾਲ ਇਹਨੂੰ ਵੀ ਪਤੀਜ ਲਿਆ, ਇਹਨੂੰ ਵੀ ਮਨਾ ਲਿਆ, ਇਹਨੂੰ ਵੀ ਮੰਨ ਕੇ ਗੁਰੂ ਦੀ ਚਰਨਾਂ ਵਿਚ ਲਿਆਂਦਾ, ਵਿਸ਼ੇ ਵਿਕਾਰਾਂ ਤੋਂ ਹਟਾਤਾ। ਗੁਰੂ ਦੇ ਸ਼ਬਦ ਵਿਚ ਇਹੀ ਸ਼ਕਤੀ ਹੈ। ਜੇ ਜਦੋਂ ਮਨ ਨੇ ਮੰਨਣਾ ਨਾ, ਉਦੋਂ ਹੀ ਰੱਬ ਨੂੰ ਜਾਣਿਆ ਜਾਣਾ। ਹੋਰ ਤਾਂ ਕਰਮ ਕਾਂਡ ਹੈ। ਜੋ ਮਾਨਿਆ, ਜੋ ਮਨ ਮਾਨਿਆ ਤਾਂ ਹਰ ਜਾਣਿਆ, ਮਹਾਰਾਜ ਦੀ ਬਾਣੀ ਨੇ ਕਹਿ ਦਿੱਤਾ ਗੁਰਸਿੱਖ ਪਿਆਰੇ। ਇਹ ਜਿਹੜਾ ਤੁਹਾਡਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ, ਇਹਨਾਂ ਨੇ ਸਿੱਖਾਂ ਦੇ ਸੇਵਕਾਂ ਦੇ ਸੰਸਾਰ ਦੇ ਅਪਤੀਜ ਮਨ, ਜਿਹੜਾ ਕਿਤੇ ਵੀ ਠਹਿਰਨ ਵਾਲਾ ਨੀ, ਨਾ ਮੰਨਣ ਵਾਲਾ ਹੈ, ਉਹ ਵੀ ਤੁਸੀਂ ਗੁਰੂ ਦੇ ਸ਼ਬਦ ਦੁਆਰਾ ਮੋੜ ਲਿਆਂਦਾ।
1: ਗੁਰੂ ਨਾਨਕ ਸੱਚ ਨੀਵ ਸਾਰ,
0: ਇਹ ਜਿਹੜੀ ਨੀਂਹ ਰੱਖੀ ਹੈ ਗੁਰਮਤ ਦੀ, ਗੁਰਸਿੱਖੀ ਦੀ, ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼, ਚਾਰੇ ਵਰਨਾਂ ਨੂੰ ਸਾਂਝਾ ਲੰਗਰ। ਕੋਈ ਛੋਟਾ ਵੱਡਾ ਨੀ, ਕੋਈ ਗਰੀਬ ਅਮੀਰ ਨੀ, ਕੋਈ ਜਾਤ ਪਾਤ ਹੈ ਹੀ ਨੀ। ਇਹ ਜਿਹੜੀ ਨੀਂਹ ਰੱਖੀ ਹੈ ਨਾ ਤੁਸੀਂ, ਦੂਜੀ ਸ਼ਬਦ ਦੀ ਨੀਂਹ, ਦੇਹ ਤੋਂ ਪਰੇ ਕਰ ਦਿੱਤਾ, ਕਰਮ ਕਾਂਡ ਤੋਂ ਪਰੇ ਕਰ ਦਿੱਤਾ ਤੁਸੀਂ, ਧੂੜੇ ਤਾਪਣ ਤੋਂ, ਪੁੱਠੇ ਲਟਕਣ ਤੋਂ, ਜੰਗਲਾਂ ਵਿਚ ਘੁੰਮਣ ਤੋਂ। ਇਹ ਜਿਹੜੀ ਸਿੱਧੀ ਸਾਦੀ ਨੀਂਹ ਰਸਤਾ ਬਣਾ ਦਿੱਤਾ ਤੁਸੀਂ ਗੁਰਮਤ ਦਾ, ਇਹ ਐਸੀ ਨੀਂਹ ਹੈ।
1: ਸਤ ਗੁਰ ਸਤ ਸੰਗ ਲੀਨਾ,
0: ਬਸ ਇਹ ਜਿਹੜੀ ਨੀਂਹ ਹੈ ਗੁਰਮਤ ਦੀ, ਗੁਰਸਿੱਖੀ ਦੀ, ਸ਼ਬਦ ਦੀ, ਸਤਗੁਰ ਸੰਗ ਲੀਨਾ, ਜਿਹੜੇ ਇਸ ਮਾਰਗ ਤੇ ਚੱਲਦੇ ਨੇ, ਜਿਹੜੇ ਇਸ ਮਾਰਗ ਦੇ ਪਾਂਧੀ ਬਣਦੇ ਨੇ, ਗੁਰ ਸ਼ਬਦ ਧਾਰਨ ਕਰਦੇ ਨੇ, ਜਿਵੇਂ ਗੁਰੂ ਨਾਨਕ ਤੋਂ ਗੁਰੂ ਅੰਗਦ ਦੇਵ ਜੀ ਨੇ, ਫਿਰ ਧੰਨ ਗੁਰੂ ਅਰਜਨ ਪਾਤਸ਼ਾਹ ਜੀ, ਤੁਸੀਂ ਉਹ ਸ਼ਬਦ ਵਿਚ ਹੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਮਰ ਕੇ ਨੀ ਜਿਉਂ ਦੇ, ਕਿਤੇ ਵਹਿਮ ਨਾ ਕਰਿਓ, ਪਾਣੀ ਪਾਣੀ ਵਿਚ ਸਮਾ ਕੇ ਮਰ ਜਾਂਦਾ ਹੈ। ਇੱਥੇ ਬਾਲਟੀ ਪਈ ਹੈ ਪਾਣੀ ਦੀ, ਲੰਗਰ ਵਿਚ ਇਕ ਗਲਾਸ ਹੈ, ਉਸ ਗਲਾਸ ਪਾਣੀ ਨੂੰ ਬਾਲਟੀ ਚ ਪਾ ਦੋ, ਇਹ ਥੋੜੋ ਕਹਿਣਾ ਵੀ ਗਲਾਸ ਮਰ ਗਿਆ। ਉਹ ਵਿਚੇ ਹੈ, ਪਰ ਉਹਨੇ ਰੂਪ ਦੂਜੇ ਦੇ ਨਾਲ ਮਿਲਾ ਲਿਆ, ਉਹਦੀ ਹੋਂਦ ਨੀ ਖਤਮ ਹੋਈ, ਉਹ ਹੈ ਤਾਂ ਸਹੀ ਪਰ ਉਹ ਦੂਜਾ ਦਿਖਣ ਤੋਂ ਹਟ ਗਿਆ। ਇਸ ਤਰ੍ਹਾਂ ਗੁਰਸਿੱਖ ਨੇ ਜਿਉਂਦੇ ਨੇ ਮਿਲਣੇ, ਮਰ ਕੇ ਨਹੀਂ। ਮਰ ਕੇ ਤਾਂ ਮੈਂ ਤੇ ਕਾਹਨੂੰ ਪਾਉਂਦੇ ਹੋ, ਜਿੰਨੇ ਵੀ ਹੁਣ ਤੱਕ ਚੜ੍ਹਾਈ ਕਰੇ ਹੈ, ਆਪਾਂ ਨੇ ਸੱਚ ਖੰਡੇ ਭੇਜੇ, ਰਾਜ ਖੇ ਕੋਈ ਸਤਨਾਮ ਰਸਤੇ ਤਾਂ ਕੋਈ ਰੱਖੇ ਹੀ ਨਹੀਂ। ਜਦੇ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਫਲਾਣਾ ਤੂੰ ਚੜ੍ਹਾਈ ਕਰ ਗਿਆ, ਇਹਨੂੰ ਸੱਚ ਖੰਡ ਨਿਵਾਸ ਬਖਸ਼ੀ, ਜਿਵੇਂ ਸੱਚ ਖੰਡ ਐਮ ਵਨ ਤੇ ਬਣਿਆ ਹੋਇਆ, ਰਾਜ ਖੇ ਕੋਈ ਸਤਨਾਮ, ਬਾਪੂ ਨੇ ਤੂੰ ਰੁਕੇ ਚਲੇ ਜਾਣਾ, ਇਹ ਰਸਤੇ ਚ ਕੋਈ ਬੈਰੀਅਰ ਆਉਣਾ ਹੀ ਨਹੀਂ। ਕਿੰਨਾ ਨੇੜੇ ਸੱਚਖੰਡ ਬਣਾ ਲਿਆ ਤੁਸੀਂ, ਜੇ ਅਰਦਾਸ ਨਾਲ ਸੱਚਖੰਡ ਜਾਂਦੇ ਹੋ, ਕਾਹਨੂੰ ਗੁਰਦੁਆਰੇ ਆਉਂਦੇ ਹੋ? ਫਿਰ ਅੰਮ੍ਰਿਤ ਨਾ ਛਕੋ, ਝੂਠ ਬੋਲੋ, ਸ਼ਰਾਬਾਂ ਪੀਓ, ਜੂਏ ਖੇਡੋ, ਬੈਂਕ ਥਾਲਾਂ ਚ ਗਾਉਣ ਵਾਲੀਆਂ ਨੂੰ ਸੁਣੋ, ਇੱਥੇ ਕਿਆ ਕਰਨਾ ਆਉਂਦੇ ਹੋ? ਫਿਰ ਜੇ ਸੱਚਖੰਡ ਅਰਦਾਸ ਨਾਲ ਜਾਂਦੇ ਹੋ, ਕਿਉਂਕਿ ਅਰਦਾਸ ਤਾਂ ਇੱਕ ਦਿਨ ਹੋਏ ਜਾਣੀ ਹੈ, ਕੋਈ ਸੱਚ ਨਾ, ਉਹ ਤਾਂ ਵੱਟ ਤੇ ਪਈ ਹੈ, ਉਹ ਤਾਂ ਅੱਜ ਨਹੀਂ ਕੱਲ, ਫਿਰ ਤਾਂ ਕੋਈ ਕਰਨ ਦੀ ਲੋੜ ਹੈ ਨਾ ਰਹੀ। ਬਸ ਤੁਹਾਨੂੰ ਸੱਚਖੰਡ ਦਾ ਰਸਤਾ ਦੱਸਿਆ ਗੁਰੂ ਨਾਨਕ ਨੇ ਜਪਜੀ ਸਾਹਿਬ ਵਿਚ, ਪਹਿਲਾਂ ਧਰਮ ਖੰਡ ਧਰਮੀ ਬਣ, ਇਥੋਂ ਸੱਚਖੰਡ ਸ਼ੁਰੂ ਹੁੰਦਾ। ਜਪਜੀ ਸਾਹਿਬ ਦਾ ਸਪੀਕ ਕਦੇ ਸੁਣਿਓ? ਧਰਮ ਖੰਡ ਪੰਜ ਖੰਡਾਂ ਦੀ ਵੀ ਵਿਆਖਿਆ ਚੱਲ ਰਹੀ ਹੈ ਤੁਹਾਡੇ ਕੋਲ ਆਊਗੀ ਟੇਪਾਂ ਵਿੱਚ ਪੰਜ ਖੰਡ ਜੋਧੇ ਵਿਆਖਿਆ ਕਰਾਈ ਹੈ ਟੀ ਸੀਰੀਜ ਵਾਲਿਆਂ ਨੇ ਪਹਿਲਾ ਧਰਮ ਖੰਡ ਧਰਮੀ ਬਣਨਾ ਮਰਜ਼ਾਦਾ ਵਿੱਚ ਧਰਮੀ ਬਣੇਗਾ ਫਿਰ ਗਿਆਨ ਖੰਡ ਤੈਨੂੰ ਗਿਆਨ ਆਵੇਗਾ ਮਰਜ਼ਾਦਾ ਤੋਂ ਬਿਨਾਂ ਗਿਆਨ ਹੁੰਦਾ ਹੀ ਨਹੀਂ ਧਰਮ ਖੰਡ ਗਿਆਨ ਖੰਡ ਫਿਰ ਗੁਰਮੁਖ ਪਿਆਰਿਓ ਸ਼ਰਮ ਖੰਡ ਸ਼ਰਮ ਫਿਰ ਉਦਮ ਕਰੇਗਾ ਤੁਹਾਨੂੰ ਗਿਆਨ ਹੈ ਆਪਣੀ ਜੋਬ ਦਾ ਰਾਤ ਨੂੰ ਪੈਣ ਲੱਗੇ ਅਲਾਰਮ ਲਾ ਕੇ ਲਾਉਂਦੇ ਹੋ ਇੰਨੇ ਵਜੇ ਜਾਣਾ ਹੈ ਅੱਜ ਫਿਰ ਆਖੋ ਸਤਨਾਮ ਜੇ ਗਿਆਨ ਹੋ ਗਿਆ ਇਹ ਵੀ ਅਲਾਰਮ ਲਾਏਗਾ ਵੀ 3 ਵਜੇ ਉੱਠ ਕੇ ਇਸ਼ਨਾਨ ਕਰਨਾ ਹੈ 6 ਵਜੇ ਤੋਂ ਪਹਿਲਾਂ 5 ਬਾਣੀਆਂ ਦਾ ਨਿਤਨੇਮ ਕਰਨਾ ਹੈ ਜੇ ਗਿਆਨ ਹੀ ਨਹੀਂ ਕਾਹਨੂੰ ਫਿਰ ਤਾਂ 9 ਵਜੇ ਸ਼ਹਿਰਾ ਚੱਕੀ ਫਿਰਦਾ ਸੀ ਕਹਿੰਦਾ ਇਸ਼ਨਾਨ ਕਰਨ ਚੱਲੇ ਹਾਂ ਤੁਹਾਨੂੰ ਪਤਾ ਹੀ ਹੈ ਉਹ ਗਿਆਨ ਤੋਂ ਗਿਆਨ ਤਾਂ ਹੈ ਸ਼ਰਮ ਖੰਡ ਬੈਰਾਗ ਖੰਡ ਤੇ ਗੁਰਮੁਖ ਪਿਆਰੇ ਉਹ ਤੋਂ ਬਾਅਦ ਫਿਰ ਕਰਮ ਖੰਡ ਕਰਮ ਨਾਮ ਹੈ ਬਖਸ਼ਿਸ਼ ਦਾ ਇਹ 3 ਸਟੇਜਾਂ ਚੋਂ ਲੰਘੇਗਾ ਫਿਰ ਗੁਰੂ ਦੀ ਹੋਊਗੀ ਬਖਸ਼ਿਸ਼ ਕਰਮ ਖੰਡ ਕਰਮ ਕਹਿੰਦੇ ਬਖਸ਼ਿਸ਼ ਨੂੰ ਉਹਦੀ ਬਖਸ਼ਿਸ਼ ਹੋਊਗੀ 5ਵਾਂ ਆਊਗਾ ਸੱਚ ਖੰਡ ਇਹ ਪੜਾ ਨੇ ਇਹ ਸਿੱਧਾ ਹੀ ਤੋੜ ਦਿੰਦੇ ਗੁਰਸਿੱਖ ਪਿਆਰਿਓ ਇਹ ਗੁਰੂ ਦਾ ਸ਼ਬਦ ਅਪਤੀਜ ਮਨ ਨੂੰ ਮੋੜ ਕੇ ਲਿਆਉਂਦਾ ਗੁਰੂ ਦੇ ਚਰਨਾਂ ਵਿੱਚ ਇਹੀ ਤੁਕ ਫਿਰ ਪੜਿਓ ਜੀ
1: ਸਤਿਗੁਰ
0: ਸੰਗ ਲੀਨਾ ਇਹ ਗੁਰੂ ਨਾਨਕ ਪਾਤਸ਼ਾਹ ਨੇ ਨੀਂਹ ਰੱਖੀ ਹੈ ਗੁਰਮਤ ਮਰਜ਼ਾਦਾ ਦੀ ਗੁਰਸਿੱਖੀ ਦੀ ਗੁਰਸ਼ਬਦ ਦੀ ਸਾਰਿਆਂ ਦਾ ਭਲਾ ਮਿਲਣਾ ਸਰਬੱਤ ਕੇ ਸਾਂਝੀ ਵਾਲ ਬਣ ਕੇ ਰਹਿਣਾ ਇਹ ਮਹਾਰਾਜ ਐਸੇ ਗੁਣ ਹਨ ਜੋ ਸਤਿਗੁਰ ਦੇ ਸਿੱਖ ਦੇ ਵਿੱਚ ਫਰਕ ਅੰਤਰ ਮਿਟਾ ਦਿੰਦੇ ਨੇ ਐਸਾ ਭੇਦ ਮਿਟਾ ਦਿੱਤਾ ਗੁਰਸਿੱਖੀ ਨੇ ਸਤਿਗੁਰ ਤੇ ਸਿੱਖ ਵਿੱਚ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਇਹ ਤੁਸੀਂ ਐਸੀ ਨੀਂਹ ਰੱਖ ਦਿੱਤੀ ਹੈ
1: ਗੁਰ ਅਰਜਨ ਘਰ ਗੁਰੂ ਰਾਮਦਾਸ
0: ਇਹ ਗੁਰੂ ਅਰਜਨ ਪਾਤਸ਼ਾਹ ਜੀ ਤੁਸੀਂ ਗੁਰੂ ਰਾਮਦਾਸ

ਅਜਰ ਗੁਰੂ ਨਾਨਕ ਸਾਹਿਬ ਮਹਿਲ ਦੀ ਦਰਗਾਹ ਵਿੱਚ ਜੁੜ ਬੈਠੀ ਸਾਧ ਸੰਗਤ, ਗੁਰੂ ਰਾਮਦਾਸ ਪਾਤਸ਼ਾਹ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ, ਜਿੰਨਾ ਚਿਰ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਹੀਂ ਹੋਈ, ਜਿੰਨਾ ਚਿਰ ਮੈਨੂੰ ਗੁਰੂ ਨਾਨਕ ਸਾਹਿਬ ਨਹੀਂ ਮਿਲੇ, ਮੇਰੇ ਤੇ ਸਾਹਿਬ ਨਹੀਂ ਟੁੱਟੇ, ਮੇਰੀ ਕੀ ਅਵਸਥਾ ਸੀ ਜੀ? ਹਜ਼ੂਰ ਕਹਿੰਦੇ ਨੇ ਕੌਣ ਸਤਿਗੁਰੂ?

ਪਰ ਸੋਨੇ ਦੇ ਮਹਿਲ ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ। 40-45 ਲੱਖ ਸਿੱਖਾਂ ਨੇ 400 ਸਾਲਾਂ ਤੇ ਮੱਥਾ ਟੇਕਿਆ ਤੇ ਆਖਿਆ ਸਾਹਿਬ ਜੀ

ਇਹ ਪਵਿੱਤਰ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਗੁਰੂ ਸਾਹਿਬ ਇਸ ਸ਼ਬਦ ਵਿੱਚ ਉਸ ਅਕਾਲ ਪੁਰਖ ਦੀ ਮਹਾਨਤਾ ਦਾ ਵਰਣਨ ਕਰਦੇ ਹਨ। ਉਹ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਨਿਰਾਕਾਰ ਪਰਮਾਤਮਾ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ। ਅਸੀਂ ਸੁਣ ਸੁਣ ਕੇ ਉਸ ਦੀ ਸਿਫਤ ਬਿਆਨ ਕਰ ਦਿੰਦੇ ਹਾਂ। ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਸਿਫਤ ਸਲਾਹ ਕਰਨ ਦੀ ਤਾਂਘ ਪੈਦਾ ਕਰ ਦਿੰਦਾ ਹੈ। ਜੇ ਕਰੋੜਾਂ ਸਾਲ ਅਤੁੱਟ ਸਮਾਧੀ ਲਾ ਕੇ ਤੇ ਬੜੇ ਬੜੇ ਤਪ ਸਹਾਰ ਕੇ ਦਿਵ ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰੱਥਾ ਹਾਸਲ ਕਰਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤੱਕ ਹੋ ਆਈਏ, ਜੇ ਅਮੁੱਕ ਸ਼ਾਹੀ ਨਾਲ ਲੱਖਾਂ ਮਣ ਕਾਗਜ਼ਾਂ ਤੇ ਪ੍ਰਭੂ ਦੀ ਵਡਿਆਈ ਦਾ ਲੇਖਾ ਇੱਕ ਸਾਰ ਲਿਖਦੇ ਜਾਈਏ, ਤਾਂ ਵੀ ਕੋਈ ਜੀਵ ਉਸ ਦੀ ਵਡਿਆਈ ਦਾ ਅੰਤ ਪਾਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ, ਉਸ ਨੂੰ ਸਹਾਰਾ ਦੇਣ ਜੋਗਾ ਉਸਦਾ ਕੋਈ ਸ਼ਰੀਕ ਨਹੀਂ ਹੈ। ਜਿਸ ਤੇ ਮਿਹਰ ਕਰੇ ਉਸ ਨੂੰ ਆਪਣੀ ਸਿਫਤ ਸਲਾਹ ਦੀ ਦਾਤ ਦਿੰਦਾ ਹੈ। ਹੀ ਤੇਰੀ ਕੀਮਤ ਨਾ ਪਵੇ ਹਉ ਕੇਵੜ ਆਖਾਂ ਨਾ।

ਮਹਿਬੂਬ ਦੇ ਗੀਤਾਂ ਚੱਕੀਆਂ ਗਾਹੇ ਚ ਸਨਮਾਣੇ ਦੀ ਮਾਣ ਨਿਦਾਣੇ ਰਸਾਣ ਸੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇਖਣ ਬੜੀ ਅਕੀ ਦੇ ਨਾਮ ਦੀ ਬੇਟੀ ਗੁਰੂ ਸਾਹਿਬ ਸਿੰਘ ਜੀ ਆਪ ਜੀ ਸਰਕਾਰ ਦੇ ਕਾਬਿਲ ਹੋ ਜੋ ਆਪ ਜੀ ਜ਼ਿੰਦਗੀ ਦੇ ਇਤਨੇ ਅਹਿਮ ਪਰੇ ਮਸਲਿਆਂ ਦੇ ਵਿੱਚੋਂ ਆਪ ਜੀ ਨੇ ਸਮਾਂ ਕੱਢਿਆ ਜਦੋਂ ਆਪ ਜੀ ਨੇ ਸੋਚ ਲਿਆ ਕਿ ਆਪਾਂ ਉੱਤਰ ਬਾਅਦ ਜਾਣਾ ਹੈ ਇਹ ਗੱਲ ਨਾਲ ਹੀ ਘੱਟ ਆਇਦ ਹੋ ਗਈ ਸਾਥੋਂ ਦੂਰ ਪੈਂਡਾ ਆ ਗਈ ਹੋ ਗਈ ਇੱਥੇ ਪਾਤਸ਼ਾਹ ਜੀ ਨੇ ਆਪ ਨੂੰ ਬੜੇ ਸੁੰਦਰ ਅੰਦਾਜ਼ ਦੇ ਨਾਲ ਉਹ ਸੰਗੀਤ ਦੀਆਂ ਗੱਲਾਂ ਕੀਤੀਆਂ ਹਨ ਸਤਿਓ ਜੇ ਬਾਅਦ ਲੋਕ ਬੈਠਿਆ ਕੰਤਨ ਜੀ ਰਣਜੀਤ ਸਿੰਘ ਸਾਹਿਬ ਜੀ ਰਖਿਆ ਸਾਹਿਬ ਜੀ ਕਾਂਤ ਜੀ ਮੇਰੇ ਜੀ ਅਜਿੰਦਰ ਸਿੰਘ ਸਿੰਘ ਜੀ ਬੈਠੇ ਹਨ ਸਤਿਸੰਗ ਜੀ ਜੋ ਸੰਗੀਤ ਹੈ ਗਾਉਣ ਦਾ ਇਹ ਗਲਤ ਨਹੀਂ ਮਜ਼ਬੂਤ ਬਿਲਕੁਲ ਗਲਤ ਨਹੀਂ ਜੇ ਕੰਨਾਂ ਚ ਗੱਲ ਪੈ ਗਈ ਨਹੀਂ ਤਦੇ ਇਹਨੇ ਰਾਜੀ ਹੋ ਗਿਆ ਇਹਨੇ ਰਾਜੀ ਨਹੀਂ ਸੀ ਬਣਨਾ ਇਹ ਗੱਲ ਦਾ ਮਜ਼ਬੂਤ ਨਾ ਬਣਦਾ ਗੱਲ ਹੈ ਆਦਿ ਗੱਲ ਹੈ ਮਿਹਨਤ ਜਿਹਨ ਕੀਤੀ ਸੁਪਾਰ ਹੈ ਜਿਹੜਾ ਮਰਜ਼ੀ ਕਰਦਾ ਪਿਆ ਇਹ ਕਰਨ ਦਾ ਕੰਮ ਹੈ ਗੱਲ ਦਾ ਕੋਈ ਮਜ਼ਬੂਤ ਨਹੀਂ ਜਿਹਨੇ ਕਰਨਾ ਹੈ ਉਹਨੂੰ ਸਾਧਨ ਦੀ ਰੋਟੀ ਨਹੀਂ ਮਿਲਣੀ ਪਹਿਲੀ ਗੱਲ ਸਾਡੇ ਤੇ ਅੱਖਰ ਲੱਗ ਗਿਆ ਹੈ ਇਹ ਤਾਂ ਆ ਸਾਧਨ ਦੀ ਪਾਤਸ਼ਾਹ ਜੀ ਕਿਹਾ ਤੁਹਾਡੀ ਬਤਾੜਾ ਬਿਲਕੁਲ ਨਹੀਂ ਮਿਲਦਾ ਸੀ ਇਸੇ ਕਰਦਨ ਗੁਰੂ ਗ੍ਰੰਥ ਲਿਖਿਆ ਮੈਂ ਦੋ ਗੱਲਾਂ ਕਹਿ ਕੇ ਸਾਧਨ ਦੀ ਦੁਨੀਆਂ ਦੇ ਦੋ ਪੰਜ ਆਠ ਹਨ ਤੀਜਾ ਦੁਨੀਆਂ ਦੇ ਕੰਮ ਕੋਈ ਦੋ ਕਿਹੜੇ ਕੰਮ ਗਾਉਣਾ ਤੇ ਪੇਂਟਿੰਗ ਪੇਂਟਿੰਗ ਦਾ ਜ਼ਰੂਰ ਬਣ ਗਿਆ ਗਾਣੇ ਦਾ ਕੋਈ ਸਰੂਪ ਨਹੀਂ ਨਾ ਸ਼ਬਦ ਦਾ ਸਰੂਪ ਹੈ ਨਾ ਆਦਾ ਸਰੂਪ ਹੈ ਨਾ ਪਰਮੇਸ਼ਵਰ ਇਹ ਇੰਨੇ ਜਵਾਬ ਹੈ ਇਹ ਤਾਂ ਜਦੋਂ ਸਾਨੂੰ ਸਮਝ ਆ ਕਿ ਕੀਰਤਨ ਕੀ ਹੈ ਤਾਂ ਫਿਰ ਸਾਧਨ ਦੀ ਆਬਾਦਤ ਦੀ ਲੋੜ ਨਹੀਂ ਝਗੜੇ ਦੀ ਲੋੜ ਨਹੀਂ ਝਗੜੇ ਖਤਮ ਹੋ ਜਾਣਗੇ ਰਾਜ ਪੱਚੀ ਮਿੰਟ ਟਾਈਮ ਹੈ ਰਾਜ ਤਕਰੀਬਨ 20-22 ਮਿੰਟ ਕਰਨਗੇ ਸਮਾਪਤੀ ਕਰਨਗੇ ਸ਼ਬਦ ਦੀ ਠੀਕ ਹੈ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਜੋ ਬਣਾਣੀ ਰਾਗ ਤਕਲੀਫ ਹੈ ਯਤਨ ਕਰਾਂਗੇ ਕਾਹਦੇ ਨਾਲ ਕਹਿ ਸਕਦੇ ਇਹ ਬਹੁਤ ਮਹਾਨ ਬਾਤ ਹੈ ਅਸੀਂ ਅੱਜ ਅੱਗੇ ਬਿਲਕੁਲ ਪ੍ਰਤੀਭਾ ਹੈ ਆਓ ਆਪ ਜੀ ਬੋਲਦੇ ਤੱਕ ਬਾਤ ਮੈਂ ਪੁਰਖ ਦੇ ਵਿੱਚ ਕਬਜ਼ੋ ਨਦੀ ਸੇਵਨ ਦੀ ਨਿਜਾਤ ਮਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

تس گر کو صد کری نمسکار، تس گر کو صد جاؤں بلہار، ست گر کے

ਸੰਤ ਭਗਤ ਉਹਦੇ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਤੱਕਦੇ। ਗੁਰਮੁਖ ਬਿਨਾਂ ਵਾਹਿਗੁਰੂ ਅਕਾਲ ਪੁਰਖ ਦੇ ਕਿਸੇ ਦੀ ਓਟ ਨਹੀਂ ਤੱਕਦੇ। ਤੇ ਜਿਹੜਾ ਬੰਦਾ ਹੋਰ ਕਿਸੇ ਦੀ ਓਟ ਤੱਕਦਾ ਹੈ, ਸਮਝ ਲੈਣਾ ਅਜੇ ਭਗਤੀ ਦੇ ਮਾਰਗ ਤੇ ਕੋਈ ਨਹੀਂ ਤੁਰਿਆ। ਕਿਉਂਕਿ ਜਿਹੜਾ ਬੰਦਾ ਸ਼ਕਤੀਆਂ ਦੇ ਪਿੱਛੇ ਫਿਰਦਾ ਹੈ, ਸ਼ਾਕਤਕ ਹੈ, ਉਹ ਪਦਾਰਥਾਂ ਦੀ ਭੁੱਖ ਲੈ ਕੇ ਫਿਰਦਾ। ਭਾਈ ਭਗੀਰਥ ਨੇ ਜਿਸ ਦਿਨ ਚਤੁਰਭੁਜ ਦੇਵੀ ਦੇ ਦਰਸ਼ਨ ਕੀਤੇ ਸਨ, ਬੜਾ ਵੱਡਾ ਭਗਤ ਸੀ ਦੇਵੀ ਦਾ, ਬੜੀ ਸ਼ਰਧਾ ਵਾਲਾ ਪੁਜਾਰੀ ਹੈ, ਪਰ ਵੇਖਿਆ ਦੇਵੀ ਝਾੜੂ ਦੇ ਰਹੀ ਆ ਕੇ ਚਰਨਾਂ ਤੇ ਟਹਿ ਪਿਆ। ਕਹਿੰਦਾ ਮਾਤਾ ਤੇਰੇ ਦਰਸ਼ਨ ਵੀ ਹੋਏ ਤੇ ਝਾੜੂ ਦੇਂਦੀ ਦੇ, ਲਿਆ ਝਾੜੂ ਮੈਨੂੰ ਦੇ।

तू सत्तावान है, तू शक्ति वाली है, महामाया है, ये तू की कर रही है? तू झाड़ू दे रही है। और वो पता है की कहती? वो कहती मैं झाड़ू दे रही हूं, इतने गुरु नानक ने आके बैठना, इस जगह से गुरु नानक ने आके चौंकड़ा मारना है मेरे भगता, मैं ओदे वास्ते झाड़ू दे रही हूं, ओदे वास्ते थां शुद्ध कर रही हूं। कहिंदा माता ओ कौन है, धरती ते कोई ऐसा भी है जिदे वास्ते तैनू झाड़ू देने की लोड़ हो? कहिंदी ये हां है, मैथों वड्डा है। कहिंदा तैथों किवें वड्डा हो सकदा? ईश्वर तो बाद तेरी शक्ति है, महामाया तेरी बड़ी वड्डी ताकत है, तेरे विचों ही मालिक ने सारा कुछ पैदा किया है। कहिंदी नहीं, वह मैथों वड्डा इस करके कि जिहड़े मेरे नाल जुड़दे ने ना उन्हां नूं मैं पदार्थ दे सकनी हां, मुक्ति मैं नहीं दे सकदी। गुरु नानक नाल जिहड़ा जुड़ जांदा है वह उन्हूं नाम देंदा है, भगती देंदा है, उच्चा इन्ना उठा दिंदा है कि कई मुक्तियां उहदे मगर मगर लगियां फिरन। मनुख दे मगर मगर चार मुक्त चारे सिद्ध मिलके दूल्हा प्रभ की शरण परयो, मुक्त पयो चौहू जुग जान्यो, जस कीर्त माथे छत्र धरयो, राजा राम जपत को ना तरयो। ओ नाम जपण ला दिंदा इस करके मैथों वड्डा है, जिहड़ा नाम नाल जोड़दा है। मेरे कोलो लोक संसारी मंगा मंगदे ने मैं देनी आ, गुरु नानक नाम नाल जोड़दा है। ध्यान देना, कुछ धर्मां वाले अखौती धर्मां वाले ऐसा भी करदे ने, वह कहिंदे ने पाप करी जाओ साडे कोल आ जाओ आपे बख्शा लवांगे, साडा इष्ट आपे तुहाडे पाप अपने मोढ़ियां ते लै के तुहानू बख्शा लवेगा। जे फिर बंदा तां कोई ना बनिया, पाप करी जावे उहदे बख्शाउण वाला कोई बैठा जिम्मेवार बन के, गल ठीक है। गुरु नानक जिम्मेवारी नहीं लैंदा। वह कहिंदे ने मैं तां तैनू इन्ने जोगा कर देना चाहुंदा भी तू आप भी बख्शिया जावे, तेरे नाल होर भी कई बख्शे जाण। हालांकि हजरत ईसा मसीह का एक वचन है, ओदा सेंट एंड्रयू ने बड़ा सोना उलथा किया। वह कहिंदा लोग गलत समझते ने इस दा, वह कहिंदा मेरे मगर वह आवे जो मेरे मगर चल सकदा। ध्यान देना बड़ी खास गल, कहिंदा मेरे मगर वह आवे, जा रहे सन दुनिया बड़ी मगर तुरी जा रही सी, धाड़ दी धाड़ रुक गए, कहन लगे मेरे मगर सिर्फ वह आवे जो मेरे मगर चल सकदा। हुण इहदा अर्थ लैण वाला कलेगा, वह कहणगे भी वह बड़े तेज तुरदे होणगे, दौड़दे होणगे, या पता नहीं वह अपने खोते ते चढ़ के बड़ी तेजी नाल जा रहे होणगे, ते उन्हां दे मगर जिहड़े तेज नहीं तुर सकदे हो रह गए। ऐसी गल नहीं, उन्हां दा कहण दा मतलब है जिहड़ा मेरी सिक्ख्या ते नहीं तुर सकदा रुक जाओ, ना आओ मेरे मगर। जिहड़ा मेरे मगर लग के मेरा अनुसारी हो के नहीं तुर सकदा ना, हमेशा महापुरशे ही कहिंदे आए। मगरलिया ने गल्लां बना लईआं कि तुहाडे पाप अपने सिर ते लै के तुहानू बख्शा देणगे, तुसीं मौजां करो खाई पी चलो। गुरु नानक ऐसा बंदे नूं नहीं रहण दिंदे। गुरु नानक तां मनुख नूं सवार के साज के शुद्ध कर दिंदे ने, इन्ना पवित्र कर दिंदे ने नाम नाल जोड़ के कि देवियां भी उन्हां वास्ते झाड़ू देण, उन्हां मनुखां दा देवतियां विच भी सत्कार हो। इसे करके गुरसिख की निगाह बहुत उच्ची, जांका कहया दरगह चले सो किस को नजर ले आवे तले। जिहदी दरगाह च सुनी जांदी होवे ओह किसे नूं अक्क थले कानू लिआउंदा है। साहिब कलगीधर पातशाह दा सवैया रोज पढ़दे हो, पाए कहे जब ते तुमरे तब ते को आंख तरे नहीं आने हो। मैं किसे नूं अक्ख थले लिआउंदा ही नहीं, यह निक्कियां मोटियां ताकतां जो ओहदी रसाज चलण वालियां ने, मैं ओहदी मालक दी ओट तकन तो बाद ये छोटियां मोटियां ताकतां वल क्यों तक्का? क्योंकि ताकतां जिहड़ियां शक्तियां जिहड़ियां रिद्धियां सिद्धियां वालियां ताकतां ने, यह पदार्थ तां दे सकदियां ने, वाहिगुरू नाल सीधा जोड़न वास्ते तां कोई गुरु नानक ही चाहिए। वाहिगुरू अकाल पुरख नाल सीधी सांझ पैदा करन दी बाणी विच नित प्रेरणा लई आप। इथे भी महाराज सच्चे पातशाह कहिंदे ने एक टेक गोबिंद की, एक वाहिगुरू दा आसरा, त्यागी अन आस होर किस दा आसरा नहीं। सब उपर समर्थ प्रभ, सारिया तो वड्डी समर्था वाला, सारिया तो उच्चा वाहिगुरु है, पूर्ण गुण दास पूर्ण गुणा वाला, जन का नाम आधार है, सेवका ने नाम नू आसरा बनाया, प्रभ शरणी पाहे प्रभु दी शरण पैंदे, परमेश्वर का आसरा संतन मन माहे, इन्हनु भरोसा है आप रखे, आप देव सी आपे प्रतपारे, दीन दयाल कृपा ने दे सास सास संभारे, इन्हनु ए भी मंजूर है करनहार जो कर रहे आसाई वड्याई, गुरपुरे उपदेशिया सुख खसम रजाई, मालक दी रजा विच गुरुपुरे ने उपदेश दिता है तेनू बड़ा सुख मिलेगा। पूरे गुरु गुरु नानक का उपदेश है, तू निरंकार की रजा च रहो बड़ा सुखी रहेगा। फिर इन्हें की पाया, चिंत अंदेशा गणत तज, जन हुक्म पछाता
ਨਹਿ ਬਿਣਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ। ਇਹ ਐਸੇ ਰੰਗ ਚ ਰੱਤਾ ਹੋਇਆ ਗੁਰਮੁਖ, ਇਹਨੂੰ ਭਰੋਸਾ ਹੈ ਮਾਲਕ ਮੈਨੂੰ ਛੱਡ ਨਹੀਂ ਜਾਏਗਾ, ਉਹਦੀ ਕਿਰਪਾ ਵਿਚ ਮੈਂ ਸਦਾ ਸੁਖੀ ਵਸਾਂਗਾ। ਸਿਮਰਤ ਸਵਾਮੀ ਕਿਲ ਵਿਖਨਾਸੇ, ਜਿਸ ਨੂੰ ਯਾਦ ਕਰਨ ਨਾਲ ਪਾਪ ਧੋਤੇ ਜਾਂਦੇ ਨੇ। ਸੁਖ ਸਹਿਜ ਆਨੰਦ ਨਿਵਾਸੇ, ਸੁਖ ਸਹਿਜ ਤੇ ਆਨੰਦ ਦਾ ਵਾਸਾ ਹੁੰਦਾ ਹੈ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨ ਰੱਬ ਦੇ ਬੰਦੇ ਤਾਂ ਉਹਦਾ ਆਸਰਾ ਤੱਕਦੇ। ਨਾਮ ਜਪਤ ਸਭ ਮਿਟਿਓ ਅੰਦੇਸ਼ਾ, ਨਾਮ ਜਪਦਿਆਂ ਸਾਰੇ ਵਿਸ਼ਵ ਦੇ ਸਾਰੇ ਸ਼ੰਕੇ ਸਾਰੇ ਅੰਦੇਸ਼ੇ ਮਿਟ ਗਏ। ਸਾਧ ਸੰਗ ਕਛ ਭਾਉ ਨਾ ਭਰਾਂਤੀ, ਸਤਸੰਗੀਆਂ ਚ ਮਿਲ ਕੇ ਨਿਰੰਕਾਰ ਨਾਲ ਸਾਂਝ ਪਾਉਣ ਵਾਲੇ ਨੂੰ ਨਾ ਕੋਈ ਡਰ ਹੈ ਨਾ ਕੋਈ ਭਰਮ ਹੈ। ਗੁਣ ਗੋਪਾਲ ਗਾਈਆਂ ਹੈ ਦਿਨ ਰਾਤੀ, ਵਾਹਿਗੁਰੂ ਦੇ ਗੁਣ ਗਾਉਂਦੇ ਨੇ ਦਿਨ ਰਾਤ। ਕਰ ਕਿਰਪਾ ਪ੍ਰਭ ਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ। ਕਹੋ ਨਾਨਕ ਮਨ ਭਈ ਪ੍ਰਤੀਤ, ਜਿਨ੍ਹਾਂ ਦੇ ਮਨ ਚ ਵਿਸ਼ਵਾਸ ਆ ਗਿਆ ਯਕੀਨ ਆ ਗਿਆ। ਨਿਰਮਲ ਜਸ ਪੀਵੇ ਜਨ ਨੀਤ, ਵਾਹਿਗੁਰੂ ਦੇ ਨਿਰਮਲ ਜਸ ਦਾ ਅੰਮ੍ਰਿਤ ਦਿਨ ਰਾਤ ਪੀਂਦੇ ਨੇ। ਉਹਨਾਂ ਨੂੰ ਕਿਸੇ ਥਾਂ ਤੋਂ ਕੋਈ ਖਤਰਾ ਨਹੀਂ, ਕੋਈ ਡਰ ਨਹੀਂ, ਕਿਸੇ ਹੋਰ ਦੇ ਆਸਰੇ ਦੀ ਲੋੜ ਨਹੀਂ। ਭਾਈ ਪੈਣਾ ਜੀ ਨੂੰ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਬੁਲਾਇਆ। ਉਹ ਪੰਡਿਤ ਕਥਾ ਕਰਦਾ ਸੀ ਨਾ, ਪੋਥੀ ਮੁੱਕਣ ਤੇ ਆ ਗਈ। ਸਾਹਿਬ ਕਹਿਣ ਲੱਗੇ ਸੰਗਤ ਦਾ ਰਸ ਬਣਿਆ ਹੋਇਆ, ਪੰਡਿਤ ਜੀ ਪੋਥੀ ਮੁੱਕਣ ਲੱਗੀ ਹੈ, ਤੁਹਾਡੀ ਕਥਾ ਜੇ ਚਲਦੀ ਰਹੇ। ਕਹਿਣ ਲੱਗਾ ਜੀ ਦੂਜੀ ਪੋਥੀ ਤਾਂ ਬਨਾਰਸ ਹੈ। ਕਹਿਣ ਲੱਗੇ ਲੈ ਆਓ। ਕਹਿਣ ਲੱਗੇ ਮੈਂ ਗਿਆ ਤੇ ਕਥਾ ਦਾ ਲੜੀ ਦਾ ਕੰਮ ਜੋ ਹੈ ਟੁੱਟ ਜਾਏਗਾ, ਕਾਕੇ ਨੂੰ ਭੇਜਦੇ ਨੇ। ਸਾਹਿਬ ਕਹਿਣ ਲੱਗੇ ਜ਼ਰੂਰ ਭੇਜਦੇ। ਕਦੋਂ ਭੇਜੋਗੇ ਜੀ? ਮਹੂਰਤ ਕੱਢ ਕੇ ਦੱਸਾਂਗਾ। ਮਹੂਰਤ ਕੱਢਿਆ, ਦਿਨ ਮੱਥ ਲਿਆ, ਘੜੀ ਪੈਰ ਮੱਥ ਲਏ, ਆ ਗਿਆ ਮਹਾਰਾਜ ਫਲਾਣੇ ਦਿਨ ਕਾਕਾ, ਇੰਨੇ ਪੈਰ ਇੰਨੇ ਘੜੀ ਇੰਨੇ ਪਲ ਤੇ ਚੱਲੇਗਾ। ਸਾਹਿਬ ਕਹਿਣ ਲੱਗੇ ਠੀਕ ਹੈ, ਕਿਸੇ ਚੀਜ਼ ਦੀ ਲੋੜ ਹੋਵੇ ਦੱਸ ਦੇਣੀ। ਕਹਿਣ ਲੱਗਾ ਜੀ ਕਈ ਚਿਰਾਂ ਬਾਅਦ ਕਾਕਾ ਘਰ ਚੱਲਿਆ, ਕੋਈ ਥੋੜੀ ਜਿਹੀ ਮਾਇਆ। ਸਾਹਿਬ ਕਹਿਣ ਲੱਗੇ ਭੰਡਾਰੀ ਨੂੰ, ਕਹਿਣ ਲੱਗੇ ਜਿੰਨੀ ਮਾਇਆ ਪੰਡਿਤ ਜੀ ਕਹਿੰਦੇ ਨੇ ਦੇ ਦਿਓ। ਫੇਰ ਖਲੋਤੇ ਨੇ, ਸਾਹਿਬ ਕਹਿਣ ਲੱਗੇ ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ ਕਾਕੇ ਵਾਸਤੇ ਕੋਈ ਸਵਾਰੀ ਤਾਂ ਚਾਹੀਦੀ ਹੈ। ਸਾਹਿਬ ਕਹਿਣ ਲੱਗੇ ਵਧੀਆ ਘੋੜਾ, ਸੋਹਣਾ ਘੋੜਾ ਕਾਕੇ ਦੀ ਸਵਾਰੀ ਵਾਸਤੇ ਦੇ ਦਿਓ। ਫੇਰ ਖਲੋਤੇ ਨੇ, ਸਾਹਿਬ ਕਹਿਣ ਲੱਗੇ ਪੰਡਿਤ ਜੀ ਹੋਰ ਦੱਸੋ ਕਿ ਮਹਾਰਾਜ ਉਹ ਮਾਇਆ ਲੈ ਕੇ ਕਾਕਾ ਕੱਲਾ ਜਾਏਗਾ, ਡਰ ਲੱਗੇਗਾ। ਸੌ ਖਤਰੇ ਨੇ ਜੰਗਲ ਵੇਲੇ, ਰਸਤਾ ਲੰਬਾ ਹੈ, ਕਿੱਥੇ ਅੰਮ੍ਰਿਤਸਰ ਤੋਂ ਚੱਲ ਕੇ ਬਨਾਰਸ ਪਹੁੰਚਣਾ ਹੈ। ਸਾਹਿਬ ਕਹਿਣ ਲੱਗੇ ਚਾਰ ਪੰਜ ਅੰਗ ਰਕਸ਼ਕ ਵੀ ਦੇ ਦਿਓ, ਸਾਥੀ ਸਹਾਈ ਵੀ ਦੇ ਦਿਓ, ਸ਼ਸਤਰਧਾਰੀ ਬੰਦੇ ਨਾਲ ਜਾਣਗੇ। ਫੇਰ ਖਲੋਤਾ, ਕਹਿਣ ਲੱਗੇ ਪੰਡਿਤ ਜੀ ਹੁਣ ਦੱਸੋ। ਕਹਿਣ ਲੱਗੇ ਜੀ ਉਹ ਬ੍ਰਾਹਮਣ ਪੁੱਤਰ ਹੈ, ਰਾਜ ਖਾਏ ਪੀਏਗਾ ਕੀ? ਸਾਹਿਬ ਕਹਿਣ ਲੱਗੇ ਰਾਸ਼ਨ ਵੀ ਦੇ ਦਿਓ, ਅੰਨ ਪਾਣੀ ਸਾਰਾ ਕੁਝ ਨਾਲ ਦਿਓ, ਤੇ ਨਾਲ ਪਕਾਉਣ ਵਾਸਤੇ ਰਸੋਈਆ ਵੀ ਦੇ ਦਿਓ। ਗੱਡਾ ਸਮਾਨ ਦਾ ਲੱਦਿਆ ਗਿਆ, ਇੱਕ ਘੋੜਾ ਉਹਦੇ ਵਾਸਤੇ, ਚਾਰ ਪੰਜ ਘੋੜਿਆਂ ਵਾਲੇ ਨਾਲ ਉਹਦੇ ਅੰਗ ਰਕਸ਼ਕ, ਮਾਇਆ ਦੀਆਂ ਥੈਲੀਆਂ, ਕਿੰਨਾ ਸਾਰਾ ਅਨਾਜ, ਇਹ ਸਾਰਾ ਕੁਝ ਲੈ ਕੇ ਤਿਆਰੀ ਕਰ ਲਈ ਗਈ ਨਿਯਤ ਦਿਨ ਤੇ। ਜਿਸ ਵੇਲੇ ਸਰੋਵਰ ਦੇ ਇੱਕ ਪਾਸੇ ਜੰਗਲਾਂ ਦੇ ਵਿੱਚ ਖੁੱਲੀ ਥਾਂ ਦੇ ਵਿੱਚ ਉਹਨਾਂ ਰੁੱਖਾਂ ਦੇ ਵਿਚਕਾਰ ਪੰਡਿਤ ਜੀ ਨੇ ਹਵਨ ਤਿਆਰ ਕੀਤਾ, ਹੋਮ ਹੋ ਰਿਹਾ, ਦੇਵੀਆਂ ਦੇਵਤਿਆਂ ਦੀ ਆਰਾਧਨਾ ਹੋ ਰਹੀ। ਉਹ ਪਰਛਾਵਾਂ ਢਲਦਾ ਵੇਖ ਰਹੇ ਨੇ, ਸੂਰਜ ਉੱਠਦਾ ਵੇਖ ਰਹੇ ਨੇ। ਅਚਾਨਕ ਕਹਿਣ ਲੱਗੇ ਕਾਕਾ ਹੁਣ ਉਹ ਘੜੀ ਉਹ ਮੁਹੂਰਤ ਆ ਗਿਆ, ਹੁਣ ਤੂੰ ਪ੍ਰਕਰਮਾ ਕਰਕੇ ਪੂਰਨ ਹੁਤੀ ਪਾ ਕੇ ਤੂੰ ਘੋੜੇ ਤੇ ਸਵਾਰ ਹੋ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲਈ ਹਵਨ ਵਾਲੀ ਥਾਂ ਦੀ ਪ੍ਰਕਰਮਾ ਕੀਤੀ, ਸਾਰਿਆਂ ਨੇ ਵੇਦ ਮੰਤਰਾਂ ਦੇ ਉਚਾਰਨ ਦੇ ਨਾਲ ਪੂਰਨ ਹੁਤੀ ਪਾਈ, ਯੱਗ ਸੰਪੂਰਨ ਹੋਇਆ। ਲੜਕੇ ਨੇ ਬਾਪ ਦੀ ਆਸ਼ੀਰਵਾਦ ਲੈ ਕੇ ਘੋੜੇ ਤੇ ਪੈਰ ਰੱਖਿਆ, ਪਲਾਕੀ ਮਾਰ ਕੇ ਚੜ੍ਹ ਗਿਆ। ਬਾਪ ਨੇ ਖੜੇ ਹੋ ਕੇ ਅਸੀਸ ਦਿੱਤੀ, ਘੋੜਾ ਤੁਰਿਆ ਤੁਰਿਆ ਤੇ ਅੱਗੋਂ ਖੋਤਾ ਹੀਂਗ ਪਿਆ, ਉਹਨੇ ਘੋੜੇ ਦੀਆਂ ਵਾਗਾਂ ਖਿੱਚ ਲਈਆਂ, ਰੁਕ ਗਿਆ। ਲੜਕੇ ਨੇ ਘੋੜਾ ਰੋਕਿਆ, ਬਾਪ ਨੇ ਕਹਿਤਾ ਉਤਰਿਆ ਥੱਲੇ, ਵਾਪਸ ਉਤਰ ਆਇਆ। ਰਾਤ ਨੂੰ ਫੇਰ ਕਥਾ ਚ ਬੈਠਾ ਮੁੰਡਾ ਨਾਲ ਬੈਠਾ। ਸਾਹਿਬ ਕਹਿਣ ਲੱਗੇ ਪੰਡਿਤ ਜੀ ਕਾਕਾ ਗਿਆ ਨੀ ਕਿ ਮਹਾਰਾਜ ਚੱਲਿਆ ਤਾਂ ਸੀ, ਬਦਸ਼ਗਨੀ ਹੋ ਗਈ। ਕੈਸੀ ਬਦਸ਼ਗਨੀ? ਕਿ ਜੀ ਖੋਤਾ ਹੀਂਗ ਪਿਆ, ਐਣ ਦੇ ਤੁਰਨ ਲੱਗੇ ਆ। ਸਾਹਿਬ ਕਹਿਣ ਲੱਗੇ ਖੋਤੇ ਦੀ ਗੱਲ ਦੀ ਕੀ ਪਰਵਾਹ ਕਰਨੀ ਸੀ, ਤੁਸੀਂ ਇਸ਼ਟ ਦੀ ਆਰਾਧਨਾ ਕਰਨੀ ਸੀ, ਪ੍ਰਭੂ ਦੀ ਆਰਾਧਨਾ ਕਰਨੀ ਸੀ। ਕਹਿਣ ਲੱਗਾ ਜੀ ਐਸੀ ਗੱਲ ਨਹੀਂ ਕੀਤੀ ਤਾਂ ਸਾਰੀ ਹੈ, ਅਗਨੀ ਨੂੰ ਸਾਕਸ਼ੀ ਮੰਗ ਕੇ ਸ੍ਰੀ ਗਣੇਸ਼ਾ ਨਮਾ ਤੋਂ ਲੈ ਕੇ 33 ਕਰੋੜ ਦੇਵਤਿਆਂ ਦਾ ਧਿਆਨ ਕੀਤਾ, ਵੇਦ ਮੰਤਰਾਂ ਦੇ ਉਚਾਰਨ ਦੇ ਨਾਲ ਮੁੰਡਾ ਤੋਰਿਆ ਸੀ, ਪਰ ਬਦਸ਼ਗਨੀ। ਸਾਹਿਬ ਕਹਿਣ ਲੱਗੇ ਨਹੀਂ, ਤੈਨੂੰ 33 ਕਰੋੜ ਦੇਵਤਿਆਂ ਤੇ ਇੰਨਾ ਵਿਸ਼ਵਾਸ ਨਹੀਂ ਜਿੰਨਾ ਖੋਤੇ ਤੇ ਵਿਸ਼ਵਾਸ, ਤੈਨੂੰ ਆਪਣੇ ਇਸ ਤੇ ਇੰਨਾ ਭਰੋਸਾ ਨਹੀਂ ਜਿੰਨਾ ਇੱਕ ਜਾਨਵਰ ਤੇ ਭਰੋਸਾ ਹੈ ਕਿ ਇਹ ਵੀ ਬਦਸ਼ਗਨੀ ਦੇ ਨਾਲ ਸਾਰਾ ਕੰਮ ਖਰਾਬ ਹੋ ਜਾਏ। ਨਾ ਤੈਨੂੰ ਬੰਦਿਆਂ ਤੇ ਭਰੋਸਾ ਜਿਹੜੇ ਨਾਲ ਚੱਲੇ ਨੇ, ਨਾ ਤੈਨੂੰ ਅੰਨ ਤੇ ਭਰੋਸਾ ਹੈ, ਨਾ ਧਨ ਤੇ ਭਰੋਸਾ ਹੈ, ਨਾ ਮੁੰਡੇ ਤੇ ਭਰੋਸਾ ਹੈ, ਖੋਤੇ ਤੇ ਭਰੋਸਾ ਹੈ ਤੇਰਾ। ਉਸੇ ਵੇਲੇ ਭਾਈ ਪੈੜਾ ਜੀ ਨੇ ਆ ਕੇ ਮੱਥਾ ਟੇਕਿਆ। ਧੰਨ ਗੁਰੂ ਨਾਨਕ ਕਹਿਣ ਲੱਗੇ ਭਾਈ ਪੈੜਾ ਜੀ ਤੁਹਾਨੂੰ ਇੱਕ ਕੰਮ ਕਹਿਣਾ ਹੈ ਕਿ ਦੱਸੋ ਬਾਦਸ਼ਾਹ ਹੁਕਮ ਕਰੋ। ਸਾਹਿਬ ਕਹਿਣ ਲੱਗੇ ਇੰਜ ਕਰੋ, ਸੰਗਲਾ ਦੀ ਭਜਾਓ।
ਸੱਜਣ ਪਾਤਸ਼ਾਹ ਸਾਹਿਬ ਕਹਿਣ ਲੱਗੇ ਉੱਥੇ ਸੁਣਿਆ ਹੈ ਕਿ ਧੰਨ ਗੁਰੂ ਨਾਨਕ ਨੇ ਕੋਈ ਪੋਥੀ ਰਚੀ ਸੀ ਪ੍ਰਾਣ ਸੰਗਲੀ ਉੱਥੋਂ ਦੇ ਸਿੱਧਾਂ ਦੇ ਹੁਕਮਾਂ ਉਹਦੇ ਪ੍ਰਸਵਾਲਾਂ ਤੇ ਸਾਹਿਬਾਂ ਨੇ ਉਹਨਾਂ ਦੇ ਉੱਤਰ ਦਿੱਤੇ ਸਨ ਤੇ ਗੁਰਬਾਣੀ ਸੰਚੈ ਕਰਨੀ ਏ ਲੈ ਕੇ ਆਓ ਪੋਥੀ ਵੇਖੀਏ ਜੇ ਗੁਰਬਾਣੀ ਚ ਸ਼ਾਮਲ ਕਰਨ ਜੋਗੀ ਹੋਵੇਗੀ ਤੇ ਕਰ ਲੈਣ ਪ੍ਰਾਣ ਸੰਗਲੀ ਪੋਥੀ ਲੈ ਕੇ ਆਓ ਸੱਤ ਬਚਨ ਦੀ ਕਦੋਂ ਜਾਵਾਂ ਸਾਹਿਬ ਕਹਿਣ ਲੱਗੇ ਹੁਣੇ ਚਲੇ ਜਾਓ ਰਾਤ ਦਾ ਸਮਾਂ ਹੁਣੇ ਚਲੇ ਜਾਓ ਸਾਡੇ ਵੱਲੋਂ ਤਾਂ ਆ ਗਿਆ ਜਦੋਂ ਮਰਜ਼ੀ ਚਲੇ ਜਾਓ ਕਹਿਣ ਲੱਗਾ ਸਤ ਬਚਨ ਮਹਾਰਾਜ ਮੱਥਾ ਟੇਕਿਆ ਉੱਠ ਕੇ ਤੁਰਨ ਲੱਗਾ ਸਾਹਿਬ ਕਹਿਣ ਲੱਗੇ ਭਾਈ ਪੈੜਾ ਜੀ ਕੋਈ ਬੰਦੇ ਚਾਰ ਨਾ ਲੈ ਜਾਓ ਹੱਥ ਬੰਨ ਕੇ ਕਹਿਣ ਲੱਗੇ ਪਾਤਸ਼ਾਹ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਮੈਂ ਬੰਦੇ ਨਾਲ ਕਾਹਲੇ ਨਹੀਂ ਲਿਆ ਸਾਹਿਬ ਕਹਿਣ ਲੱਗੇ ਕੋਈ ਅੰਨ ਜਲ ਲੈ ਜਾਓ ਨਾਲ ਕੋਈ ਅੰਨ ਪਾਣੀ ਪੰਡਿਤ ਜੀ ਸੁਣ ਲੈਣ ਭਾਈ ਪੈੜਾ ਜੀ ਕਹਿੰਦੇ ਨੇ ਪਾਤਸ਼ਾਹ ਜਿੱਥੇ ਜਾਣਾ ਹੈ ਅੰਨ ਮਾਲਕ ਨੇ ਦੇਣਾ ਤੇਰੀ ਰਜ਼ਾ ਜਿੱਥੇ ਜਾਣਾ ਮਿਲ ਜਾਣਾ ਹੈ ਜੀਆਂ ਸਾਰਿਆਂ ਦੀ ਸੰਭਾਲ ਤੂੰ ਆਪ ਕਰਨ ਵਾਲਾ ਹੈ ਪਾਤਸ਼ਾਹ ਮੈਂ ਅੰਨ ਕਾਹਦੇ ਲਈ ਨਾਲ ਚੁੱਕਾ ਜਿੱਥੇ ਜਾਵਾਂਗਾ ਮਿਲ ਜਾਏਗਾ ਸਾਹਿਬ ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਕੋਈ ਧਨ ਲੈ ਲਵੋ ਕਹਿਣ ਲੱਗਾ ਮਹਾਰਾਜ ਧਨ ਕੀ ਕਰਨਾ ਹੈ ਐਵੇਂ ਖਾਬ ਖਾਦੇ ਖਤਰੇ ਮੁੱਲ ਲਵਾਂਗਾ ਸਾਹਿਬ ਕਹਿਣ ਲੱਗੇ ਲੰਮਾ ਸਫ਼ਰ ਹੈ ਮਾਲਕ ਤੁਸੀਂ ਆਪ ਖਿਆਲ ਰੱਖਣਾ ਮੈਂ ਧਨ ਵੀ ਕੀ ਕਰਨਾ ਸਾਹਿਬਾਂ ਨੇ ਹਜ਼ੂਰੀ ਚ ਪਈ ਮਾਇਆ ਚ ਇੱਕ ਟਕਾ ਚੁੱਕ ਕੇ ਅੱਗੇ ਕੀਤਾ ਇਸ ਨੇ ਝੋਲੀ ਚ ਪਵਾ ਇੱਕ ਟਕਾ ਧਿਆਨ ਦੇਣਾ ਕਿੱਥੇ ਅੰਮ੍ਰਿਤਸਰ ਤੋਂ ਲੈ ਕੇ ਲੰਕਾ ਤੱਕ ਦਾ ਸਫ਼ਰ ਉਥੋਂ ਵਾਪਸ ਆਉਣਾ ਇੱਕ ਟਕਾ ਕੋਈ ਖਰਚਾ ਤਾਂ ਨਹੀਂ ਨਾ ਪਰ ਭਾਈ ਸਾਹਿਬ ਨੇ ਝੋਲੀ ਚ ਮਹਾਰਾਜ ਦੀ ਬਖਸ਼ਿਸ਼ ਸਮਝ ਕੇ ਪਵਾ ਲਿਆ ਘੁੱਟ ਕੇ ਪੱਲੇ ਬੰਨ ਲਿਆ ਇਤਿਹਾਸ ਗਵਾਹ ਹੈ ਉਸੇ ਵੇਲੇ ਭਾਈ ਪੈੜਾ ਜੀ ਤੁਰ ਪਏ ਇਕੱਲੇ ਜਾ ਕੇ ਸੰਗਲਾ ਦੀਪ ਤੋਂ ਪੋਥੀ ਲੈ ਕੇ ਆ ਫਿਰ ਉਨ੍ਹਾਂ ਨੇ ਹਕੀਕਤ ਰਾਹ ਮੁਕਾਮ ਇੱਕ ਪੋਥੀ ਆਪ ਹੀ ਲਿਖੀ ਜਿਹਦੇ ਵਿੱਚ ਗੁਰੂ ਕੇ ਸਿੱਖਾਂ ਦੇ ਰਾਹ ਜਿੱਥੇ ਜਿੱਥੇ ਦਰਸ਼ਨ ਹੋਏ ਤੇ ਰਾਜੇ ਸ਼ਿਵਨਾਭ ਦੀ ਸੰਤਾਨ ਜੋ ਕੁਝ ਕਰ ਰਹੀ ਸੀ ਉਹ ਸਾਰਾ ਕੁਝ ਉਸ ਹਕੀਕਤ ਰਾਹ ਮੁਕਾਮ ਚ ਦਰਜ ਕੀਤਾ ਉਸ ਇਕੱਲੇ ਬੰਦੇ ਨੇ ਏਡਾ ਸਫ਼ਰ ਬਿਨਾਂ ਸੰਗੀਆਂ ਸਾਥੀਆਂ ਦੇ ਬਿਨਾਂ ਧਨ ਦੇ ਬਿਨਾਂ ਅੰਨ ਦੇ ਕਿਹਦੇ ਸਿਰ ਤੇ ਕਰ ਲਿਆ ਪਰਮੇਸ਼ਰ ਦੇ ਆਸਰਾ ਇੱਕ ਨਿਰੰਕਾਰ ਦਾ ਆਸਰਾ ਜਿਨ੍ਹਾਂ ਨੇ ਬਾਣੀ ਅਨੁਸਾਰ

ਮਰਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨਹੀਂ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜ਼ਨਸ, ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨਹੀਂ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿੱਚ? ਇਹ ਸਰੀਰ ਮਾਇਆ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕੇ ਆਖੋ ਕਰੋੜਪਤੀ ਨੂੰ, ਬਿਜ਼ਨਸਮੈਨ ਨੂੰ ਮਾਇਆ ਧਾਰੀ ਨਹੀਂ ਕਿਹਾ, ਕਿਉਂਕਿ ਕਰੋੜਾਂ ਬਿਜ਼ਨਸਮੈਨ ਇਕੱਠੇ ਕਰ ਲੋ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲੋ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕੇ ਆਖੋ ਸਤਨਾਮ, ਜਿਹਦੇ ਕੋਲ ਸਭ ਤੋਂ ਮੋਲਕ ਮਨੁੱਖ ਦੇਈ, ਉਹਦੇ ਵਰਗਾ ਅਮੀਰ ਏ ਨੀ ਕੋਈ ਦੁਨੀਆਂ ਵਿਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨੀ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆਂ ਦੀ ਦੌਲਤ ਇੱਕ ਬੱਚਾ ਨੀ ਪੈਦਾ ਕਰ ਸਕਦਾ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦਾ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਬੋਲੇ ਬਣਾਇਆ ਵੈ। ਅੱਜ ਕੇ ਆਖੋ ਇਹਨੇ ਬਣਾਇਆ ਸਾਨੂੰ, ਰੁਪਈਆਂ ਨੇ ਨੀ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ, ਇਹਨੇ ਅੱਜ ਦੁਨੀਆਂ ਅੰਨੀ ਕੀਤੀ ਹੋਈ ਹੈ। ਗੁਰਮੁਖ ਪਿਆਰੇ ਬੋਲੀ ਕੀਤੀ ਹੋਈ ਹੈ, ਕਿਉਂ ਕੀਤੀ ਹੋਈ ਹੈ? ਨਹੀਂ, ਦੁਨੀਆਂ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿਚ, ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ ਨਹੀਂ। ਅੱਜ ਆਖੋ ਸਾਧਨਾ, ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਰਜ ਕਹਿੰਦੇ ਕਹਿੰਦੇ ਇਹ ਨਾ ਆਖੀ ਹੈ ਜਿਨ ਮੁਖ ਲੋਇਣ ਨਾਹੇ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨਹੀਂ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨਹੀਂ ਕਹਿਣਾ, ਅੰਨੇ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਖਸਮ ਮਾਲਕ ਨਹੀਂ ਦੇਖਦਾ। ਆਖੋ ਜੇ ਖਸਮ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ ਨੇ, ਕਣ ਕਣ ਵਿਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੇ। ਅੰਨੇ ਦੁੱਖ ਨਾ ਮਨਾਓ, ਮੈਂ ਤੁਹਾਡੇ ਵਿਚੋਂ ਹੀ ਹਾਂ, ਕਿਤੇ ਐਂ ਕਹੋ ਵੀ ਪਤਾ ਨਹੀਂ ਕੌਣ ਹੈ, ਇੱਕੋ ਆਏ ਆਪਾਂ। ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾਹ ਵਰਤਾ ਦਿੰਦਾ, ਕੋਈ ਛਕ ਲੈਂਦਾ। ਆਖੋ ਸਤਨਾਮ, ਹੁੰਦੇ ਇੱਕ ਜਿਹੇ, ਕੋਈ ਫਰਕ ਨਾ ਸਮਝੋ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੇ। ਬਸ ਇੱਕੋ ਗੱਲ ਵਿਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿਚ ਸਭ ਕੁਛ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ, ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕੇ ਆਖੋ ਸਤਨਾਮ, ਤੁਸੀਂ ਆਪ ਜਵਾਬ ਦੇ ਦੋ, ਜੋ ਟੈਲੀਵਿਜ਼ਨ ਵਿਚ ਹੋ ਰਿਹਾ ਉਹ ਬਾਪ ਤੇ ਧੀ ਇਕੱਠੇ ਬੈਠੇ ਦੇਖਣ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ? ਬਾ ਮਾਇਆ ਧਾਰੀ ਆ ਤੰਨਾ ਬੋਲ, ਅੰਧਾ ਹੋ ਗਏ ਨਾ ਜਿਹੜਾ ਵਿਕਾਰ ਵੀ ਧੀਆਂ ਭੈਣਾਂ ਦੇ ਨਾਲ ਬੈਠ ਕੇ ਪਲੰਘ ਤੇ ਵੇਖਦਾ, ਤੂੰ ਟੈਲੀਵਿਜ਼ਨ ਵਿਚ ਫਿਲਮਾਂ ਵੇਖਦੇ, ਤੇ ਅੰਨਾ ਨੀ ਫਿਰ ਹੋਰ ਕੌਣ ਹੈ? ਗੁਰਸਿੱਖ ਪਿਆ, ਇਸ ਜੜ ਚੇਤਨ ਮਾਇਆ ਨੇ, ਸਰੀਰ ਰੂਪੀ ਮਾਇਆ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੱਚੇ ਨੇ ਸਾਡੇ ਵਾਸਤੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਮੈਂ ਆਪਣੇ ਆਪ ਨੂੰ ਬੰਦਾ ਕਹੀ ਜਾਵਾਂ ਜਾਂ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਜਿੰਨ ਕਿਹਾ, ਰਾਕਸ ਕਿਹਾ, ਕੁਛ ਸਤਨਾਮ, ਕਲਯੁਗ ਅੰਦਰ ਅਵਤਾਰ ਹੋਊਗਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ, ਤੇ ਜਿਹੜਾ ਆਪ ਰਾਕਸ਼ ਦੇ ਦੇਵਤੇ ਥੋੜੇ ਜੰਮਣੇ। ਗਾਂ ਮਹਾਰਾਜ ਕਹਿੰਦੇ ਪੁੱਤ ਧੀ ਵੀ ਹੋ ਜੀ, ਤੇ ਹੋਰ ਹੁਣ ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਨਾਮ ਹੈ ਇਸਤਰੀ ਦਾ,
ਇਸਤਰੀ ਤੋਂ ਇੱਥੇ ਇਸਤਰੀ ਅਰਥ ਨਹੀਂ ਲੈਣਾ, ਇਸਤਰੀ ਤੋਂ ਲੈਣਾ ਅਰਥ ਰੂਪ ਸੁੰਦਰਤਾ ਕਾਮ ਵਾਸ਼ਨਾ। ਉਹ ਅੱਜ ਸਾਰਿਆਂ ਤੇ ਹਕੂਮਤ ਕਰ ਰਹੀ ਹੈ। ਅੱਜ ਕੇ ਆਖੋ ਸਤਨਾਮ, ਇਹ ਮਹਾਰਾਜ ਦੀ ਬਾਣੀ ਦੇ ਬਚਨ 500 ਸਾਲ ਪਹਿਲਾਂ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਅੱਖਾਂ ਵਿਚ ਅੰਧ ਆ ਗਿਆ ਗੁਰਮੁਖ ਪਿਆਰਿਓ, ਪਰਖੇ ਨਹੀਂ ਹੈ ਤੇ ਕੰਨਾਂ ਵਿਚ ਬੋਲੇ ਕਾਹਤੋਂ ਹੋਏ ਹੋਏ ਹੈ। ਨਿੰਦਿਆ ਬਹੁਤ ਸੁਣਦੇ ਹੈ, ਗਾਉਣ ਬਹੁਤ ਸੁਣਦੇ ਹੈ, ਰਿਕਾਰਡ ਬਹੁਤ ਸੁਣਦੇ ਹੈ, ਪਰ ਬੋਲੇ ਹੋ ਗਏ ਗੁਰਬਾਣੀ ਸੁਣਨ ਤੋਂ, ਸੱਚ ਸੁਣਨ ਤੋਂ। ਇੱਥੇ ਮੇਰੇ ਵਰਗੇ ਕਈ ਧਾਰਨਾ ਪੜਨਗੇ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਉਹਨੂੰ ਪੁੱਛਿਆ ਕਰੋ ਵੀ ਸੱਚ ਹੈ ਨੀ, ਤੂੰ ਇੱਥੇ ਕਿਵੇਂ ਫਿਰਦਾ ਹੈ? ਖੁਸ਼ ਗੁਰਮੁਖ ਪਿਆਰਿਓ, ਜਿਸ ਦਿਨ ਸੱਚ ਨਾ ਰਿਹਾ ਤੇ ਜੱਗ ਰਹਿ ਜੂ। ਸੱਚ ਕਿਤੇ ਜਾਣ ਵਾਲੀ ਚੀਜ਼ ਹੈ, ਜੇ ਮੁੱਕ ਜਾਵੇ ਫਿਰ ਉਹ ਸੱਚੇ ਨੀ। ਸੱਚ ਤਾਂ ਅਮਰ ਚੀਜ਼ ਜੋ ਜੱਗ ਤੋਂ ਪਹਿਲਾਂ ਵੀ ਇੱਥੇ ਜੱਗਦੇ ਹੁੰਦੇ ਆ ਵੀ ਇੱਥੇ ਜਿਹੜੇ ਜੱਗ ਨੇ ਨਹੀਂ ਹੋਣਾ ਫੇਰ ਇੱਥੇ। ਉਹ ਸੱਚੇ ਤਾਂ ਹੈ ਕਿਉਂਕਿ ਹਰ ਵਕਤ ਮੌਜੂਦ ਹੈ, ਨਾ ਬਾਢ ਹੈ ਨਾ ਘਾਟ ਹੈ ਨਾ ਬਾਢ ਘਾਟ। ਅਸੀਂ ਕਹਿੰਦੇ ਕਾਲ ਪੈ ਗਿਆ, ਡੀਜ਼ਲ ਹੈ ਨਾ ਸੱਚ, ਸੀਮਿੰਟ ਹੈ ਨਾ ਜਿਹਦੀ ਸ਼ੋਰਟੇਜ ਆ ਗਈ। ਗੁਰਮੁਖ ਪਿਆਰਿਓ, ਕਾਲ ਨਹੀਂ ਪਿਆ ਸੱਚ, ਕਾਲ ਕੂੜ ਵਰਤਿਆ। ਇਹਦੇ ਜਦ ਬਾਣੀ ਵਿਚਾਰਚ ਕਰਨੇ ਤੁਕਦੇ ਤਾਂ ਵਰਤਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਵਰਤਿਆ ਸ਼ਬਦ ਤੋਂ ਤਾਂ ਅਰਥ ਹੋਣਗੇ। ਦੇ ਹੁਣ ਵਰਤਿਆ ਸ਼ਬਦ ਦੇ ਅਰਥ ਤੁਸੀਂ ਕੋਈ ਭੁੱਲੇ ਵੇ ਤਾਂ ਨਹੀਂ ਹੈਗੇ, ਭੁਲੇਖਾ ਹੀ ਹੈ। 36 ਵਾਰ ਤੁਸੀਂ ਦਿਨ ਚ ਕਹਿੰਦੇ ਹੋ ਚਾਹ ਵਰਤ ਲੋ, ਦੁੱਧ ਵਰਤ ਲੋ, ਪਾਣੀ ਵਰਤਾ ਦੋ, ਵਰਤਿਆ ਕਹਿਣਗੇ ਲੰਗਰ ਵਰਤ ਗਿਆ, ਅਜੇ ਲੰਗਰ ਵਰਤਣਾ। ਇਹ ਵਰਤ ਗਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ। ਸੱਚ ਦਾ ਕਾਲ ਨਹੀਂ, ਵਰਤਾਰਾ ਕੂੜ ਦਾ ਹੋ ਗਿਆ। ਕਿਵੇਂ ਹੋ ਗਿਆ ਵਰਤਾਰਾ? 2 ਕੁ ਮਹੀਨੇ ਪਹਿਲਾਂ ਤੁਹਾਡੇ ਘਰਾਂ ਚ ਜਾਈਦਾ ਤਾਂ ਕਿਤੇ ਰਜਾਈ ਨਹੀਂ ਸੀ ਦਿਖਦੀ, ਕਿਤੇ ਕੰਬਲ ਨਹੀਂ ਤਾਂ ਦਿਖਦਾ, ਕਿਤੇ ਕੋਟੀਆਂ ਨਹੀਂ ਸੀ ਦਿਖਦੀਆਂ। ਹੁਣ ਜਾਓ ਤੇ 1-1 ਮੰਜੇ ਪਰ 3-3 ਪਈਆਂ ਅਜਖੇ ਆਖੋ ਸਤਨਾਮ, ਸਮਝਣੇ। ਪਰ 3 ਮਹੀਨੇ ਪਹਿਲਾਂ ਰਜਾਈਆਂ ਦਾ ਕਾਲ ਪੈ ਗਿਆ ਤਾਂ ਨਹੀਂ, ਕਾਲ ਨਹੀਂ ਸੀ ਪਿਆ, ਪਾਕਿਸਤਾਨ ਭੇਜਤੀਆਂ ਤੀਆਂ, ਨਹੀਂ ਤੁਹਾਡੇ ਘਰਾਂ ਚ ਤੀਆਂ, ਤੁਸੀਂ ਵਰਤਣੀਆਂ ਛੱਡਤੀਆਂ ਤੀਆਂ। ਅਜਖੇ ਆਖੋ ਸਤਨਾਮ, ਬਿਚਾਰੀਆਂ ਪੇਟੀਆਂ ਚ ਬੰਦ ਕਰਕੇ ਰੱਖਤੀਆਂ ਤੀਆਂ ਵੀ ਟਿਕੀਆਂ ਰਹੋ, ਤੀਆਂ ਤਾਂ ਤੁਹਾਡੇ ਘਰੇ ਰਜਾਈਆਂ, ਕੰਬਲ ਵੀ ਤੁਹਾਡੇ ਘਰੇ ਤੇ, ਕੋਟੀਆਂ ਵੀ ਤੁਹਾਡੇ ਘਰੇ ਤੀਆਂ, ਪਰ ਤੁਸੀਂ ਇਸਤੇਮਾਲ ਕਰਨੀਆਂ ਛੱਡਤੀਆਂ ਤੀਆਂ, ਉਹ ਵਰਤਣੀਆਂ ਛੱਡਤੀਆਂ ਸੀ। ਇਹ ਹੈ ਅਰਥ ਤੁਕਦਾ, ਸੱਚ ਆਪਣੇ ਕੋਲੇ ਆ, ਆਪਾਂ ਨੇ ਵਰਤਣਾ ਛੱਡਤਾ। ਅੱਜ ਫੇਰ ਆਖੋ ਸੱਚ ਗਿਆ ਕਿਤੇ ਨਹੀਂ, ਆਪਾਂ ਵਰਤਣ ਝੂਠ ਲੱਗ ਪਏ। ਸੱਚ ਦਾ ਕਾਲ ਪਾਉਣ ਵਾਲਾ ਜੰਮੇ ਹੀ ਕੌਣ? ਤਾਂ ਜਪਜੀ ਸਾਹਿਬ ਨੇ ਕਹਿ ਦਿੱਤਾ।

ਕੱਟੀ ਚੀਜ਼ ਵਰਤੀ ਕਾਲ ਨੀ ਕਹਿਣਾ ਆਪਾਂ ਸੱਚ ਵਰਤਣਾ ਬੋਲਣਾ ਛੱਡਦਾ ਹੈ ਇੱਥੇ ਗੁਰਮੁਖ ਪਿਆਰੇ ਕੌਣ ਸੁਣਦਾ ਸੱਚ ਤੇ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਸੱਚ ਨਹੀਂ ਸੁਣਦੇ ਜਿਹੜੇ ਭਾਈ ਧਰਮ ਦਾ ਮਾਰਗ ਨਹੀਂ ਵੇਖਦੇ ਦ੍ਰਿਸ਼ਟੀ ਚ ਆਉਂਦਾ ਨਹੀਂ ਰੱਬ ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਇਹ ਆਪਣੇ ਖਾਤਰ ਹੈ ਭਾਈ ਮਹਾਰਾਜ ਕਹਿੰਦੇ ਜਿਹਨੇ ਸ਼ਬਦ ਪਹਿਲੇ ਸ਼ਬਦ ਦਾ ਅਰਥ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸੱਚ ਦੂਸਰੇ ਸ਼ਬਦ ਦਾ ਅਰਥ ਸੋਧੁਨ ਆਵਾਜ਼ ਸ਼ਬਦ ਹੀ ਵਾਹਿਗੁਰੂ ਹੈ ਵਾਹਿਗੁਰੂ ਹੀ ਆਵਾਜ਼ ਹੈ ਧੁਨ ਹੈ ਜਿਹੜੇ ਵੇਖਦੇ ਨੀ ਕਣਕਣ ਵਿਚ ਰਮਿਆ ਹੋਇਆ ਵਾਹਿਗੁਰੂ ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼ ਮਹਾਰਾਜ ਕਹਿੰਦੇ ਅੰਨੇ ਬੋਲੇ ਤੇ ਹੁਣ ਆਪਣੀ ਗੱਲ ਸੁਣ ਲਓ ਕਿ ਜਿਹੜਾ ਅੱਖਾਂ ਤੇ ਨਾ ਦਿਖੇ ਕੰਨਾਂ ਤੇ ਨਾ ਸੁਣੇ ਆਪਾਂ ਉਹਨੂੰ ਦੇਖ ਕੇ ਕਹੀ ਦਈ ਹੈ ਕਾਹਨੂੰ ਬੇਚਾਰਾ ਜਗ ਤੇ ਆਇਆ ਇਹ ਤਾਂ ਜਿਹੇ ਜਿਹਾ ਆਇਆ ਜਿਹੇ ਜਿਹਾ ਨਾ ਆਇਆ ਉਹਨੂੰ ਦੇਖ ਕੇ ਕਹਿ ਦੀ ਦੇ ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ ਵਾਹਿਗੁਰੂ ਸੰਗਤ ਦੇ ਦਰਸ਼ਨ ਨਹੀਂ ਕੀਤੇ ਕੰਨਾਂ ਨਾਲ ਸ਼ਬਦ ਸੁਣਿਆ ਨੀ ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰਾ ਹੋਏ ਇੱਥੇ ਆਈ ਕਾਹਨੂੰ ਐ ਸਤ ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ ਕਿਉਂਕਿ ਕੱਲ ਨੂੰ ਨੀ ਕਹਾਉਣਾ ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ ਹੁਣ ਅੱਜ ਤਾਂ ਪਿਛਲਾ ਦੁਆਨਾ ਅੱਜ ਤਾਂ ਕਹਿ ਦੋ ਕਹਿ ਦਿਆ ਕਰੋ ਸੱਚ ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ ਸੱਚ ਸੁਣਦੇ ਨੀ ਅੰਨੇ ਤੇ ਬੋਲੇ ਪਤਾ ਨੀ ਉਹੀ ਕੰਮ ਪਸੰਦ ਹੈ ਅੱਜ ਕੁਛ ਮਰਜ਼ੀ ਹੁੰਦੀ ਆ ਅਗਲੇ ਦੀ ਮਰਜ਼ੀ ਹੁੰਦੀ ਆਪੋ ਆਪਣੀ ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਮਹਾਰਾਜ ਕਹਿੰਦੇ ਆਈ ਕਿਵੇਂ ਮਾਇਆ ਧਾਰੀ ਅਤ ਅੰਨਾ ਬੋਲਾ ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ ਸੱਚ ਸੁਣਨ ਤੋਂ ਬੋਲੇ ਹੋ ਗਏ ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ ਬਹੁ ਪਰਖ ਕੀਤੀ ਜੱਗ ਦੀ ਇਹ ਕਣਕ ਕਹੀ ਜੀ ਹੈ ਟਰੈਕਟਰ ਕਿਹੋ ਜਿਹਾ ਇਹਦੀ ਪੱਗ ਕਹੀ ਜੀ ਬੰਨੀ ਵੀ ਹੈ ਤੁਰਦਾ ਕਿਵੇਂ ਹੈ ਇਹਦੇ ਕੱਪੜੇ ਕਹੇ ਜੇ ਪਾਏ ਹੋਣੇ ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ ਆਹ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ ਇਹ ਕੋਈ ਐਵੀਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ ਚਲੋ ਵੀ ਚੱਲੀਏ ਸੰਤ ਕਿਹੜੀ ਕਹਾਣੀ ਸੁਣਾਉਣਗੇ ਕਿਹੜੀਆਂ ਕੁ ਧਾਰਨਾ ਪੜਨਗੇ ਅੱਜ ਕਿੰਨੇ ਕੁ ਚਿਮਟੇ ਖੜਕਣਗੇ ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ ਅੱਜ ਖੁਸ਼ ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ ਕੀ ਵੇਖਦੇ ਹੋ ਉੱਥੇ ਜਾ ਕੇ ਬੜਾ ਵੱਡਾ ਹਾਲ ਬਣਿਆ ਵੇ ਬੜਾ ਸ਼ੰਖ ਮਰਮਰ ਲੱਗਿਆ ਵੇ ਛੇ ਮੰਜ਼ਿਲਾ ਬਣ ਗਿਆ ਸਿਉਣਾ ਚੜਿਆ ਵੇ ਜਿਸ ਕੰਮ ਵਿੱਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿੱਚੋਂ ਗੁਰਦੁਆਰੇ ਸਗੋਂ ਪਾਉਣ ਲੱਗ ਪਏ ਖੁਦ ਸਤਨਾਮ ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ ਗੁਰੂ ਤੋਂ ਉੱਥੇ ਤੇ ਪੱਥਰ ਲੱਗੇ ਹੋਏ ਦੇਖਦੇ ਨੇ ਉੱਥੇ ਦਾ ਸੰਖ ਮਰਮਰ ਦੇਖਦੇ ਉਹਦੀ ਉਚਾਈ ਦੇਖਦੇ ਕਿੰਨੀ ਉਹਦੀਆਂ ਮੰਜ਼ਿਲਾਂ ਗਿਣਗੇ ਗੁਰਦੁਆਰੇ ਦੀਆਂ ਕਿੰਨੀਆਂ ਇੱਥੇ ਸਿਉਣਾ ਕਿੰਨਾ ਲੱਗਿਆ ਵਾ ਹਾਲ ਕਿੰਨਾ ਵੱਡਾ ਬਣਿਆ ਵਾ ਹੋ ਵਾਹ ਸਿੱਖੋ ਪੱਥਰ ਤੇ ਸਿਵਨਾ ਦੇਖਣ ਗੁਰਦੁਆਰਿਆਂ ਚ ਜਾਣਾ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚ ਹੈ ਜੇ ਪੱਥਰਾਂ ਤੇ ਹੀ ਗੁਰਦੁਆਰਿਆਂ ਦੀ ਮਹੱਤਤਾ ਆ ਗਈ ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ ਤੁਸੀਂ ਹੈਰਾਨ ਹੋਵੋਗੇ ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਏ ਦੀ ਇੱਕ ਕੋਠੀ ਲਾ ਲਓ ਪੱਥਰਾਂ ਦੀ ਕੀਮਤ ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ ਅੱਜ ਕੁਛ ਸਤਨਾ ਹੈਰਾਨ ਕਰਨ ਵਾਲੀ ਗੱਲ ਹੈ 7.5 ਕਰੋੜ ਦੀ ਇੱਕ ਕੋਠੀ
ਨਾਲ ਪਟਿਆਲਾ ਹੀ ਹੈ, ਕੋਈ ਦਿੱਲੀ ਤਾਂ ਨਹੀਂ ਹੈਗੀ। ਤੇ ਇਸ ਗੱਲ ਪਿੱਛੇ ਆਪਾਂ ਪਰਮਾਰਥ ਵਿੱਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ, ਤਾਂ ਹੀ ਉਹ ਸੰਗਰੂਰ ਦਾ ਇੱਕ ਹੁੰਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਅਕਾਲੀ ਕਵੀ ਜਥੇਦਾਰ, ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ, ਕਹਿੰਦਾ ਸਿੱਖ ਬੜੇ ਪੱਕੇ ਤੇ, ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ। ਗੱਲ ਉਹਦੀ ਬਿਲਕੁਲ ਖਰੀ, ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ, ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਉੱਥੇ ਹੀ ਸਾਂਝਾ ਅਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ। ਹਰ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ ਮੇਰੇ ਦੇਖਣ ਦੀ ਗੱਲ, ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ, ਪਿੰਡ ਵਿਚ ਬੀੜ ਨਹੀਂ ਸੀ ਹੁੰਦੀ। ਪਰ ਉਦੋਂ ਸਾਡੇ ਮੁੰਡੇ ਜਰਦਾ ਨੀਥੇ ਚੱਬਦੇ, ਬੀੜੀਆਂ ਨੀਥੇ ਪੀਂਦੇ, ਦਾੜੀਆਂ ਨੀਥੇ ਵੱਢਦੇ, ਤੇ ਭਾਈ ਨੂੰ ਭਾਈ ਨਹੀਂ ਤਾਂ ਵੱਢਦਾ ਖੁਸ਼ ਸਕਣ। ਧੀ ਭੈਣ ਦੀ ਇੱਜ਼ਤ, ਬੜਿਆਂ ਦਾ ਸਤਿਕਾਰ, ਆ ਜਿਵੇਂ ਸਾਡਾ ਅਮਲਾ ਪਹਿਲਾਂ ਵਧਿਆ ਨਾ, ਬਸ ਇੰਨੀ ਗੱਲ ਕਰ ਲਓ, ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ, ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ, ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ, ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ, ਅੱਜ ਖੁਸ਼ ਹੈ। ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ, ਹੱਥ ਬੰਨਦੇ ਫਿਰਦੇ ਡਾਕਟਰ, ਚਾਹੁੰਦੇ ਮਨ ਵੀ ਦੀ ਤਾਂ ਗੱਲ ਛੱਡੋ, ਅੰਮ੍ਰਿਤਸਰ ਦੀ CMC PGI ਦਿੱਲੀ ਦਾ ਮੈਡੀਕਲ ਇੰਸਟੀਚਿਊਸ਼ਨ, ਉਹ ਵੀ ਹੱਥ ਬੰਨਦੇ ਕਹਿੰਦੇ ਇਹਨੂੰ ਚੱਕੇ ਲਿਜਾਓ, ਸਾਨੂੰ ਪਤਾ ਹੀ ਨਹੀਂ ਵੀ ਕਿਹੜੀ ਬਿਮਾਰੀ ਹੈ, ਅੱਜ ਖੁਸ਼ ਸਕਣਾ। ਉਹ ਕਹਿੰਦੇ ਪਹਿਲੀ ਲੈ ਜਾਓ, ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ। ਕੀ ਫਾਇਦਾ ਹੋਇਆ ਗੁਰਮੁਖ ਪਿਆਰਿਓ, ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ, ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ। ਮਹਾਰਾਜ ਨੇ ਫਿਰ ਸਾਫ਼ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ, ਜਿਸ ਕੰਮ ਦੀ ਲੋੜ ਹੈ ਉਹ ਕਰੋ। ਕਿਸ ਕੰਮ ਦੀ ਲੋੜ ਹੈ? ਮਹਾਰਾਜ ਕਹਿੰਦੇ ਕਾਮ ਨਾ ਝੂਟਿਓ, ਕ੍ਰੋਧ ਨਾ ਝੂਟਿਓ, ਲੋਭ ਨਾ ਝੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਝੂਟੀ, ਨਿਪੁਲ ਪਈ ਸਭ ਸੇਵਾ। ਕਰੀ ਜਾਓ, ਮਨ ਸਮਝਾ ਲਓਗੇ, ਪਰ ਬੜਾ ਨਿਫਲ ਪਈ ਇੱਕ ਅੱਧੀ ਨੀ ਸਭ ਸੇਵਾ। ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ, ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ, ਹਟੇ ਨੇ ਨਾ 2 ਮਹੀਨੇ, ਫਿਰ ਘਰ ਦੇ ਵੀ ਤੰਗ ਹੋ ਜਾਂਦੇ, ਫਿਰ ਉਹ ਅੰਮ੍ਰਿਤਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ, ਹੱਥ ਬੰਨੂ, ਡਾਕਟਰ ਸਾਹਿਬ ਬਹੁਤ ਬੱਖੀਆਂ ਵੀ ਦੁਖਣ ਲੱਗ ਗਈਆਂ, ਹਟਾਓ ਖੰਘ, ਬੜੀਆਂ ਮਹਿੰਗੀਆਂ ਦਵਾਈਆਂ, ਲਿਖ ਦੂਗਾ ਕੈਪਸੂਲ ਸਿਰਫ 300 ਰੁਪਏ ਦੀ ਦਵਾਈ। ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ, ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ, ਖੁਸ਼ ਸਤਨਾ, ਬੈਲੈਂਸ ਬਰਾਬਰ ਹੈ। ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ, ਬਸ 300 ਗਿਆ ਆ। ਅੰਮ੍ਰਿਤਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ, ਉਹ ਕੰਮ ਹੁਣ ਆਪਣਾ ਹੈ। ਗੁਰਦੁਆਰੇ ਦਾ ਗੇੜਾ, ਸੁਖਮਨੀ ਦਾ ਪਾਠ, ਖੰਡ ਪਾਠ, ਦੇਗਾਂ ਰਮਾਲੇ, ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ, ਸੰਤਾਂ ਨੂੰ ਟੈਰੀ ਕਾਰਡ ਦੇ ਚੋਲੇ, ਬਹੁਤ ਕੰਮ ਚੱਲਦਾ, ਪਰ ਪਰਹੇਜ਼ ਹੈ ਨੀ, ਵਿਕਾਰ ਛੱਡੇ ਨੀ। ਗਲਾਈਕੋਡੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ, PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ, ਬੰਗਲੌਰ ਚਲੇ 3 ਲੱਖ ਰੁਪਏ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ, 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ, ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ, ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ, ਕੀ ਬੰਗਲੌਰ ਤੈਨੂੰ ਕਰੂਗੀ ਫਿਰ, ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ, ਤੂੰ ਖੋਆ ਮੰਗਦੇ ਘਰ ਆ ਕੇ, ਫਿਰ ਤੇਰਾ ਹਾਰਟ ਦਾ ਆਪਰੇਸ਼ਨ। ਇਹੀ ਕੰਮ ਸਾਡਾ ਹੁਣ, ਅਖੰਡ ਪਾਠ ਕਰਾ ਲਓ, ਸੰਤਾਂ ਦੇ ਗੇੜੇ ਮਰਾ ਲਓ, ਤੀਰਥਾਂ ਤੇ ਜਾ ਆਓ, ਲੰਗਰ ਲਾ ਦੋ, ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ। ਜੱਟਾਂ ਵਾਲੀ ਗੱਲ ਲੈ ਲਓ, ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲਿਆਇਓ, ਇਫਕੋ ਦਾ ਡਾਇਆ ਲਿਆਇਓ,
यूरिया भी बड़ा सोहना लिया, मोटर भी लगी हुई है, ट्रैक्टर भी फोड़ खड़े, झाड़ नहीं निकलना जब तक खेत शुद्ध नहीं होगा। जिन्ना मर्जी कीमती रे पाल, हुण सुन लो गुरु ग्रंथ साहब का हुक्म अपने खातर। महाराज कहिंदे धर तक आया साधक विच दे करता भी हो। तुसीं जीरियां वड्डियां हुण, उधर तक कंबाइन जीरी वड के निकले खेत चो, उधर मेरे वर्गा ड्रिल पाई फिरे भी कणक केरनी है, केर हो जू। उत्थे गोडे गोडे ते जाड़े खड़े जीरी दे, खंगर खेत होया पे है, ते तू बई उत्थे कल्याण दा बीज चक्की फिरदा वी यूनिवर्सिटी ते लियांदा, की करूगी ड्रिल? ओए अपने शरीर खेत नू वेख्या करो, ए तां विशे विकारां दे जाड़ियां नाल भरिया पिआ, ते नामदान दा विच बीज बीजण डए हो। नहीं जमना चाहता खेत नहीं कमाहो, पहला धरती नू सवारो फिर बीज बीज। आ देखे ते सड़क ते जांदे ने, जेड़ा जट खेत नू कमा लवे ना, बीज दवे कमा के कणक, जद यूरिया पाउण जांदा ना, पैर रखण नू जगह नहीं रहिंदी किते, जे कमाई होई वी खेत दी, पैर रखण नू जगह नहीं रहिंदी। मेरे वर्गे जेड़े ऊई छिट्टा दे देने, उस समझ ट्रैक्टर लंघा लो, बूटा ही नहीं लजदा, अज के खुश है वो, ऐदा बूटे जमणगे भी आ जाए, चपली मार के बैठने, प्रसादा भी बिचे छक ली, इत्थे तैनु जगह देने। आई कम अपने तन रूपी खेत सवारिया नहीं, ते नामदान दे बीज केरन डे हो। जे नामदान दा बीज बीजने ते गुरु नानक दा फार्मूला याद रखो, पहला मन नू किसान बनाओ, हाली मन हाली किसानी करनी, शर्म पानी तन खेत, कोई बीज पानी ते बिना नहीं जम सकदा। तू मुशक्कत मेहनत दा पानी केड़ा, समा कड चौंकड़ा मार, कोई मेहनत करनी पऊ, भजन एवं हो जूगा। हुण तां मेहनत करनी पई नहीं क्योंकि साइंस दा युग है, हुण तां बस जे कोई पाठ करदा भी है थोड़े चो या मेरे वर्गा भी, आदों पढ़िया अंतों पढ़िया ते बिचों बिचों दर्शन करिया, खुश सचन हो गया नितने, बस आ शुरू हुंदे आ भुख पै जांदे। आ जपजी साहब दे ते नवे कम छेड़ लिया सिखां ने, नवे गुसलखाने दे विचे शुरू ते विचे समाप्त, खुश आ नवी टकसाल जमी है जपजी साहब दी। जे गुसलखाने ना उन्नू फड़दे ना, गड़बी पाउंदा मुंह पर, नाले लक्ष मरी जांदा, नाले साचा साहिब सच नहीं, तेल मरी जाऊ ते सच खंड वसे निरंकार ते पुज गया। मैं जद कचहरा तौलिया साहब कीता ते पावन गुरु पावनी पिता अंदरे हो गया। वाह सिखो जपजी साहब गुसलखाने च पढ़न नू बणी है। गुसलखाना गंध साफ करन वास्ते हुंदा, शरीर दी मैल तारन वास्ते लैब च बणिया ने, सीटां बणिया ने, ते तू उथे आद बैणी जपजी साहब छेड़ी बैठा, नबेड़ना कम भी इशनान का भी निबड़ जाए, जपजी साहब भी निबड़ जाए, खुश बस सिखो। क्यों कर्म कांडी बन गए विपरन की रीत, 15 मिनट सिख को जपजी साहब पढ़न नहीं है, शांति मिल जाए, आनंद आ जाए, घर विच चढ़दी कला हो जाए, 15 मिनट गुरु खात नहीं, वह भी कहना गुसलखाने च निबेड़ो। गुरसिख प्यारे महाराज कहते शर्म पानी, कुछ मेहनत कर भजन रूपी पानी पा, मेहनत का पानी पा, मन नू बड़ा करसान, ते खेत केड़ा? तान खेत, ए तेरा शरीर खेत है, ए तन देही है जेड़ी, एही धरती है तेरी, होर नहीं। आ जिथे हुण इंतकाल जमाबंदी दियां चक्की फिरदे ना नकलां, ये तो आपां तो पहला बापू भी चक्की फिर दता, वो तो आपां तो पहला चक्की फिर दता, साडे मुंडिया ने साडे हुंदे ही चक लेनी है, खुश शायद ना बहुते सियाने हो गए, बापू तो पहले ही गुठा लवा लैने, मैं पहला ही राम कर, तू हुण बथेरिया नकलां ते तरालियां, हुण सानू दे जा बतरी तराई, पहला ही बापू नू कह दिंदे भी ला दे गुठा, बस
ਇਹ ਬਹੁਤ ਆਪਣੀ ਵੇਖ ਤੇਰੀ ਧਰਤੀ ਹੈ ਤੇਰਾ ਸਰੀਰ ਇਹਦੇ ਵਿੱਚ ਬੀਜਣਾ ਤੂੰ ਕਰਮ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੈ ਤੇਹਾ ਫਲ ਪਾਏ ਇਹ ਜਿਹੜਾ ਤੇਰਾ ਸਰੀਰ ਹੈ ਭਾਈ ਇਹਦੇ ਵਿੱਚ ਕਰਮ ਰੂਪੀ ਬੀਜ ਬੀਜਣੇ ਤੇ ਇਹ ਤਨ ਰੂਪੀ ਧਰਤੀ ਤੇ ਮਹਾਰਾਜ ਕਹਿੰਦੇ ਜਿਹਾ ਕੋ ਬੀਜੈ ਠੀਕ ਹੈ ਇੱਥੇ ਥੋੜੀ ਜਿਹੀ ਰਿਆਇਤ ਹੈ ਤੈਨੂੰ ਜੇ ਇੱਕ ਫਸਲ ਲੋਟ ਨਾ ਜੰਮੇ ਥੱਲ ਕੇ ਦੂਈ ਬੀਜ ਦੇਗਾ ਆ ਪਿੱਛੇ ਤੇ ਦੇਖ ਲਓ ਜੀੜੀਆਂ ਨੇ ਥੋੜਾ ਜਿਹਾ ਜਲਵਾ ਦਿਖਾਇਆ ਆਪਾਂ ਨੂੰ ਜੀੜੀਆਂ ਨੇ ਬਦਲਤੀਆਂ ਕਹਿੰਦੇ ਹੁਣ ਇੱਖੇ ਬੀਜਣੇ ਇਹ ਤੈਨੂੰ ਅਧਿਕਾਰ ਹੈ ਜਿਸ ਮਰਜ਼ੀ ਖੇਤ ਵਿੱਚ ਇੱਖ ਬੀਜ ਲੈ ਜੀਰੀ ਬੀਜ ਲੈ ਕਣਕ ਬੀਜ ਲੈ ਕੀਨੂ ਲਾ ਲੈ ਬਰਸੀਨ ਬੀਜ ਲੈ ਤੈਨੂੰ ਅਧਿਕਾਰ ਹੈ ਨਾ ਇਸੇ ਤਰ੍ਹਾਂ ਇਸ ਤਨ ਰੂਪੀ ਖੇਤ ਵਿੱਚ ਵੀ ਤੈਨੂੰ ਅਧਿਕਾਰ ਹੈ ਚਾਹੇ ਕੰਡੇ ਬੀਜ ਲੈ ਤੇ ਚਾਹੇ ਅੰਗੂਰ ਬੀਜ ਲੈ ਇਸੇ ਅਧਿਕਾਰ ਦੀ ਵਰਤੋਂ ਤੈਨੂੰ ਦੇ ਤੀ ਪੂਰੀ ਚਾਹੇ ਇਹਦੇ ਵਿੱਚ ਬਿਖ ਬੀਜ ਲੈ ਚਾਹੇ ਅੰਮ੍ਰਿਤ ਬੀਜ ਲੈ ਉਹ ਤੁਹਾਡੀ ਮਰਜ਼ੀ ਆਪਣੇ ਖੇਤ ਵਿੱਚ ਚਾਹੇ ਕਿੱਕਰਾਂ ਬੀਜ ਲਓ ਚਾਹੇ ਕਿਹਨੂੰ ਲਾ ਲਓ ਤੁਹਾਨੂੰ ਹਟਾਉਣ ਵਾਲਾ ਕੌਣ ਜੰਮੇ ਕੰਡਿਆਂ ਦੇ ਵੀ ਪਰ ਦੁੱਖ ਕਦੋਂ ਹੁੰਦਾ ਕਿੱਕਰਾਂ ਦੇ ਬੀਜ ਬੀਜ ਕੇ ਤੇ ਗੁਰਦੁਆਰੇ 11 ਰੁਪਏ ਦੀ ਪਰਚੀ ਕਟਾਉਂਦੇ ਇਹਨਾਂ ਨੂੰ ਸੇਬ ਲਾ ਦੀ ਦੁੱਖ ਤਾਂ ਇਸ ਗੱਲ ਬੀਜ ਕੇ ਆਏ ਕਿੱਕਰਾਂ ਕਹਿੰਦੇ ਸੱਚੇ ਪਾਤਸ਼ਾਹ ਕਿ ਅਮਰੂਦ ਬੜੇ ਮਹਿੰਗੇ ਇਹਨਾਂ ਨੂੰ ਅਮਰੂਦ ਲਾ ਦੇ ਤੁੱਕਿਆਂ ਦੀ ਜਗ੍ਹਾ ਤਾਂ ਹੀ ਤਾਂ ਕਹਿਣਾ ਪਿਆ ਨਾ ਬਾਣੀ ਨੂੰ

ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਦੇ ਸਲੋਕ ਵਿਚ ਵੀ ਆਖਿਆ ਕਿ ਬੀਜੈ ਵਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਉ ਪਰ ਸੰਸਾਰ ਦੇ ਲੋਕੋ ਇਨਸਾਫ ਤਾਂ ਦੇਖੋ ਤੁਹਾਡਾ ਕੀ ਹੈ। ਜੋ ਜੀ ਹੋਏ ਸੋ ਗਵੈ, ਕਣਕ ਦੇ ਬੀਜ ਬੀਜੇ ਹੈ ਤੇ ਤੁਸੀਂ ਕਹੋ ਵੀ ਜੌਂ ਦਾ ਬੂਟਾ ਜੰਮੇ। ਜੌਂ ਦਾ ਬੀਜ ਬੀਜ ਕੇ ਤੇ ਬਾਹਰ ਬੈਠੇ ਸੋਚੋ ਤੋ ਕਣਕ ਜੰਮੂਗੀ। ਜੋ ਜੀ ਜਿਹੜਾ ਬੀਜ ਹੋਊ ਉਹੀ ਉਗਣੇ। ਜੇ ਤੂੰ ਬੀਜ ਕੇ ਆਵੇ ਤੁੱਕੇ ਕਿੱਕਰ ਤੇ ਚੌਂਦੇ ਦੇ ਬੈਠ ਕੇ ਬਰੋਟੇ ਹੇਠ ਗੱਲਾਂ ਕਰੇ ਆਪਣੇ ਪ੍ਰੇਮੀਆਂ ਦੇ ਨਾਲ, ਕੀਨੂ ਲਾ ਕੇ ਆਏ ਹੈ, ਕਸ਼ਮੀਰੀ ਸੇਬਾਂ ਦੇ ਬੀਜ ਬੀਜੇ ਹੈ, ਇੱਥੇ ਅਮਰੂਦ ਲੱਗਣਗੇ। ਮਹਾਰਾਜ ਕਹਿੰਦੇ ਮੌਕਾ ਕਿਹਾ ਵਾਓ, ਤੇਰਾ ਕਿਹਾ ਰਲ ਗਿਆ ਹਵਾ ਚ ਖੋ ਸਾਧਨ। ਉਹ ਤੇਰੇ ਕਹੇ ਤੇ ਨੀ, ਜਿਹੜਾ ਬੀਜ ਬੀਜ ਕੇ ਆਇਆ ਉਹੀ ਜੰਮੂਗਾ ਤੇ ਬੀਜੇ ਬਿਖ। ਇੱਥੇ ਹੋਰ ਵੀ ਤੁਹਾਨੂੰ ਬੇਨਤੀ ਹੈ, ਦੇਗਾ ਕਰਾਓ। ਮੈਂ ਨੀ ਹਟਾਉਂਦਾ, ਜੇ ਕਰਾਓਗੇ ਕੋਈ ਸਾਨੂੰ ਫਾਇਦਾ ਹੀ ਹੋਊਗਾ। ਖੋ ਸਾਧਨ ਕਰਾਇਆ ਕਰੋ, ਪਰ ਬੇਨਤੀ ਹੈ ਵੀ ਤੁਹਾਡੇ ਘਰ ਕੱਲੇ ਕੱਲੇ ਦੇ ਚੁੱਲ੍ਹੇ ਹੈਗੇ, ਕਿਸੇ ਦੇ ਗੈਸ ਦੇ ਚੁੱਲ੍ਹੇ ਨੇ, ਕਿਸੇ ਦੇ ਸਟੋਵ ਦੇ ਨੇ, ਕਿਸੇ ਦੇ ਦੂਸਰੇ ਨੇ। ਸਵੇਰੇ ਉੱਠ ਕੇ ਨਾ ਤੁਸੀਂ ਗੈਸ ਚਲਾ ਦਿਓ ਚੁੱਲ੍ਹਾ, ਉੱਪਰ ਰੱਖ ਦਿਓ ਪਤੀਲਾ ਦੁੱਧ ਦਾ ਤੇ ਢੱਕਣ ਦੇ ਦਿਓ ਉੱਪਰ, ਫੁੱਲ ਗੈਸ ਛੱਡ ਕੇ ਪਤੀਲਾ ਰੱਖ ਕੇ ਨਾ ਫਿਰ ਗੁਰਦੁਆਰੇ ਸਾਹਿਬ ਨੂੰ ਆ ਜਿਓ ਤੇ ਸੱਚੇ ਪਾਤਸ਼ਾਹ ਨੂੰ ਕਿਹੋ, ਸੱਚੇ ਪਾਤਸ਼ਾਹ ਆਹ ਲੈ 5 ਰੁਪਏ ਦੀ ਦੇਗ, ਜਿਹੜਾ ਮੈਂ ਪਤੀਲਾ ਧਰ ਕੇ ਆਇਆ ਤੱਤਾ ਨਾ ਹੋਣ ਦਈ। ਖੁਸ਼ ਤੁਹਾਡੇ ਫਾਰਮੂਲੇ, ਸਾਇੰਸ ਕੀ ਜਿਹੜੇ ਤੁਹਾਡੇ ਫਾਰਮੂਲੇ, ਸਾਇੰਸ ਤਾਂ ਪਿੱਛੇ ਹੀ ਰਹੇਗੀ ਆਪਾਂ। ਜਿਹੜਾ ਮੈਂ ਪਤੀਲਾ ਧਰ ਕੇ ਆਇਆ ਨਾ, ਗੈਸ ਫੁੱਲ ਛੱਡ ਕੇ ਆਇਆ, ਮੈਂ ਤੈਨੂੰ ਦੇਗ ਦਿੰਦਾ 5 ਰੁਪਏ ਦੀ, ਸੱਚੇ ਪਾਤਸ਼ਾਹ ਤੱਤਾ ਨਾ ਹੋਣ ਦੇ। ਇਹ ਦੇਗ ਹੈ ਫਿਰ ਕਰਪਸ਼ਨ ਹੈ, ਦੱਸ ਦੋ ਤੁਸੀਂ ਉਹ ਤਾਂ ਰਿਸ਼ਵਤ, ਗਲਤ ਕੰਮ ਕਰਾਉਣਾ ਗੁਰੂ ਤੋਂ। ਆਪ ਚੁੱਲ੍ਹੇ ਪਰ ਤੂੰ ਧਰ ਕੇ ਆਇਆ ਤੇ ਗੁਰੂ ਨੂੰ ਦੇਖ ਲਾ ਕੇ ਕਹਿੰਦੇ ਤੱਤਾ ਨਾ ਹੋਣ ਦੇ। ਇਹ ਕੰਮ ਆਪਣਾ ਸਭ ਦਾ ਹੀ ਹੈ। ਆਪਾਂ ਨੇ ਘਰਾਂ ਵਿਚ ਚੁੱਲ੍ਹੇ ਜਾਲੇ ਵੇ ਵਿਕਾਰਾਂ ਦੇ, ਅੰਗੀਠੀਆਂ ਭੱਠੀਆਂ ਮਗਰ ਹੀ ਤੇ ਬਾਬੇ ਨੂੰ ਦੇਖ ਖੜਾ ਕੇ ਕਹਿੰਦੇ ਸੱਚੇ ਪਾਤਸ਼ਾਹ ਸੀ ਕੋਲੇ ਪਾਈ ਜਾਣੇ, ਤੂੰ ਪਾਣੀ ਪਾਈ ਜਾ। ਖੁਸ਼ ਸਾਹਿਬ ਐਸਾ ਬਾਬਾ ਨੀ, ਇਹ ਤਾਂ ਨਿਉਕਾਰੀ ਬਾਬਾ। ਜੇ ਅੱਗ ਦੇ ਚੁੱਲ੍ਹੇ ਮਚਾਏ ਤੇ ਸੜੇਗਾ, ਐਸਾ ਨਿਉ ਨੀ, ਕੁਦਰਤ ਨੂੰ ਤਾਂ ਬਦਲਦੇ ਹੀ ਨੀ। ਆ ਸਾਡੇ ਗੁਰੂ ਨੇ ਤਾਂ ਬਦਲਿਆ ਹੀ ਨੀ ਕੁਦਰਤ ਦੇ ਅਸੂਲ ਨੂੰ। ਇੱਥੇ ਬਥੇਰੇ ਅਵਤਾਰ ਆਏ, ਕਹਿੰਦੇ ਫਲਾਣਾ ਅਵਤਾਰ ਜੀ ਮੱਛੀ ਦੇ ਪੇਟ ਚੋਂ ਪੈਦਾ ਹੋ ਗਿਆ, ਫਲਾਣਾ ਕਹਿੰਦੇ ਡੱਡੂ ਦੇ ਪੇੜ ਚੋਂ ਜੰਮਿਆ, ਕੋਈ ਘੋੜੇ ਚੋਂ ਜੰਮਿਆ, ਕੋਈ ਘੜੇ ਚੋਂ ਹੀ ਨਿਕਲਿਆ। ਦੇਖੋ ਕੈਸੀਆਂ ਕਹਾਣੀਆਂ। ਸਾਡੇ ਗੁਰੂ ਨੇ ਇੱਕੋ ਤੁਕ ਲਿਖ ਕੇ, ਜਿਹਨੂੰ ਜੱਟ ਕਹਿੰਦੇ ਨਾ ਸੁਹਾਗਾ ਫੇਰ ਦੇਣਾ, ਤੋ ਸਾਰਿਆਂ ਪਰੇ ਸੁਹਾਗਾ ਫੇਰਤਾ। ਉਹ ਕਹਿੰਦੇ ਲੋਕੋ ਕਿਉਂ ਮਨਮੁਖ ਮੂਰਖ ਹੋਏ ਹੋ, ਮੱਛੀ ਚੋਂ ਕਿਤੇ ਬੰਦਾ ਜੰਮ ਸਕਦਾ? ਤੁਹਾਨੂੰ ਪਤਾ ਕੌਣ ਜੰਮਿਆ ਮੱਛੀ ਚੋਂ? ਮਛਿੰਦਰ ਨਾਥ ਗੋਰਖ ਦਾ ਗੁਰੂ, ਸਭ ਤੋਂ ਵੱਡਾ ਜੋਗੀ ਮਛਿੰਦਰ। ਮਛਿੰਦਰ ਦਾ ਅਰਥ ਇਹ ਹੈ ਮੱਛੀ ਚੋਂ ਪੈਦਾ ਹੋਣ ਵਾਲਾ, ਮੱਛ ਚੋਂ। ਮੇਂਢਕ ਰਿਸ਼ੀ ਕਹਿੰਦੇ ਡੱਡੂ ਚੋਂ ਨਿਕਲਿਆ, ਕੁੰਭ ਘੜੇ ਦੇ ਵਿੱਚੋਂ, ਅਸ਼ਵਨੀ ਕੁਮਾਰ ਅਸ਼ਵ ਨਾਮ ਹੈ ਘੋੜੇ ਦਾ, ਕਹਿੰਦੇ ਘੋੜੇ ਚੋਂ ਬੰਦਾ ਨਿਕਲਿਆ। ਬਾਬੇ ਨਾਨਕ ਨੇ ਦਿੱਤਾ ਫੈਸਲਾ ਫਿਰ ਆ ਕੇ, ਕਹਿੰਦਾ ਸੁਣ ਲਓ ਲੋਕੋ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਈ ਕਤੋਂ ਕੋ ਲਿਖ ਕੇ ਸਮੇਟਦਾ ਸਾਰਿਆਂ ਨੂੰ, ਕਿਉਂ ਝੂਠ ਬੋਲਦੇ ਹੋ? ਮਾਂ ਬਾਪ ਬਿਨਾਂ ਬੱਚਾ ਨਹੀਂ ਪੈਦਾ ਹੋ ਸਕਦਾ। ਅੱਜ ਕੇ ਆਖੋ ਨਵੇੜਤੀ ਗੱਲ ਇੱਕੋ ਤੁਕ ਪੁੱਛੀ। ਫੈਸਲੇ ਤਾਂ ਬਹੁਤ ਸੋਹਣੇ ਦਿੱਤੇ ਪਰ ਆਪਾਂ ਛੱਡਤੇ ਗੁਰਮੁਖ ਪਿਆ, ਆਪਾਂ ਵਰਤੋਂ ਵਿਚ ਨਹੀਂ ਲਿਆਂਦੇ। ਇਹ ਜਿਹੜੀ ਮਿਥਾਸਿਕ ਗੱਲਾਂ ਸੀ, ਸਾਡੇ ਸਤਿਗੁਰਾਂ ਨੇ ਕੁਦਰਤ ਨੂੰ ਨਹੀਂ ਬਦਲਿਆ, ਆਪ ਨਰਾਇਣ ਰੂਪ ਵੀ ਹੋ ਕੇ ਆਏ, ਰੱਬ ਵੀ ਆਏ, ਤਾਂ ਵੀ ਸੰਸਾਰ ਦੀ ਜੋ ਵਾਹਿਗੁਰੂ ਨੇ ਪ੍ਰਣਾਲੀ ਚਲਾਈ ਹੈ ਜਨਮ ਦੀ,
ਉਹ ਨੀ ਤੋੜੀ ਅੱਜ ਕੇ ਆਖੋ ਸਤਨਾ ਮਰਜਾ ਤੇ ਗੁਰੂ ਨਾਨਕ ਨੇ ਐਸੀ ਮਰਜ਼ਾਦਾ ਆਪ ਨਰਾਇਣ ਫਿਰ ਗੁਰੂ ਧਾਰਨ ਕੀਤਾ ਮਰਜ਼ਾਦਾ ਨਹੀਂ ਸੀ ਤੋੜਨੀ ਆਪ ਸੱਚਖੰਡ ਗਏ ਤੇ ਅਕਾਲ ਪੁਰਖ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ ਉਹ ਮਰਜ਼ਾਦਾ ਨਹੀਂ ਤੋੜੀ ਗੁਰਬਿਨ ਗਿਆਨ ਨਾ ਹੋਏ ਉਹ ਮਰਜ਼ਾਦਾ ਰੱਖੀ ਤੇ ਗੁਰਸਿੱਖ ਪਿਆਰਿਓ ਐਸੀ ਮਰਜ਼ਾਦਾ ਜੈਸੀ ਸਾਡੇ ਸਤਿਗੁਰਾਂ ਨੇ ਕਾਇਮ ਰੱਖੀ ਹੈ ਨਾ ਕਿਸੇ ਧਰਮ ਕਿਸੇ ਧਰਮ ਗ੍ਰੰਥ ਵਿਚੋਂ ਤੁਹਾਨੂੰ ਨਹੀਂ ਮਿਲ ਸਕਦੀ ਤੋ ਫਰਕ ਹੈ ਆਪਾਂ ਨੇ ਪਾ ਲਏ ਤੁਹਾਡੀ ਮਰਜ਼ੀ ਹੈ ਹੋਰ ਪਾ ਲਓ ਜੇ ਕੁਝ ਲੱਭਣਾ ਲੱਭਿਆ ਕੁਝ ਨਹੀਂ ਇੱਕ ਤਾਂ ਇਹ ਕਹਿਣ ਤੇ ਹੜ ਜੋ ਵੀ ਦੱਸੇ ਗੁਰੂ ਸਿੱਖਾਂ ਦੇ ਗੁਰੂ ਇਹ ਬਹੁਤ ਗਲਤ ਸ਼ਬਦ ਹੈ ਗੁਰਮੁਖ ਪਿਆਰੇ ਕੌਣ ਕਹਿੰਦਾ ਸਿੱਖਾਂ ਦੇ ਗੁਰੂ ਉਹ ਹਿੰਦੂਆਂ ਦੇ ਵੈਰੀ ਤੇ ਉਹ ਮੁਸਲਮਾਨਾਂ ਦੇ ਵੈਰੀ ਤੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਨਾਰਾਇਣ ਰੱਬ ਦਾ ਰੂਪ ਕਹਿੰਦੇ ਇੱਕ ਪਾਸੇ ਆਪਣੇ 2.5 ਕਰੋੜ ਚ ਕਹਿੰਦੇ ਸਾੜਾ ਹੀ ਹੈ ਹੋਰ ਨਾ ਕੋਈ ਲੈ ਜਾਇਓ ਤਾਂ ਹੀ ਤਾਂ ਬੈਠੇ ਰਹੇ ਆਪਾਂ ਤਾਂ ਹੀ ਤਾਂ ਵੇਖ ਲਓ ਮੈਂ ਤਾਂ ਜੇਲ੍ਹ ਵੀ ਕੱਟੀ ਸੀ ਜਦ ਕਿੱਥੇ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ 45 ਕਿਲੋਮੀਟਰ ਅੱਗੇ ਕਾਂਗੜਾ ਪੰਜਾਬ ਕੁੱਲੂ ਪੰਜਾਬ ਕਿੱਥੇ ਤੱਕ ਪੰਜਾਬ ਸੀ ਕਹਿੰਦੇ ਨਹੀਂ ਕੀ ਕਰਨਾ 2.5 ਕਿ ਜ਼ਿਲ੍ਹੇ ਲੈ ਕੇ ਬੈਠ ਗਏ ਕੁਝ ਸ਼ਾਇਦ ਮੈਂ ਏਦਾਂ ਹੀ ਸਿੱਖ ਕਹਿੰਦੇ ਹੁਣ ਬਾਬਿਆਂ ਨੂੰ ਵੀ ਬਾਹਰ ਨੀ ਨਿਕਲਣ ਦੇਣਾ ਆਪਣੇ ਘਰਾਂ ਚ ਰੱਖਣਾ ਮੈਂ ਦੱਸ ਕੇ ਉਹ ਦਸੇ ਪਾਤਸ਼ਾਹ ਜਗਤ ਦੇ ਗੁਰੂ ਉਹਨਾਂ ਦੀ ਵਿਸ਼ੇਸ਼ਤਾ ਵਡਿਆਈ ਨੂੰ ਘਟਾਓ ਨਾ ਵਧਾਓ ਜਿੱਥੇ ਜਾਈਏ ਜਗਤ ਵਿਚ ਬਾਬੇ ਬਾਜ ਨਾ ਖਾਲੀ ਜਾਈ ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਜੋ ਕਿਹਦਾ ਗੁਰੂ ਨਹੀਂ ਸੀ ਨਾਨਕ ਇੱਥੇ ਕਹਿੰਦੇ ਸਿੱਖਾਂ ਦੇ ਗੁਰੂ ਸਿੱਖਾਂ ਦਾ ਗੁਰੂ ਸੀ ਦਸਮ ਪਾਤਸ਼ਾਹ 10 ਲੱਖ ਦਾ ਘੇਰਾ ਵੱਢਣ ਨੂੰ ਫਿਰਨ ਮੁਗਲ ਤੇ ਗੁਰਮੁਖ ਪਿਆਰਿਓ ਜਿਹੜੇ ਵੱਢਣ ਨੂੰ ਮੁਗਲ ਫਿਰਦੇ ਸੀ ਉਹ ਵੀ ਮੁਸਲਮਾਨ ਤੇ ਜਿਹੜੇ ਕੰਨੇ ਪਰ ਚੱਕੀ ਫਿਰਦੇ ਤੇ ਉਹ ਕਿਹੜੇ ਸਿੱਖ ਤੇ ਉਹ ਵੀ ਤਾਂ ਮੁਸਲਮਾਨ ਤੇ ਖੁਸ਼ ਸਤ ਉਹ ਕੌਣ ਤੇ ਕਿਵੇਂ ਕਹਿ ਉਹਨਾਂ ਦਾ ਵੈਰ ਸੀ ਜਿਨ੍ਹਾਂ ਨੇ ਉੱਚਦੇ ਪੀਰ ਬਣਾ ਕੇ ਫਿਰ ਉੱਥੀ ਦਾ ਕਾਜੀ ਫਿਰ ਫਸ ਗਏ ਵਿਚਾਰੇ ਉਹ ਕਹਿੰਦੇ ਉੱਚਦੇ ਪੀਰ ਹੈਗੇ ਲਿਆਓ ਫਿਰ ਸਾਡੇ ਧਨ ਭਾਗ ਕਹਿੰਦੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ ਤੇ ਸਤਿਗੁਰ ਭਾਈ ਦਇਆ ਸਿੰਘ ਧਰਮ ਸਿੰਘ ਆਲਮ ਸਿੰਘ ਨਾਲ ਮੂਹਰੇ ਗਣੀ ਤੇ ਨਮਿਕਾ ਪਠਾਣ ਸਤਿਗੁਰਾਂ ਨੂੰ ਕਹਿੰਦੇ ਫਿਕਰੇ ਨਾ ਕਰੋ ਜੀ ਹੈਗਾ ਪਿੰਡ ਦਾ ਕਾਜੀ ਨਾਲ ਉਹ ਕਾਜੀ ਮੁਸਲਮਾਨ ਗੁਰੂ ਖਾਤਰ ਕੀ ਕਹਿ ਰਿਹਾ ਪਠਾਣ ਅਫਸਰ ਨੂੰ ਕਹਿੰਦਾ ਅਫਸਰ ਸਾਡੇ ਪੀਰ ਨੀ ਰੋਟੀ ਖਾਣਗੇ ਨੇ ਰੋਜੇ ਰੱਖੇ ਵੇ ਅੱਜ ਕੋਈ ਮੁਸਲਮਾਨ ਦੀ ਕੁਰਬਾਨੀ ਇਹ ਕਾਜੀ ਨੇ ਕਿਹਾ ਸੀ ਲਾਗ ਦੇ ਪਿੰਡ ਦੇ ਕਾਜੀ ਸੀ ਉਹ ਇਹਨੇ ਰੋਜੇ ਰੱਖੇ ਹੋਏ ਨੇ ਉਹ ਪਠਾਨ ਕਿਹੜਾ ਘੱਟ ਸੀ ਚੰਗਾ ਕਹਿੰਦਾ ਫਿਰ ਜੀ ਇਹਨੇ ਰੱਖੇ ਵੇ ਤੁਸੀਂ ਆ ਜਾਓ ਜਲ ਪਾਣੀ ਤੇ ਛਕਾਉਣੇ ਭਾਈ ਦਇਆ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਤੂੰ ਤਾਂ ਬਚ ਗਿਆ ਹੁਣ ਅਸੀਂ ਫਸ ਗਏ ਤੂੰ ਤਾਂ ਬਣ ਗਿਆ ਉੱਚਦਾ ਪੀਰ ਹੁਣ ਸਾਡਾ ਹਾਲ ਸਤਿਗੁਰਾਂ ਨੇ ਉੱਥੇ ਕਹਿੰਦੇ ਜਾ ਸਿੱਖਾ ਭਰੋਸਾ ਰੱਖੀਦਾ ਸਤਿਗੁਰ ਸਿੱਖ ਕੀ ਕਰੇ ਪ੍ਰਤਪਾ ਸੇਵਕ ਕਹੋ ਗੁਰ ਸਦਾ ਦੇ ਜਾਂ ਜੋ ਕੁਛ ਵੀ ਮੂਹਰੇ ਲਿਆ ਕੇ ਰੱਖਣਗੇ ਬਾਣੀ ਦਾ ਸ਼ਬਦ ਪੜ ਕੇ ਕਿਰਪਾਨ ਭੇਟ ਕਰ ਲਈ ਤੇਰੀ ਉਹ ਖੁਰਾਕ ਹੋ ਜੂਗੀ ਆ ਜਿਹੜੀ ਦੇਗ ਵਿਚ ਕਿਰਪਾਨ ਫੇਰਦੇ ਨਾ ਇਹ ਮਾਛੂਵਾੜੇ ਸਾਹਿਬ ਤੋਂ ਸ਼ੁਰੂ ਹੋਈ ਇਹ ਤੋਂ ਪਹਿਲਾਂ ਤੀਰ ਦਾ ਹੀ ਭੋਗ ਲੱਗਦਾ ਤਾ ਹੁਣ ਵੀ ਸੱਚਖੰਡ ਤੀਰ ਦਾ ਹੀ ਲੱਗਦਾ ਕਿਰਪਾਨ ਅਜੇ ਵੀ ਨੀ ਥਲਾਉਂਦੇ ਕਿਰਪਾਨ ਭੇਟ ਗੁਰਦੁਆਰਾ ਇਹ ਵੀ ਥੋੜਾ ਜਿਹਾ ਆਪਾਂ ਨੇ ਬਦਲਤਾ ਹੁਣ ਨਵੇਂ ਗਿਆਨੀਆਂ ਨੇ ਇੱਕ ਤਾਂ ਇਹ ਕਹਿਣਗੇ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਜੀ ਦੀ ਦੇਗ ਹਾਜ਼ਰ ਆਪ ਜੀ ਕੋ ਪ੍ਰਵਾਨ ਹੋਵੇ ਪ੍ਰਵਾਨ ਵੀ ਤੂੰ ਇਹਨੂੰ ਦੇਖ ਲੈ ਛਕੇਂਗੇ ਅਸੀਂ ਅੱਜ ਖੁਸ਼ ਬੜੇ ਸਿਆਣੇ ਹੋ ਗਏ ਪ੍ਰਵਾਨ ਇੱਧਰ ਥੋੜੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ ਘਰ ਬੈਠੀਆਂ ਹੋਣੀਆਂ ਉਹ ਨਿਤਨੀ ਪ੍ਰਸ਼ਾਦਾ ਤਿਆਰ ਕਰਦੀਆਂ ਆਲੂ ਮਟਰ ਗੋਭੀ ਬਣਾ ਲੈਣ ਸਾਗ ਨੂੰ ਤੁੜਕ ਦੇਣ ਵਿਚ ਪ੍ਰਸ਼ਾਦੇ ਰੱਖ ਦੇਣ ਦਹੀਂ ਦੀ ਕੌਲੀ ਰੱਖ ਕੇ ਪਤੀ ਦੇਵ ਨੂੰ ਕਹਿਣ ਪਤੀ ਦੇਵ ਜੀ ਪ੍ਰਵਾਨ ਕਰ ਲਓ ਪਰ ਹੱਥ ਨਾ ਲਾਇਓ ਫਿਰ ਡਾਂਗ ਚੱਲੂ ਕਿ ਨਹੀਂ
ਸਰਜੂਗੇ ਪ੍ਰਵਾਨ ਪ੍ਰਵਾਨ ਕਰਾਈ ਦਾ ਜਿਹੜਾ ਜਿਉਂ

ਹੋਰ ਕੰਮ ਚਲਾਤਾ, ਕਿਰਪਾਨ ਨੀ ਫੇਰਦੇ, ਕਿਰਪਾਨ ਭੇਟ ਨੀ ਕਰਦੇ, ਕੋਲ ਖੜੇ ਰਹਿੰਦੇ, ਅਰਦਾਸੀ ਅਰਦਾਸ ਕਰੂ, ਪ੍ਰਵਾਨ ਹੋਵੇ, ਜਦ ਅਰਦਾਸ ਮੁੱਕ ਜੂਗੀ ਮੱਥਾ ਟੇਕ ਦੇਣਗੇ, ਫੇਰ ਕਿਰਪਾਨ ਘਸਾਉਣਗੇ ਵਿੱਚ। ਦੇਖੋ ਮਰਜ਼ਾਦਾ ਤਾਂ ਇਹ ਹੈ, ਜਦੋਂ ਸਿੰਘ ਕਵੇ ਆਪ ਜੀ ਕੋ ਭੋਗ ਲੱਗੇ ਉਦੋਂ ਮਹਾਰਾਜ ਜੀ ਕਿਰਪਾਨ ਭੇਟ ਕਰੇ। ਤੇ ਸਿੱਖ ਕਹਿੰਦੇ ਨਹੀਂ ਨਹੀਂ, ਜਦ ਤੂੰ ਛਕਣਾ ਉਦੋਂ ਨਹੀਂ ਕਰਨੀ, ਜਦੋਂ ਅਸੀਂ ਛਕਾਂਗੇ ਉਦੋਂ ਕਰਾਂਗੇ। ਅਸੀਂ ਬਹੁਤੇ ਇਹ ਮਰਜ਼ਾਦਾ, ਜੇ ਕਿਸੇ ਨੂੰ ਪੁੱਛੋ ਨਾ ਵੀ ਕਾਹਤੇ ਹਟ ਕੇ, ਤੁਸੀਂ ਕਹਿਣਗੇ ਜੀ ਅਰਦਾਸ ਵਿੱਚ ਬਿਰਤੀ ਟੁੱਟ ਜਾਂਦੀ ਹੈ। ਲੋ ਵੇਖ ਲੋ, ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਜਿਹੜੇ 24 ਘੰਟੇ ਡਾਹਾ ਪਾਈ ਫਿਰਦਾ ਇਹ ਤੇਰੀ ਬਿਰਤੀ ਰਹਿਣ ਦਊਗੀ? ਇਹਨੂੰ ਵੀ ਤਾਰ, ਮੈਂ ਕਿਹਾ ਜੇ ਕਿਰਪਾਨ ਬਿਰਤੀ ਤੋੜਦੀ ਹੈ, ਕਿਰਪਾਨ ਬਿਰਤੀ ਜੋੜਦੀ ਹੈ ਕਿ ਤੋੜਦੀ ਹੈ? ਜਿਹੜਾ ਕਹਿੰਦਾ ਵੀ ਕਿਰਪਾਨ ਫੇਰਨ ਨਾਲ ਮੇਰੀ ਬਿਰਤੀ ਟੁੱਟਦੀ ਹੈ, ਤੇ ਉਹ ਗਾਤਰਾ ਕਿਉਂ ਪਾਈ ਫਿਰਦਾ? ਫਿਰ ਉਹਦੀ ਤਾਂ ਜੁੜਦੀ ਓ ਨੀ ਹੋਣੀ ਕਿਤੇ ਵੀ, ਉਹ ਤੇ 24 ਘੰਟੇ ਖੋਲ ਲਈ ਫਿਰਦੇ। ਨਾਲੇ ਗੁਰਮੁਖੋ ਬਿਰਤੀ, ਬਿਰਤੀ ਤਾਂ ਜਿਨ੍ਹਾਂ ਦੀ ਜੁੜੀ ਵੀ ਹੈ, ਆਰਿਆਂ ਦੇ ਦੰਦੇ ਵੀ ਨਹੀਂ ਤੋੜ ਸਕੇ। ਬੰਦ ਬੰਦ ਕੱਟਤੇ ਤਾਂ ਨਾ ਟੁੱਟੀ, ਦੇਗਾਂ ਦੇ ਵਾੜਿਆਂ ਚ ਨਾ ਟੁੱਟੀ, ਇੱਥੇ ਕੜਾਹੀ ਚ ਫੇਰਨ ਤੇ ਟੁੱਟਦੀ ਹੈ। ਅੱਜ ਖੁਸ਼ ਇੱਕ ਮਹਾਂਪੁਰਸ਼ ਹੈ ਸਾਡੇ ਬਹੁਤ ਵੱਡੇ, ਉਹ ਜਦ ਕੀਰਤਨ ਕਰਦੇ ਨਾ, ਉਹਨਾਂ ਦੇ ਪਿੱਛੇ 2 ਜਣੇ ਖੜ ਜਾਂਦੇ ਸੇਵਕ, ਚਾਹੇ ਗਰਮੀ ਹੋਵੇ, ਸਰਦੀ ਹੋਵੇ, ਚਾਹੇ ਪਹੁ ਹੋਵੇ, ਮਾਘ ਹੋਵੇ, ਉਹ 2 ਜਣੇ ਪਿੱਛੇ ਖੜੇ ਪਤਾ ਕੀ ਕਰਦੇ? ਜਿਵੇਂ ਜਦ ਮੁੰਡਾ ਆਪਣਾ ਵਿਆਹੁਣ ਜਾਂਦਾ ਤੇ ਮੱਥਾ ਨਹੀਂ ਟੇਕਣ ਜਾਂਦਾ ਹੁੰਦਾ ਗੁਰਦੁਆਰੇ, ਉਹਨਾਂ ਦੇ ਪਿੱਛੇ ਕੁੜੀਆਂ

मिलिया जियो मेरे मन तन तेम लगा हर ढोले जियो।

ਸੇ ਵਾਂਡਿਆ ਹੁਣ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ।

ਬੰਦਾ ਅੱਜ ਗੁਰੂ ਨਾਨਕ ਨੂੰ ਵਾਜਾਂ ਪਿਆ ਮਾਰ ਇਹ ਮੇਰੇ ਦਾਤਾ ਕਿਧਰੇ ਤੇਰੇ ਦਰਸ਼ਨਾਂ ਤੋਂ ਬਗੈਰ ਹੀ ਨਾ ਇਸ ਦੁਨੀਆਂ ਤੋਂ ਕੂਚ ਕਰ ਜਾਵਾਂ ਦਰਸ਼ਨ ਦਾ ਇਧਰੋਂ ਮਹਿਤਾ ਕਾਲੂ ਜੀ ਆ ਗਏ ਕਾਲੂ ਜੀ ਰਾਏ ਮੈਂ ਸੁਣਾ ਮੇਰੇ ਧੰਨ ਗੁਰੂ ਨਾਨਕ ਦੀ ਕੋਈ ਸੋ ਕਾਲੂ ਮੈਂ ਪਾਪੀ ਦੀਆਂ ਅਰਦਾਸਾਂ ਕਿੱਥੇ ਸੁਣਦਾ ਹੈ ਗੁਰੂ ਨਾਨਕ ਕਾਲੂ ਤੂੰ ਅਰਦਾਸ ਕਰ ਅੱਜ ਮਹਿਤਾ ਕਾਲੂ ਵੀ ਰੋ ਪਿਆ 12 ਸਾਲਾਂ ਦੇ ਵਿਛੋੜੇ ਨੇ ਮੇਰੇ ਤਨ ਗੁਰੂ ਨਾਨਕ ਦੇ ਵਿਛੋੜੇ ਨੇ ਕਾਲੂ ਨੂੰ ਰਵਾ ਦਿੱਤਾ ਰਾਏ ਮੇਰੀ ਅਰਦਾਸ ਸੁਣ ਕੇ ਨਾਨਕ ਆਵੇਗਾ ਕਦੇ ਨਹੀਂ ਹੋ ਸਕਦਾ ਜੇ ਆਉਂਦਾ ਹੀ ਪਿਆਵੇਗਾ ਤਾਂ ਵੀ ਵਾਪਸ ਚਲਾ ਜਾਏਗਾ ਮੈਂ ਤਾਂ ਉਹ ਪਾਪੀ ਹਾਂ ਮਾਇਆ ਦਾ ਕੀੜਾ ਹਾਂ ਜਿਸ ਨੇ 20 ਰੁਪਈਆ ਬਦਲੇ ਧੰਨ ਗੁਰੂ ਨਾਨਕ ਦੇ ਸੋਹਣੇ ਮੁਖੜੇ ਤੇ ਚਪੇੜਾ ਮਾਰੀਆ ਕਿੱਥੇ ਕਾਲੂ ਨੇ ਕਿਹਾ ਸੀ ਨਾ ਨਾਨਕ ਕੋਈ ਕੰਮ ਕਰ ਹਜ਼ੂਰ ਕਹਿਣ ਲੱਗੇ ਪਿਤਾ ਜੀ ਜੋ ਹੁਕਮ ਕਰੋ ਮੈਂ ਤੇ ਕਾਲੂ ਨੇ ਕਿਹਾ ਨਾਨਕ ਕੋਈ ਵਣਜ ਕਰ ਭਾਈ ਕੋਈ ਬਿਜਨਸ ਕਰ ਵਿਹਲਾ ਰਹਿਣਾ ਠੀਕ ਨਹੀਂ ਪਿਤਾ ਜੀ ਜੋ ਹੁਕਮ 20 ਰੁਪਈਏ ਦਿੱਤੇ ਨਾਲ ਬਾਲੇ ਨੂੰ ਭੇਜਿਆ ਬਾਲਿਆ ਅਜੇ ਨਾਨਕ ਜਾਣਾ ਹੈ ਆਖੋ ਸ੍ਰੀ ਵਾਹਿਗੁਰੂ ਤੂੰ ਨਾਲ ਜਾ ਕੋਈ ਚੰਗਾ ਸੌਦਾ ਕਰਿਆ ਜੇ ਅਵਲ ਤਾਂ 20 ਦੇ 30 ਨਹੀਂ ਤਾਂ 25 ਜ਼ਰੂਰ ਬਣਾ ਕੇ ਲਿਆ ਜੇ ਤੁਰ ਪੈ ਜੰਗਲ ਚ ਪਹੁੰਚੇ ਅੱਗੇ ਮਹਾਂਪੁਰਸ਼ ਬੈਠੇ ਅਜੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਵੇਖਣਾ ਕਿਹੜੇ ਪਿਆਰ ਨਾਲ ਜੁੜੇ ਹਨ ਮਹਾਂਪੁਰਸ਼ ਰੱਬ ਦੇ ਪਿਆਰੇ ਹਨ ਸਾਈਂ ਦੀ ਬੰਦਗੀ ਕਰਨ ਵਾਲੇ ਹਨ ਬਾਲਿਆ ਆ ਇਹਨਾਂ ਦੇ ਦਰਸ਼ਨ ਕਰੀਏ ਬਾਲੇ ਨੇ ਕਿਹਾ ਮਹਾਰਾਜ ਆਪਾਂ ਘਰੋਂ ਇਸ ਵਾਸਤੇ ਨਹੀਂ ਤੁਰੇ ਆਪਾਂ ਕੋਈ ਬਿਜਨਸ ਕਰਨਾ ਹੈ ਅਜੂਰ ਕਹਿਣ ਲੱਗੇ ਬਾਲਿਆ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਇਹ ਸਭ ਤੋਂ ਵੱਡਾ ਬਿਜਨਸ ਹੈ ਆਖੋ ਸਹੀ ਵਾਹਿਗੁਰੂ ਆ ਤਾਂ ਸਹੀ ਹਜ਼ੂਰ ਆਏ ਇਹ ਮਹਾਂਪੁਰਸ਼ਾਂ ਦਾ ਝੁੰਡ ਸੰਤਾਂ ਦਾ ਝੁੰਡ ਬੈਠਾ ਇਹਨਾਂ ਦਾ ਜਿਹੜਾ ਜਥੇਦਾਰ ਸੀ ਚਿੱਟਾ ਦੁੱਧ ਵਰਗਾ ਦਾੜਾ ਵੱਡੀਆਂ ਵੱਡੀਆਂ ਜੱਟ ਹਜ਼ੂਰ ਕੋਲ ਆ ਕੇ ਬੈਠੇ ਤੇ ਪੁੱਛਿਆ ਸੁਣਾਓ ਮਹਾਂਪੁਰਸ਼ੋ ਪ੍ਰਸ਼ਾਦ ਪਾਣੀ ਛਕਿਆ ਕਿ ਨਹੀਂ ਦੁਨੀਆਂ ਨੂੰ ਦਾਤ ਦੇਣ ਵਾਲਾ ਅੱਜ ਇਹਨਾਂ ਸਾਧੂਆਂ ਨੂੰ ਪੁੱਛਦੇ ਨੇਤਰ ਖੋਲੇ ਪ੍ਰਸ਼ਾਦ ਪਾਣੀ ਹਾਂ ਇਹਨਾਂ ਸਾਧੂਆਂ ਦਾ ਜਿਹੜਾ ਸ਼੍ਰੋਮਣੀ ਸੀ ਕਹਿਣ ਲੱਗਾ 3 ਦਿਨ ਹੋ ਗਏ ਪ੍ਰਸ਼ਾਦ ਨਹੀਂ ਛਕਿਆ 3 ਦਿਨ ਹਜ਼ੂਰ ਕਹਿਣ ਲੱਗੇ ਬਾਲਿਆ ਜੀ ਮਹਾਰਾਜ ਪਿਤਾ ਨੇ ਕੀ ਕਿਹਾ ਸੀ ਪਿਤਾ ਨੇ ਕਿਹਾ ਸੀ ਕੋਈ ਖਰਾ ਸੌਦਾ ਕਰਿਆ ਜੇ ਕੋਈ ਚੰਗਾ ਬਿਜਨਸ ਕਰਿਆ ਜੇ ਉਹ ਹਜ਼ੂਰ ਕਹਿਣ ਲੱਗੇ ਬਾਲਿਆ ਫਿਰ ਗੁਰੂ ਨਾਨਕ ਮੇਰੇ ਦਾਤਾ ਜੀ ਕਹਿਣ ਲੱਗੇ ਨਿਰੰਕਾਰ ਦੇ ਪਿਆਰ ਵਾਲੇ ਮਹਾਂਪੁਰਸ਼ ਇਹ ਹਨ ਭੁੱਖੇ ਤੇ ਇਹਨਾਂ ਨੂੰ ਬਈ ਪ੍ਰਸ਼ਾਦ ਤਿਆਰ ਕਰਕੇ ਛਕਾਈਏ ਇਹ ਸਭ ਤੋਂ ਚੰਗਾ ਸੌਦਾ ਹੈ ਗੁਰੂ ਨਾਨਕ ਆਖੇ ਸੁਣ ਭਾਈ ਬਾਲਾ ਇਹ ਸੌਦਾ ਹੈ ਲਾਭਵੰਤ ਅਬ ਕਰੀਏ ਤਤਕਾਲ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਰੱਬ ਦੀ ਸੇਵਾ ਬਾਲੇ ਨੇ ਬੜਾ ਸਮਝਾਇਆ ਹਜ਼ੂਰ ਕਹਿਣ ਲੱਗੇ ਨਾ ਬਈ ਬਾਲੇ ਇਹ ਸਭ ਤੋਂ ਸੱਚਾ ਸੌਦਾ ਝੂੜਕਾਣੇ ਜਾ ਕੇ ਰਸਤ ਲਿਆ ਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਰਸਤ ਲਿਆਂ ਦੀ ਲੋ ਮਹਾਂਪੁਰਸ਼ੋ ਭੋਜਨ ਤਿਆਰ ਕਰੋ ਕੀਤਾ ਤੇ ਹਜ਼ੂਰ ਆਪ ਭੁੱਖਿਆਂ ਸਾਧੂਆਂ ਨੂੰ ਪ੍ਰਸ਼ਾਦਾ ਪੈ ਚੁਕਾਦੇ ਪ੍ਰਸ਼ਾਦ ਚੁਕਾਇਆ ਸ਼੍ਰੋਮਣੀ ਸੰਤ ਨੇ ਵੇਖਿਆ ਕੌਣ ਇਹ ਅਵਸਥਾ ਛੋਟੀ ਹੈ ਮਸਤਕ ਤੇ ਬੜਾ ਜਲਾਲ ਹੈ ਇਹਦੇ ਨੈਣਾ ਵਿਚ ਕੋਈ ਅਗੰਮੀ ਮਸਤੀ ਹੈ ਬੋਲਣ ਚ ਬੜੀ ਮਿਠਾਸ ਪਤਾ ਨਹੀਂ ਇਹ ਕੌਣ ਹੈ ਜਿਸ ਵੇਲੇ ਅੰਤਰ ਧਿਆਨ ਹੋ ਕੇ ਇਸ ਨੇ ਵੇਖਿਆ ਫਿਰ ਰਹਿ ਨਹੀਂ ਸਕਿਆ
ਤੇ ਉਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਲੈ ਪਿਆ। ਸਾਰੇ ਸਾਧੂ ਕਹਿਣ ਲੱਗੇ, ਗੁਰੂ ਜੀ ਇਹ ਕੀ ਛੋਟਾ ਜਿਹਾ ਬਾਲਕਾ ਇਹਦੇ ਚਰਨਾਂ ਤੇ ਢਹਿ ਪਏ। ਸ਼੍ਰੋਮਣੀ ਸਾਧੂ ਨੇ ਕਿਹਾ ਕਿ ਭਾਈ ਇਹਨੂੰ ਬਾਲਕਾ ਨਾ ਸਮਝੋ, ਇਹ ਤਾਂ ਆਪ ਨਿਰੰਕਾਰ ਹੈ। ਆਖੋ ਸ੍ਰੀ ਵਾਹਿਗੁਰੂ। ਸਾਰਿਆਂ ਨੇ ਨਮਸਕਾਰ ਕੀਤੀ, ਹਜ਼ੂਰ ਵਿਦਾ ਹੋਏ। ਬਾਲਿਆ ਆਉਣ ਵਾਪਸ ਚਲੀ ਆਏ। ਜਿਸ ਨਾਨਕੇ ਆਣੇ ਦੇ ਕੋਲ ਪਹੁੰਚੇ, ਹਜ਼ੂਰ ਕਹਿਣ ਲੱਗੇ, ਬਾਲਿਆ ਅਸੀਂ ਤਾਂ ਇੱਥੇ ਵਣਾਂ ਦੀਆਂ ਚੰਗੀਆਂ ਚ ਬਵਾਂਗੇ ਤੇ ਤੂੰ ਘਰ ਜਾ। ਬਾਲੇ ਨੇ ਸੋਚਿਆ ਵੀ ਉਸ ਵੇਲੇ ਸਮਝਾਇਆ ਸੀ, ਸਮਝੇ ਨਹੀਂ, 20 ਰੁਪਏ ਸਾਧਾਂ ਨੂੰ ਖਵਾ ਦਿੱਤੇ ਹਨ ਤੇ ਹੁਣ ਡਰਦੇ ਮਾਰੇ ਘਰ ਨਹੀਂ ਜਾਂਦੇ। ਬਾਲਾ ਘਰ ਆ ਗਿਆ। ਕਾਲੂ ਨੂੰ ਪਤਾ ਲੱਗਾ ਵੀ ਬਾਲਾ ਆਇਆ, ਨਾਨਕ ਨਹੀਂ ਆਇਆ। ਭਾਈ ਬਾਲੇ ਦੇ ਘਰ ਚਲੇ ਗਏ ਮਹਿਤਾ ਕਾਲੂ। ਬਾਲਿਆ ਜੀ ਮਹਾਰਾਜ, ਨਾਨਕ ਕਿੱਥੇ ਹੈ? ਭਾਈ ਬਾਲਾ ਨੇ ਬੋਲਿਆ, ਭਾਈ ਬੋਲ ਤਾਂ ਸਹੀ, 20 ਰੁਪਏ ਤੁਹਾਨੂੰ ਦਿੱਤੇ ਸਨ, 20 ਦੇ 30 ਬਣਾਏ ਕਿ 25? ਦੱਸ। ਬਾਲਾ ਕਹਿਣ ਲੱਗਾ, ਮਹਿਤਾ ਜੀ 30 ਤੇ 25 ਕੀ ਬਣਾਉਣੇ, ਸਾਨੂੰ ਤਾਂ ਮੂੜੀ ਗੁੱਲ ਹੈ। ਆਖੋ ਸ੍ਰੀ ਵਾਹਿਗੁਰੂ। ਮੂੜੀ ਗੁੱਲ ਕਿਸ ਤਰ੍ਹਾਂ? ਸਾਰੀ ਵਿਖਿਆ ਦੱਸ। ਮੈਂ ਤੇ ਕਾਲੂ ਨੂੰ ਕ੍ਰੋਧ ਆ ਗਿਆ, ਗੁੱਸੇ ਦੀ ਜਵਾਲਾ ਅੰਦਰ ਬਲ ਉੱਠੀ। ਕਿੱਥੇ ਹੈ ਨਾਨਕ? ਮੇਰਾ ਘਰ ਉਜਾੜ ਦਿੱਤਾ। ਇਹ ਨਹੀਂ ਸੀ ਪਤਾ ਕਾਲੂ ਨੂੰ ਕਿ ਇਹ ਉਜਾੜਦਾ ਨਹੀਂ, ਇਹ ਤਾਂ ਉਜੜਿਆ ਨੂੰ ਵਸਾਉਣ ਵਾਸਤੇ ਆਇਆ। ਆਖੋ ਸ੍ਰੀ ਵਾਹਿਗੁਰੂ। ਅੱਜ ਕਿੱਥੇ ਹੈ ਨਾਨਕ? ਮੈਂ ਤਾਂ ਕਾਲੂ ਜਾ ਰਿਹਾ ਉਸੇ। ਮਾਤਾ ਤ੍ਰਿਪਤਾ ਨੂੰ ਪਤਾ ਲੱਗਾ, ਬੁਲਾਇਆ ਬੇਬੇ ਨਾਨਕੀ, ਨਾਨਕੀ ਅੱਜ ਤੇਰੇ ਪਿਤਾ ਨੂੰ ਬੜਾ ਗੁੱਸਾ ਚੜਿਆ, ਪਤਾ ਨੀ ਮੇਰੇ ਲਾਲ ਨੂੰ ਕੀ ਆਖੇਗਾ, ਤੂੰ ਸਮਝਾ ਜਾ ਕੇ। ਕੋਈ ਨੀ, 20 ਰੁਪਏ ਹੀ ਹਨ। ਮੈਂ ਤਾਂ ਕਾਲੂ ਜਾ ਰਿਹਾ। ਪਿੱਛੇ ਬੇਬੇ ਨਾਨਕੀ ਤੁਰ ਪਈ। ਮਾਤਾ ਨੇ ਸੋਚਿਆ ਨੌਜਵਾਨ ਧੀ ਨੂੰ ਘਰੋਂ ਭੇਜ ਦਿੱਤਾ ਹੈ, ਇਹ ਵੀ ਪਿੱਛੇ ਤੁਰ ਪਈ। ਮੈਂ ਤਾਂ ਕਾਲੂ ਪਹੁੰਚਿਆ ਕਿੱਥੇ? ਜਿੱਥੇ ਮੇਰੇ ਧੰਨ ਗੁਰੂ ਨਾਨਕ ਸਦੇਵ ਪਾਤਸ਼ਾਹ ਸਮਾਧੀ ਲਗਾ ਕੇ ਬੈਠੇ ਸਨ। ਜਾਂਦੇ ਆ ਸਾਰੀ ਬਾਹੋਂ ਫੜ ਲਿਆ, ਖੜਾ ਕਰ ਲਿਆ ਤੇ ਕ੍ਰੋਧ ਵਿਚ ਆ ਕੇ ਕਿਹਾ, ਕਿੱਥੇ ਹਨ ਮੇਰੇ 20 ਰੁਪਏ? 20 ਰੁਪਏ! ਹਜ਼ੂਰ ਨੇ ਇੱਕ ਵਾਰੀ ਨੇਤਰ ਖੋਲੇ ਤੇ ਤੱਕਿਆ, ਫਿਰ ਨੀਵੀ ਪਾ ਲਈ। ਕਾਲੂ ਦੇ ਅੰਦਰ ਗੁੱਸਾ ਸੀ, ਗੁੱਸੇ ਵਿਚ ਆ ਕੇ ਫਿਰ ਮਹਿਤੇ ਕਾਲੂ ਨੇ ਕੀ ਕੀਤਾ? ਮੈਂ ਤੇਰਾ ਖੱਬਾ ਹੱਥ ਉਠਿਆ ਤੇ ਮੇਰੇ ਧੰਨ ਗੁਰੂ ਨਾਨਕ ਦੇ ਸੱਜੇ ਗਲ ਤੇ ਚਪੇੜ ਜਾ ਵਜੀ। ਬੇਬੇ ਪਿੱਛੋਂ ਆਈ, ਛੇਤੀ ਛੇਤੀ ਪਹੁੰਚੀ ਇਸ ਖਿਆਲ ਵਿਚ ਕਿ ਮੈਂ ਟਾਈਮ ਨਾਲ ਪਹੁੰਚ ਗਈ ਹਾਂ, ਅਜੇ ਮੇਰੇ ਵੀਰ ਨੂੰ ਕੁਝ ਨਹੀਂ ਕਿਹਾ ਪਿਤਾ ਨੇ। ਪਰ ਜਿਸ ਵੇਲੇ ਨੀਂਹ ਜਲਾ ਕੇ ਵੇਖਿਆ, ਇਹ ਤੱਕਿਆ ਮੇਰੇ ਨਿਰੰਕਾਰੀ ਵੀਰ ਦੇ ਮੂੰਹ ਦੇ ਉੱਤੇ ਨੀਲ ਪੈ ਗਏ। ਜੱਫੀ ਪਾ ਲਈ ਕਾਲੂ, ਪਿਤਾ ਜੀ ਮੇਰੇ ਵੀਰ ਨੂੰ ਨਾ ਮਾਰੋ। ਫਿਰ ਬੇਬੇ ਨਾਨਕੀ ਰੋ ਕੇ ਅਰਦਾਸ ਕਰਦੀ ਹੈ।

ਕੀ ਕਹਿੰਦੀ ਹੈ ਜਹਾਂ ਵੀ ਜਾ ਨਿਕਲਤਾ ਹੂੰ ਯਹੀ ਕਹਿਤੀ ਮੁਝੇ ਹਲਕਤੀ ਵੋ ਦੇਖੋ ਵੋ ਦੇਖੋ

ਗੁਰੂ ਨਾਨਕ ਦਾ ਦੀਵਾਨ ਰਾਏ ਪ੍ਰਸਾਦ, ਮੇਰੇ ਤਨ ਗੁਰੂ ਨਾਨਕ ਦਾ ਦੀਵਾਨ, ਮੰਗਣਾ ਕੀ ਹੈ ਗੁਰੂ ਦੇ ਦਰਸ਼ਨ ਸਤਿ ਸ੍ਰੀ ਅਕਾਲ।

ਇਹਨਾਂ ਨੇਤਰਾਂ ਚ ਦਰਸ਼ਨਾਂ ਦੀ ਸਿੱਖ ਹੈ ਉਹਨਾਂ ਨੂੰ ਨੀਂਦਰ ਕਿੱਥੇ। ਅੱਜ ਬੇਬੇ ਨਾਨਕ ਸਾਰੀ ਦੁਨੀਆ ਸੁੱਤੀ ਹੈ, ਬੇਬੇ ਜਾਗ ਰਹੀ ਹੈ, ਕੋਠੇ ਤੇ ਚੜ ਗਈ, ਚਿੱਟੀ ਦੁੱਧ ਵਰਗੀ ਚਾਨਣੀ ਰਾਤ ਹੈ, ਦੂਰ ਦੂਰ ਵੇਖਦੀ ਹੈ, ਕਿਧਰੋਂ ਆਉਂਦਾ ਹੋਵੇ ਮੇਰਾ ਨਿਰੰਕਾਰੀ ਵੀਰ ਨਹੀਂ ਹੈ, ਫਿਰ ਰੋ ਪੈਂਦੀ ਹੈ, ਅੱਖਾਂ ਵਿਚੋਂ ਪਾਣੀ ਸਾਵਣ ਪਾਦੋ ਦੀਆਂ ਚੜੀਆਂ ਲੱਗ ਜਾਂਦੀਆਂ ਹਨ ਤੇ ਕਰਦੀ ਏ ਅਰਦਾਸ।

ਤੇ ਹੁਣ ਦੇਰੀਆਂ ਨਾਲ ਆ ਕੇ ਦਰਸ਼ਨ ਦੇ। ਮੈਨੂੰ ਇਹ ਨਹੀਂ ਮਾਣ ਕੇ ਤੂੰ ਮੇਰਾ ਵੀਰ ਹੈ, ਮੈਂ ਤਾਂ ਨਿਮਾਣੀ ਭੈਣ ਤੇਰੇ ਜੀ ਅਰਦਾਸ ਕਰਦੀ, ਜਿਵੇਂ ਆਪਣੇ ਸਿੱਖਾਂ ਨੂੰ ਤਾਰਦਾ ਰਿਹਾ ਹੈ ਤੇ ਹੁਣ ਵੀ ਤਾਰ ਰਿਹਾ ਵੀਰ, ਮੈਂ ਨਿਮਾਣੀ ਤੇਰੀ ਭੈਣ। ਰੋ ਬੇਬੇ ਤੇ ਕੋਠੇ ਤੇ ਖੜੋਤੀ ਅੱਧੀ ਰਾਤ ਵੇਲੇ, ਫਿਰ ਬੇਬੇ ਨੇ ਅਰਦਾਸ ਕੀਤੀ।

ਅੱਗੇ ਅੱਗੇ ਮੇਰਾ ਧੰਨ ਗੁਰੂ ਨਾਨਕ ਜਪਾਉਂਦਾ ਜਾ ਰਿਹਾ ਸਤ ਕਰਤਾਰ ਤੇ ਪਿੱਛੇ 33 ਕਰੋੜ ਦੇਵਤਾ ਮੇਰੇ ਧੰਨ ਗੁਰੂ ਨਾਨਕ ਦੇ ਤਲੀਆਂ ਦੀ ਖਾਕ ਚਟਕਾਉਂਦਾ ਆਖੋ ਸ੍ਰੀ ਵਾਹਿਗੁਰੂ ਲੈ ਮਰਦਾਨੇ ਹੁਣ ਬੋਲੀ ਨਾ ਬੇਬੇ ਨਾਨਕੀ ਦੀ ਆਸ ਪੂਰਨ ਕਰਨੀ ਹਜ਼ੂਰ ਆਏ ਅਡੋਲੀ ਆ ਕੇ ਬੇਬੇ ਨਾਨਕੀ ਦੀ ਹੱਥਾਂ ਤੋਂ ਮੱਖਣ ਚੁੱਕਿਆ ਤੇ ਪਿਆਰ ਨਾਲ ਵਚਨ ਕੀਤਾ ਬੇਬੇ ਬੋਲ ਸਤ ਕਰਤਾਰ ਬੇਬੇ ਦੇ ਕੰਨਾਂ ਚ ਸਤ ਕਰਤਾਰ ਦੀ ਆਵਾਜ਼ ਪਈ ਸਾਰੀ ਸੁਰਤ ਕੰਨਾਂ ਵਿਚ ਲਿਆ ਕੇ ਇਹ ਆਵਾਜ਼ ਤੋਂ ਮੇਰੇ ਵੀਰਨ ਦੀ ਜਾਪਦੀ ਹੈ ਜੋ ਨੇਤਰ ਖੋਲੇ ਬੇਬੇ ਨੇ ਕੀ ਤੱਕਿਆ ਜਿਸ ਮੂਰਤ ਦਾ ਧਿਆਨ ਪਈ ਤਰਦੀ ਸਾਂ ਮੂਰਤ ਸੂਰਤ ਬਣ ਕੇ ਮੇਰਾ ਵੀਰ ਸਾਹਮਣੇ ਖਲੋਤਾ ਵੀਰ ਮੇਰਾ ਨਿਰੰਕਾਰੀ ਵੀਰ ਵੀਰ ਜੀ ਆ ਗਏ ਹੋ ਹਾਂ ਬੇਬੇ ਤੇਰੀਆਂ ਅਰਦਾਸਾਂ ਨੂੰ ਸੁਣ ਕੇ ਆ ਗਏ ਬੇਬੇ ਉੱਠੀ ਧੰਨ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਣ ਲੱਗੀ ਮਰਿਆਦਾ ਪੁਰਸ਼ੋਤਮ ਹਜ਼ੂਰ ਨੇ ਬੇਬੇ ਦਾ ਹੱਥ ਬੇਬੇ ਦਾ ਸਿਰ ਆਪਣੇ ਹੱਥਾਂ ਤੇ ਲੈ ਲਿਆ ਤੇ ਵਚਨ ਕੀਤਾ ਬੇਬੇ ਮੱਥਾ ਨਾ ਟੇਕ ਤੂੰ ਵੱਡੀ ਐ ਆਖੋ ਸੀ ਰੋਕ ਦੇਈ ਬੇਬੇ ਵੀਰੇ ਤੂੰ ਵੱਡਾ ਹੈ ਕਿ ਮੈਂ ਵੱਡੀ ਤੂੰ ਵੱਡਾ ਹੈ ਜਿਸਨੇ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਹੈ ਸੱਜਣ ਸੱਗ ਨੂੰ ਸੰਤ ਬਣਾਇਆ ਹੈ ਵਲੀ ਕਨਾਰੀ ਦਾ ਮਾਣ ਤੋੜਿਆ ਹੈ ਪੱਥਰ ਨੂੰ ਪੰਜੇ ਲਗਾ ਕੇ ਮੋਮ ਕਰਨ ਵਾਲਿਆ ਤੂੰ ਵੱਡਾ ਕਿ ਮੈਂ ਵੱਡੀ ਨਾ ਬੇਬੇ ਮਰਿਆਦਾ ਵੀ ਰੱਖੀ ਪਰ ਵੀਰ ਮਾਤਾ ਨੂੰ ਮਿਲੇ ਹੋ ਕਿ ਨਹੀਂ ਬੇਬੇ ਪਹਿਲਾਂ ਤੇਰੇ ਕੋਲ ਆਏ ਮਾਂ ਨੂੰ ਵੀ ਮਿਲੋ ਹਜ਼ੂਰ ਆਏ ਅੱਗੇ ਮਾਤਾ ਤ੍ਰਿਪਤਾ ਬੇਸੁੱਧ ਪਈ ਹਜ਼ੂਰ ਨੇ ਬੜੇ ਪਿਆਰ ਨਾਲ ਜਾ ਕੇ ਗਲੂੰਗੜੀ ਪਾਈ ਤੇ ਕਿਹਾ ਮਾਂ ਮੈਂ ਆ ਗਿਆ ਆਖੋ ਸੀ ਨੇਤਰ ਖੁੱਲ ਗਿਆ ਅੱਜ ਮਾਤਾ ਤ੍ਰਿਪਤਾ ਨੂੰ 12 ਸਾਲਾਂ ਦਾ ਵਿਛੜਿਆ ਨਿਰੰਕਾਰੀ ਪੁੱਤਰ ਮਿਲਿਆ ਆਖੋ ਸ੍ਰੀ ਵਾਹਿਗੁਰੂ ਮੱਥਾ ਚੁੰਮਿਆ ਪਿਆਰ ਕੀਤਾ ਨਾਨਕੀ ਲਿਆ ਚੋਲਿਆਂ ਵਾਲੀ ਗੰਢ ਲਿਆਂਦੀ ਹੁਣ ਮਾਤਾ ਤ੍ਰਿਪਤਾ ਆਪਣੇ ਸੋਹਣੇ ਪੁੱਤਰ ਨੂੰ 1 ਚੋਲਾ ਪਵਾਇਆ ਦੂਜਾ ਤੀਜਾ 12 ਚੋਲੇ ਪਵਾਤੇ ਆਖੋ ਸ੍ਰੀ ਵਾਹਿਗੁਰੂ ਵੇਖ ਵੇਖ ਵਿਖਰਦੀ ਹੈ ਤੇ ਕਹਿੰਦੀ ਏ ਨਾਨਕ ਹੁਣ ਨਾ ਬਾਹਰ ਜਾਈ ਨਾਨਕ ਜੀ ਅੰਮੀ ਪਿਤਾ ਨੂੰ ਵੀ ਮਿਲੇ ਹੋ ਕਿ ਨਹੀਂ ਮਾਤਾ ਤ੍ਰਿਪਤਾ ਨੇ ਕਿਹਾ ਨਾਨਕ ਫਿਰ ਪਿਤਾ ਨੂੰ ਵੀ ਮਿਲ ਤੇਰੇ ਪਿਆਰ ਦੀਵਾਨੇ ਹੋਏ ਫਿਰ ਵੀ ਹਜ਼ੂਰ ਉੱਠੇ ਮੈਂ ਤੇ ਕਾਲੂ ਕੋਲ ਆਏ ਤੇ ਹਜ਼ੂਰ ਨੇ ਪਿਤਾ ਸਮਝ ਕੇ ਮੈਂ ਤੇ ਕਾਲੂ ਅੱਗੇ ਨਮਸਕਾਰ ਕੀਤੀ ਤੇ ਮੈਂ ਤਾਂ ਕਾਲੂ ਭੁੱਬਾ ਮਾਰ ਕੇ ਰੋ ਪਿਆ ਕਹਿਣ ਲੱਗਾ ਉਹ ਨਾਨਕ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਮੇਰੇ ਅੱਗੇ ਮੱਥਾ ਨਾ ਟੇਕ ਮੈਂ ਕਲਯੁਗੀ ਜੀ ਬੰਦਾ ਗੰਦਾ ਹਾਂ ਤੂੰ ਰੱਬੀ ਨੂਰ ਨਾ ਪਿਤਾ ਜੀ ਮਰਿਆਦਾ ਰੱਖਣੀ ਕਾਲੂ ਨੇ ਕਿਹਾ ਨਾਨਕ ਫਿਰ ਰਾਏ ਬੁਲਾਰ ਨੂੰ ਮਿਲੇ ਹੋ ਕਿ ਨਹੀਂ ਪਿਤਾ ਜੀ ਫਿਰ ਰਾਏ ਬੁਲਾਰ ਨੂੰ ਵੀ ਮਿਲੇ ਹਜ਼ੂਰ ਤੁਰ ਪਏ ਅੱਜ ਸਾਰਿਆਂ ਨੂੰ ਦਰਸ਼ਨ ਦੇਂਦੇ ਜਿਸ ਵੇਲੇ ਰਾਏ ਬੁਲਾਰ ਕੋਲ ਆਏ ਰਾਏ ਬੁਲਾਰ ਰੋ ਰਿਹਾ ਹੈ ਤੇ ਪਿਆ ਕਹਿੰਦਾ ਹੈ ਕਿ ਸਦਾ ਦਰਸ਼ਨਾਂ ਦੀ ਦਾਤ ਬਖਸ਼ੋ ਆਖੋ ਸ੍ਰੀ ਵਾਹਿ ਤੇ ਆਪਣੀ ਯਾਦ ਕਿਰਪਾ ਨਿਧਾਨ ਨਾਨਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਤੇਰਾ ਨਾਮ ਜਪੀ ਨਾਮ ਦੇ ਸਦਕੇ ਨਾਮ ਹੀ ਮਿਲ ਜਾਏਗਾ ਤੋ ਆਓ ਪਿਆਰੀ ਸਾਧ ਸੰਗਤ ਆਪ ਸਾਰੇ ਧੰਨ ਹੋ ਜੋ ਇਸ ਸਮੇਂ ਉਧਰ ਇੰਦਰ ਦੇਵਤਾ ਵਸ ਰਿਹਾ ਹੈ ਉਧਰ ਇੰਦਰ ਦੇਵਤਾ ਹਾਜ਼ਰੀ ਲਗਵਾ ਰਿਹਾ ਹੈ ਤੇ ਇਧਰ ਤੁਸੀਂ ਗੁਰੂ ਨਾਨਕ ਦੇ ਚਰਨਾਂ ਵਿਚ ਜੁੜੇ ਪਿਆਰ ਹੈ ਇੱਕ ਵਾਰੀ ਵੱਡੇ ਬਾਬਾ ਜੀ ਦਿੱਲੀ ਦੀਆਂ ਸੰਗਤਾਂ ਦੀ ਅਰਦਾਸ ਸੁਣ ਕੇ ਦਿੱਲੀ ਆਏ ਜਿੱਥੇ ਹੁਣ ਨਿਊ ਰਜਿੰਦਰ ਨਗਰ ਹੈ ਇੱਥੇ ਪਹਿਲਾਂ ਖੂਨੀ ਨਾਲਾ ਹੁੰਦਾ ਸੀ ਹੁਣ ਤਾਂ ਬੜੀਆਂ ਆਬਾਦੀਆਂ ਉਸ ਵੇਲੇ ਜੰਗਲ ਹੀ ਜੰਗਲ ਸੀ ਬਾਬਾ ਜੀ ਨੇ ਇੱਥੇ ਬਖਸ਼ਿਸ਼ ਕੀਤੀ ਪਰ ਜਿਹੜੇ ਆਸ਼ਕ ਸਨ ਉਹ ਰੋਜ਼ ਪਹੁੰਚਦੇ ਸਨ ਪਿਆਰੀ ਸਾਧ ਸੰਗਤ ਪਟਿਆਲੇ ਦੇ ਰਹਿਣ ਵਾਲੇ ਸਰਦਾਰ ਹਰਚੰਦ ਸਿੰਘ ਜੀ ਐਗਰੀਕਲਚਰ ਕਮਿਸ਼ਨਰ ਪਟਿਆਲੇ ਤੋਂ ਦਿੱਲੀ ਦਰਸ਼ਨ ਕਰਨ ਵਾਸਤੇ ਆਏ ਰਾਏ ਬਹਾਦਰ ਨਾਰਾਇਣ ਸਿੰਘ ਜੀ ਰਾਧਾ ਸਵਾਮੀ ਮੱਤ ਦੇ ਸਨ ਉਨ੍ਹਾਂ ਕੋਲ ਠਹਿਰੇ ਅੰਮ੍ਰਿਤ ਵੇਲੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਣ ਲੱਗੇ
تو رائے باد نرائن سنگھ جی کہنے لگے ہرچند سنگھ اسی بھی نال چلیں گے جی سد کے چلو جی کار اچ بیٹھے آ گئے اگے کیرتن ہو رہا ہے امرت ویلے آسا جی بھی بھر تو بابا جی دھرتی پٹ کے نیوے بہندے سن براگن لگائی ہے ہن بھی کر لو درشن براگن لگا کے مستی چوم رہے ہیں تے پیاری سات سنگت بارش شروع ہو گئی سائبان نہیں سی کوئی اتنے چھت نہیں سی باہر ہی دیوان سجیا ہویا سی تو بابا جی نے اشارہ کیتا بھائی کیرتن کرن والے اتنے کپڑے تان دے تان دیتے تے بابا جی نے راگی سنگھ نو کہا اے تو کہاں پڑھو کیڑیاں آپاں بھی پڑھ لئی